ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਠ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸਭ ਤੋਂ ਪਾਖਿਆ। ਗਾਓ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ ਰਹਾਓ, ਸਾਚਾ ਸਾਇਆ ਮਤ ਬੜਾਈ, ਭਗਤ ਬਚਲ ਦਿਆਲਾ, ਸੰਤਾਂ ਕੀ ਪੈ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਾਰੋ ਬੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਸਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ। ਸੋ ਕਹੋ ਟਲ ਗੁਰ ਸੇਵੀਐ, ਐਨ ਸਚੈਜ ਸੁਭਾਏ, ਦਰਸਨ ਪਰਤੇ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਵ ਸੁਖ ਸਮਦੀ, ਨੂਰ ਅਰਥੋਂ ਕੁਰਸੋਂ ਛਟੀਐ, ਤੁਰ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬਿਸਾਹੋ।

ਹਰਣੰਗ ਦੁੱਖ ਹਰਣੰਗ ਉਚਰਣੰਗ ਨਾਮ ਕੀਰਤਨ ਹੈ। ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮ ਆਇਆ। ਦਇਆ ਕਰਣੰਗ ਦੁੱਖ ਹਰਣੰਗ ਉਚਰਣੰਗ ਨਾਮ ਕੀਰਤਨ ਹੈ। ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮ ਆਇਆ। ਭਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨ ਅਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਭਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨ ਅਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਪੌੜੀ ਜਾਂ ਪ੍ਰਭ ਭੈ ਦਿਆਲ ਨਾ ਵਿਆਪੇ ਮਾਇਆ, ਕੋਟ ਅਗਾ ਗਏ ਨਾਸ ਹਰ

0: ਮੋਹਕ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ,
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
0: ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ,
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ,
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ,
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ,
0: ਗਾਵੀਐ ਸੁਣੀਐ ਮਾਂ ਰੱਖੀਐ ਭਾਉ ਦੁੱਖ ਪਰ ਹਰ ਸੋ ਘਰ ਲਾ ਜਾਏ,
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ,
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ,
1: ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ,
0: ਗੁਰਾ ਇਕ ਦੇ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ,
1: ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੇ ਨਾਏ ਕਰੀ,
0: ਜੇਤੀ ਸਿਰਠ ਪਾਈ ਬੇਖਾ ਬਿਨ ਕਰਮਾ ਕੇ ਮਿਲੇ ਲਈ,
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ,
0: ਗੁਰਾ ਇਕ ਦੇ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ,
1: ਜੇ ਜੁਗ ਚਾਰੇ ਅਰਜਾ ਹੋਰ ਸੁਣੀ ਹੋਏ,
0: ਨਵਾਂ ਖੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਏ,
1: ਚੰਗਾ ਨਾਉ ਰਖਾਏ ਕਹਿ ਜਸ ਕੀ ਰਤ ਜਗਲੇ,
0: ਜੇ ਤਿਸ ਨਦਰ ਨ ਆਵੇ ਤਾਂ ਬਾਤ ਨਾ ਪੁੱਛੇ ਕੇ,
1: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ,
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ,
1: ਕਿਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ,
0: ਸੁਣੇ ਸਿਧ ਪੀ ਸੁਰਨਾਸ ਸੁਣੇ ਧਰਤ ਧਵਲ ਆਕਾਸ,
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹ ਨ ਸਕੈ ਕਾਲ,
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ,
1: ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ,
0: ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ,
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਸਨਾਨ,
1: ਸੁਣੇ ਪੜ ਪੜ ਪਾਵੇ ਮਾਨ
2: ਸੁਣੇ ਲਾਗੇ ਸਹਿਜ ਧਿਆਨ,
0: ਨਾਨਕ ਭਗਤਾਂ ਸਦਾ

0: ਸੂਤ ਸੰਤੋਖ ਥਾਪ ਰੱਖਿਆ ਜਿਨ ਸੂਤ
1: ਕੋ ਬੁੱਝੇ ਹੋਵੇ ਸਚਿਆਰ ਤਬਲੇ ਉੱਪਰ ਕੇਤਾ ਭਾਰ
0: ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ
1: ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ
0: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ
1: ਕੇਤਾ ਤਾਣ ਸਵਾਲੇ ਅਰੂਪ ਕੇਤੀ ਦਾਤ ਜਾਣੇ ਕੌਣ ਕੂਤ
0: ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ
1: ਕੁਦਰਤ ਕਵਣ ਕਹਾ ਵਿਚਾਰ ਉਬਾਰਿਆ ਨਾ ਜਾਵਾ ਇੱਕ ਵਾਰ
0: ਜੋਤ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ

0: ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ
1: ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹ ਲਿਵਲਾ

0: ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
1: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੀ ਯਾਰ ਕੁੜੇ ਫਿਰਾਏ
0: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
1: ਨਾਨਕ ਨੀਚ ਕਹੇ ਵਿਚਾਰ ਵਰੈ ਨਾ ਜਾਵਾ ਇੱਕ ਵਾਰ
0: ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਭ ਅਸੰਖ ਥਾਭ ਅਗੰਮ ਅਗੰਮ ਅਸੰਖ ਲੋ
0: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ
0: ਜਿਨੇ ਲਿਖੇ ਤਿਸ ਨਾਹੇ ਜੇ ਫਰਮਾਏ ਤਿਪਤੀ ਪਾਏ
1: ਜੇਤਾ ਕੀਤਾ ਤੇਤਾ ਨਾਮ ਬਿਨ ਨਾਵੇ ਨਾਹੀ ਕੋ ਥਾਉ
0: ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸਖੇ
1: ਮੂਤ ਪਲੀਤੀ ਕੱਪੜ

0: ਪਾਵੋ ਜਾਓ।
1: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ।
0: ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰ ਗਤ ਤੀਰਥ ਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ।
0: ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਜਾਓ।
1: ਕਵਣ ਸਵੇਲਾ ਵਕਤ ਕਵਣ ਕਵਣ।

0: ਕਹੀਏ ਬਹੁਤਾ ਹੋਏ।
1: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ,
0: ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ।
1: ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ,
0: ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ

0: ਪਦ ਅਨੇਕ ਸੰਖਾ ਕੇਤੇ ਪਾਵਣ ਹਾਰੇ
1: ਕੇਤੇ ਰਾਗ ਪਰੇ ਸਿਓ ਕਈ ਜਨ ਕੇਤੇ ਗਾਵਣ ਹਾਰੇ
0: ਗਾਵੇ ਤੁਨੂ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ
1: ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ
0: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
1: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਧਰਨ ਵਾਲੇ
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
0: ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਵੇਦਾਂ ਨਾਲੇ
1: ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ
0: ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ
1: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ
1: ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
0: ਹੋਰ ਕੇਤੇ ਗਾਵਣ ਸੇ ਮੈਂ ਚਿੱਤ ਨਾ ਆਵਣ ਨਾਨਕਿਆ ਵਿਚਾਰੇ
1: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ
0: ਕਰ ਕਰ ਵੇਖੇ ਕੀਤਾ ਆਪਣਾ ਜਿਵਤੀ ਸੀ ਵਡਿਆਈ
1: ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੇ ਕਰੇ ਬੈਭੂਤ
0: ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
0: ਆਦੇਸ ਦਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
0: ਆਪ ਨਾਥ ਨਾਥੀ ਸਭ ਜਾਗੀ ਰਿਧ ਸਦਾ ਵਰਾ ਸਾਧ
1: ਸੰਜੋਗ ਵਿਜੋਗ ਦੋ ਕਾਰ ਚਲਾਵੇ ਲੇਖੇ ਆਵੇ ਭਾਗ
0: ਆਦੇਸ ਦਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸਾਂ ਲੋਏ ਲੋਏ
0: ਮਾਈ ਏਕਾ ਮਾਈ
1: ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
1: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
0: ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਨ
1: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
1: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸੱਚ

0: ਜੋਰ,
1: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ,
0: ਰਾਤੀ ਰੁੱਤੀ ਤਿੱਥੀ ਵਾਰ, ਪਵਨ ਪਾਣੀ ਅਗਨੀ ਪਤਾਲ,
1: ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਜਿਸ ਵਿੱਚ ਜੀ ਜੁਗ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ,
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼,
1: ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ,
0: ਕੀਤਿਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
1: ਕੀਤੇ ਐਂਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
0: ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ,
1: ਕੀਤੇ ਦੇਵ ਦਾਨਵ ਮੁੰਨ, ਕੀਤੇ ਕੀਤੇ ਰਤਨ ਸਮੁੰਦ,
0: ਕੀਤਿਆ ਖਾਣੀ ਕੀਤਿਆ ਬਾਣੀ, ਕੀਤੇ ਪਾਤ ਨਰਿੰਦ,
1: ਕੀਤਿਆ ਸੁਰਤੀ ਸੇਵਕ, ਕੀਤੇ ਨਾਨਕ ਅੰਤ ਨ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ,
1: ਸਰਮ ਖਣ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ,
0: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ,
1: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੇ ਸੁਣਾ ਸਿੱਧਾ ਕੀ ਸੁਧ,
0: ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ,
1: ਜਿੱਥੇ ਜੋਤ ਮਹਾਂਬਲ ਸੂਰ, ਤਿੰਨਵੇਂ

0: ਸੰਵਰ
1: ਅਗੰਮ ਹੈ ਅਜੰਮ ਹੈ ਅਪੂਤ ਹੈ
0: ਲੋਕ ਸੋਕ ਕਰਮ ਭਰਮ
1: ਅਜੀਤ ਹੈ ਅਪ੍ਰੀਤ ਹੈ ਅਬਾਹ ਹੈ ਅਗਾਹ ਹੈ
0: ਨਾਨ ਅਨੇਕ ਅਫਰੀਕ
1: ਭੁਜੰਗ ਪਰਿਆਤਿ ਛੰਦ
0: ਨਮੋ ਸਰਮਾਨਿ ਸਮਾਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ
1: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਾਣੇ
0: ਨਾਥ ਨਰਸੰਗੀ ਪ੍ਰਮਾਥ ਨੋ ਭਾਨ ਭਾਨ ਨੋ ਮਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ
0: ਨੋ ਨਾਦ ਨਾਦੇ ਨੋ ਪਾਨ ਪਾਨੋ ਬਾਦ ਬਾਦੇ
1: ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ
0: ਕਲੰਕ ਸਰੂਪੇ ਨੋ ਰਾਜ ਰਾਜੇ ਸੋ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜਰਜੇਸ਼ਵਰਮ ਪਰਮ ਵਿਦੇ
0: ਨਮੋ ਸ਼ਸਤਰ ਪਾਣੀ ਨੂੰ ਮਾਸਤਰ ਮਾਨ ਨੂੰ ਪਰਮ ਗਿਆਤਾ ਨੋ ਲੋਕ ਮਾਤਾ
1: ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇਸ਼ਵਰਮ ਪਰਮ
0: ਜੋ ਨਤ ਨਾਰਾਇਣ ਗੁਰੂ ਕਰਮ ਨੋ ਪ੍ਰੇਤ ਪ੍ਰੇਤ ਦੇਵ ਸੁਧਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਪੂ
0: ਦਾਨ ਦਾਨੇ ਨੋ ਮਨ ਮਾਨੇ ਨੋ ਰੋਗ ਰੋਗ ਨਮਸਤੰ ਸ਼ਨਾਨੇ
1: ਨਮੋ ਮੰਤ੍ਰੰ ਮੰਤ੍ਰੰ ਨਮੋ ਜੰਤ੍ਰੰ ਜੰਤ੍ਰੰ ਨਮੋ ਇਸ਼ਟੇ ਨਮੋ ਤੰਤ੍ਰੰ ਤੰਤ੍ਰੰ
0: ਸਰਵੰ ਪਰਨਾਸੀ ਨੂੰ ਪਿਰੂਪੇ ਸਮਸਤਲ ਨਿਵਾਸੀ
1: ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਧੰਗ ਅਗੰਗ ਓਂਕਾਰ
0: ਪਰਮੇਸ਼ਵਰ ਪਾਲੰ ਸਦਾ ਸਰਵਦਾ ਸਦਾ

0: ਏਕੋ ਅੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਉਪਸਾਦ ਸਵਈਏ ਸਰਾਵਕ ਸੁਧਾਨ ਕੇ ਦੇਖ ਫਿਰ ਘਰ ਜੋਗ ਜਤੀ ਕੇ ਦੇਖ ਰਹੇ ਮਤ ਕੋ ਦੇਖਿਤ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਈ ਕਿਰਪਾ ਹੂੰ
0: ਤੇ ਉਪਤੰਗ ਸੁਰੰਗ ਸਵਾਰੇ
1: ਤਿਰੰਗ ਕਰੰਗ ਸਿਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਭੂ ਬਲੀ ਵਨ ਆਪ ਸੀਸ ਨ ਜਾਤ ਵਿਚਾਰੇ
1: ਏਤੇ ਪਹਿ ਤੂੰ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਈ ਪਧਾਰੇ
0: ਸਭ ਦੇਸ ਸਥਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭਗਵਾਨ ਕੇ ਭੂਪਤ ਕੌਣ ਕਨੈਨੀ ਜਾਤ ਵਿਚਾਰੇ
1: ਸ਼੍ਰੀਪਤਿ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ
0: ਆਦਮ ਦਾਨ ਸੰਜਮ ਨੇਮ ਅਨੇਕ ਵਸੇਖ
1: ਵੇਦ ਪ੍ਰਾਣਕ ਤੇਵ ਕਰਾਣ ਜਮੀਨ ਜਵਾਨ ਸਵਾਨ ਕੇ ਪੇਖੇ
0: ਜਤੀ ਜਾ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖੇ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੇ
0: ਸੁਬੋਧ ਰੰਤ ਬਹੁ ਸਾਹ ਸੁਨਾ ਦੁਰਜਾਨ ਦਲੇਂਗੇ
1: ਭਾਰੀ ਗਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਰਿੰਗ ਮੋਮ ਵਾਸਨ ਮਾਤਮ ਦੰਗਨ ਮਾਨ ਮਲੇਂਗੇ
1: ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨੀ ਦਾਨ ਚਲੇਂਗੇ ਵੀ ਪਾਰ
0: ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ
1: ਤੋਰਤ ਦੇ ਸਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲੇਂਗੇ
0: ਤੋੜਨ ਹਾਸ ਵਤ ਨਹੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਏਕ ਦਵਈਆ ਦਾਨ ਦੇਖ
0: ਨੰਦਨ ਸਾਚਰ ਭੂਤ ਭਵਖ ਭਵਾਨ ਜਪਾਂਗੇ
1: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ
0: ਥਪੇਂਗੇ ਤੁਨ ਬਾਪਣ ਕੇ ਬਹੁ ਪੁੰਜ ਖਪਾਂਗੇ
1: ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਜਪੇਂਗੇ
0: ਮਨਵਿੰਦਰ ਗਿੰਦਰ ਨਿਰਾਧ ਬਜਾਉਣ ਤੁਰ ਲੋਕੋ ਰਾਜ ਕਰਾਂਗੇ

0: ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੇਂ ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ,
1: ਤਬ ਜਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ, ਹਮਰੀ
0: ਸਭਾ ਤੁਮ ਕਾਬੂ ਆ, ਭਾਦ ਮੋਹਿ ਬਚਾਵੋ,
1: ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਵੈ
0: ਕਰਤਾਰਾ, ਮੋਰ ਚਰਨ ਕਰਦੈ ਕਰੀਐ, ਸਭ ਰਣ ਕੋ ਆ ਸਿੰਘਰੀਐ,
1: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ,
0: ਕੋਈ ਅਵਰਨ ਧਿਆਉ ਜੋ ਵਰ ਚੌਂਸ ਤੁਮ ਤੇ ਪਾਊ,
1: ਸੇਵਕ ਸਿੱਖ ਹਮਾਰੇ ਤਾਰੀਏ, ਚੁਨ ਚੁਨ ਸਤਰ ਹਮਾਰੇ ਮਾਰੀਏ,
0: ਆਪਾਦ ਮਜੈ ਬਰੀਏ, ਮਰਨ ਕਾਲ ਕਾ ਤ੍ਰਾਸ ਨਵਰੀਏ,
1: ਪੂਜੋ ਸਦਾ ਹਮਾਰੇ ਪੱਛੈ, ਸ਼੍ਰੀ ਅਸਤੁ ਜੋ ਕਰਿਓ ਰੱਛਾ,
0: ਰਾਖਲੇ ਉਮਰ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ,
1: ਦੀਨ ਬੰਧੁ ਸ਼ਨ ਕੇ ਹੰਤਾ, ਤੁਮ ਹੋ ਪੁਰੀ ਚਤਰਦਸ ਕੰਤਾ,
0: ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ।

0: ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ
1: ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪ੍ਰੇਮ
0: ਆਪਨੀ ਬੁਧ ਹੈ ਜੀਤੀ ਵਰਣਤ ਭਿੰਨ ਭਿੰਨ ਤੁਹਿ ਦੇਤੀ
1: ਤੁਮਰਾ ਲਖਾ ਨ ਜਾਏ ਪਸਾਰਾ ਕੈ ਵਿਦ ਸਜਾ ਪ੍ਰਥਮ ਸੰਸਾਰਾ
0: ਰੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ
1: ਅੰਡੇ ਜੇਰਜ ਸੇ ਤਜ ਕੀਨੀ ਉਤਪਜ ਖਾਨ ਬਹੁ ਰਚ ਦੀਨੀ
0: ਬੋ ਰਾਜਾ ਹੋਇ ਬੈਠਾ ਕਉ ਸਮਟ ਭਇਓ ਸੰਕਰ ਕੈਠਾ
1: ਸੰਗਰੀ ਸਿਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ
0: ਅਮ੍ਰਚਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੂ
1: ਦੁਸ਼ਚਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਦਾਤਾ ਯਾ ਸੋਇਤਾ
0: ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤੋ ਹੁਆ ਮਰੇ
1: ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ
0: ਕਲ ਕੋ ਇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨੇ ਆਇਆ ਹੈ
1: ਰੱਛਾ ਹੋਏ ਤਾਈ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤ ਕਾਲਾ ਪਾਦ
0: ਰਸਤਾਂ ਜਾਈ ਨੇ ਹਰ ਹੂ ਤਾ ਕੇ ਤਾਵ ਤਨ ਕੁਮੋ ਹਰ ਹੂ
1: ਰੇਤ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵ ਸਕੇ ਨਾ ਕੋਈ
0: ਬਾਰ ਜਨ ਤੁਮੈ ਸੰਭਾਰਾ ਕਾਲ

0: ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਪਰਿਵਾਰ ਭਰੀਆਂ ਸ਼ਬਦ ਗਾਵਨ।

0: ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹਿ।
1: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤ ਗੁਰੂ ਸੁਣਾਇਆ।
0: ਮਨ ਵਸਿਆ ਜੰਤਰੋਂ ਲਿਖਿਆ ਆਇਆ,
1: ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ।
0: ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ,
1: ਪਵਿੱਤ ਹੋਏ ਸੇਜਨਾ ਜਿੰਨੀ ਹਰ ਧਿਆਇਆ।
0: ਪਵਿੱਤ ਗੁਰਮੁਖ ਜਿੰਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ।
0: ਸੁਣਦੇ ਪਸੇ ਪਵਿੱਤ ਜਿੰਨੀ ਮਨ ਵਸਾਇਆ,
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਸਹਿਜਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ,
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਜੀ ਉਮਲੀ ਨਾ ਕਰ ਸੰਜਮ ਧੋਤਾ ਜਾਏ,
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ।
0: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ,
1: ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ, ਜੀਓ ਤਮੈਲੇ ਤਿਨੀ ਜਨਮ ਜੂਏ ਹਾਰਿਆ।
0: ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ,
1: ਵੇਦਾਂ ਮੇ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੈ ਤਾਲਿਆ।
0: ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
1: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ, ਜੀਓ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ।
0: ਪੋਚੈ ਨਾਹੀ ਮਨਸਾ ਸੱਚ ਸਮਾਣੀ,
1: ਜਨਮ ਰਤਨ ਜਿਨੀ ਖੱਟਿਆ ਪੱਲੇ।

0: فدي
1: تقرضاس.

ਅਗੇ ਅਰਦਾਸ ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝੀ ਪਾਸ, ਸੁਖ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੇ ਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਾਹ ਲਿਵਤਾਰ ਭੁਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਨਪਾ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਹ ਤੁਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਕਸੈ ਵੇ ਪ੍ਰਵਾਹੂ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ

ਕਹਿ ਰੱਖੀ ਹੈ ਜਿਤ ਸਹਿ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਰਨਾ।

ਅਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਪ੍ਰਮਾਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਅਕੇਲਾ ਕਰੋੜ ਸੱਚੇ ਸਬਦਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ

ਬਣਾਣੀ ਵਿਸਮਾ ਧਰਤੀ ਸਮਾਦ ਖਾਣੀ ਵਿਸਮਾ ਸਾਲ ਲੱਗੇ ਪ੍ਰਾਣੀ ਵਿਸਮਾ ਸੰਯੋਗ ਵਿਸਮਾ ਸੰਯੋਗ ਸਮਾਦ ਭੋਗ ਸਮਾਦ ਭੋਗ ਵਿਸਮਾ ਸਿਫਤ ਵਿਸਮਾ ਸਲਾ ਵਿਸਮਾ

ਤੋਕੀ ਨੂੰ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ ਕਲਸ ਕਿ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਦਰਾਂ ਨੂੰ ਪਾਣੀ ਥੋੜਾ ਖਾਇਆ, ਉਹ ਬਖਸ਼ਿਸ਼ ਅਗਲਾ ਦਿੱਤੇ ਵਿੱਚ ਰਸਵਾਇਆ, ਬੜਿਆ ਹੀ ਵੱਡਾ ਪਾਇਆ, ਬੜਿਆ ਹੀ ਵੱਡਾ ਪਾਇਆ।

ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜੋਗ ਬੇਬਾਨ ਲੱਖ ਸੁਰਤਨ ਸੰਗਰਾਨ ਮੈਂ ਛੁੱਟੇ ਪ੍ਰਾਨ ਲੱਖ

ਸ੍ਰੀ ਮਹਿਲਾ ਪਹਿਲਾ ਸ਼ਾਂਤੀ ਸਾਧ ਤੀਰਥ ਨਾਵਣ ਜਾਵ ਤੀਰਥ ਨਾਮ ਹੈ ਤੀਰਥ ਅਗਿਆਨ ਫਿਰ ਗਿਆਨ ਹੈ ਫਿਰ ਗਿਆਨ ਸਾਚਾ ਥਾਨ ਸਿੱਧਾ ਸੁਪਰ ਸਦਾ ਦਸਹਰਾ ਹੁਣ ਨਾਮ ਮਾਤਾ ਸਦਾ ਜਾਚੋਂ ਦੇਹ ਪ੍ਰਭ ਧਰਨੇ ਧਰਾ ਸੰਸਾਰ ਰੋਗੇ ਨਾਮ ਦਾਰੂ ਮਹਿਲ ਲਾਗੇ ਸੱਚ ਦਿਨਾ ਪ੍ਰਭਾਕ ਨਿਰਮ ਸਦਾ ਚਾਨਣ ਸਾਚ ਮੀਰ ਤੀਰਥ ਮਜਨਾ ਸਾਚਾਂ ਲਾਗੇ ਮਾਲ ਕਮਲ ਧੋਈਏ ਰੁਣੇ ਹਰ ਪ੍ਰਭ ਕਿਸ ਕੋ

0: ਆਨੰਦ ਆਂਦਨ ਹਰ ਚਾਚਾ ਜੋ ਕਰਤ ਪਰਦਾ ਸੱਚ ਨਾਮ ਪਾਇਆ ਗੁਰ ਦਿਖਾਇਆ ਮਹਿਲ ਮਹਿ ਸੱਚ ਮੰਨੇ ਸੰਗਤ ਮੀਤ ਮਰਾ ਪੂਰਾ ਨਾਵਣੋ ਗਾਵੇ ਗਾਵਣ ਹਾਰ ਸਭ ਸੁਹਾਵਣੋ ਸਲਾਹੇ ਸੱਚੇ ਮਨ ਸਤਿਗੁਰ ਪੁੰਨ ਦਾਨ ਦਿਆ ਮਤੇ ਫਿਰ ਸੰਗ ਪਾਵੇ ਸਹਿਜ ਨਾਵੇ ਬਿਣਿਤਾ ਸੰਗ ਮਸਤ ਅਤੇ ਅਰਾਧ ਇਕੰਗਾਲ ਸੱਚਾ ਨਿਤ ਦੇਹ ਸਵਾਇਆ ਗਤ ਸੰਗ ਮਿੱਤਾ ਸਤ ਸੰਗਤ ਕਰ ਨਿਰਮੇਰ ਮਨਾਇਆ ਕਹਿਣ ਕਹੇ ਸਭ ਕੋਈ ਕੋਈ ਆਖੀਏ ਹਾਂ ਮੂਰਖ ਮੂਧ ਅਗਿਆਨ ਸਮਝਾ ਸਾਖੀਏ ਸਤਿਗੁਰ ਕੀ ਸਾਖੀ ਅਮਰ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾ ਦੇ ਸਭ ਸੱਚੇ ਗੁਰ ਮੇਰਾ ਆਖਣ ਤੋਤਾਂ ਭਰ ਭੰਡਾਰੀ ਭਲ ਗੁਰ ਆਖਣ ਤੋਤਾਂ ਭਗਤ ਭੰਡਾਰੀ ਭਰ ਭਰ ਰਿਹਾ ਸੋਈ ਨਾਨਕ ਸਾਜ ਕਹੇ ਬਨੰਤੀ ਮਨ ਮਾਂ ਜੇ ਸਚ ਸੋਈ ਧਨਾ ਸ੍ਰੀ ਮਲਾ ਪਹਿਲਾ ਜੀਵਾਂ ਤਰੇ ਨਾਏ ਮਨ ਆਨੰਦ ਹੈ ਜੀਓ ਸੱਚੋ ਸਾਚਾ ਨਾਮ ਗੁਰੂ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਜੀ ਤਿਨ ਗੋਈ ਆਵਣਾ ਪ੍ਰਵਾਣਾ ਆਇਆ ਨੇ ਹੁਕਮ ਪਠਾਇਆ ਫੇਰ ਨ ਸਕੇ ਕੋਈ ਆਪੇ ਕਰ ਵੇਖੇ ਸਰਸਾ ਵੇਖੇ ਆਪੇ ਸੁਤ ਬਜਾਏ ਨਾਨਕ ਸਭ ਆਗਮ ਗੁਰਿਆ ਜੀਵਾਂ ਸੱਚੀ ਨਾਏ ਤੁਮ ਚਰ ਅਵ ਨ ਕੋਏ ਆਇਆ ਜਾਏ ਸਜੀਓ ਹੁਕਮੇ ਹੋਏ ਨੇ ਵੀ ਭਰਮ ਚੁਕਾਏ ਸਜੀਓ ਗੁਰ ਭਰਮ ਚੁਕਾਏ ਅਕਥ ਕਥਾਏ ਸੱਚ ਮੈਂ ਸੱਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਸੱਚੀ ਵੜਿਆਈ ਗੁਰ ਤੇ ਪਾਏ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਬੰਧ ਦੂਜਾ ਨਾਮ ਤੇਰੇ ਵੜਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਓ ਏਕ ਸਾਹਿਬ ਏਕ ਸਾਹਿਬ ਦੋਏ ਰਾਹ ਬਾਦ ਬਦਲਦਿਆ ਜੀਓ ਕੋਈ ਰਾਹ ਚਲਾਏ ਹੁਕਮ ਸਮਾਏ ਜਨਮ ਵਾ ਸੰਸਾਰਾ ਨਾ ਬਿਨਾ ਨਾ ਹੀ ਕੋ ਬੇਲੀ ਦਖਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮਨਾ ਬੁਝੇ ਹੁਕਮ ਸੰਵਾਰਨ ਹਾਰਾ ਨਾਨਕ ਸਾਹਿਬ ਸਭ ਅਸੀਂ ਆਪੇ ਸੱਚੇ ਸਿਰਜਣ ਹਾਰਾ ਪੱਗ ਸੋਹੇ ਦਰਬਾਰ ਸਭ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਸਾਏ ਨਾਮ ਤਸਾਏ ਹੁਰਕੇ ਸਾਧ ਦੁਕਾਣੇ ਪਾਰਸ ਪਰਸਿਆ ਪਾਰਸ ਹੋਵੇ ਜਾਂ ਤੇਰੇ ਅਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਪਗ ਸੋਹੇ ਦਰ ਸਾਚੇ ਸਾਚੇ ਕੇ ਵਪਾਰੀ ਭੁੱਖ ਪਿਆ ਸੁਵਾਸ ਪਿਉ ਦਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾ ਜੀਓ ਸੱਚ ਨਾਮ ਤੇ ਆਈ ਸਾਚ ਚਵਾਈ ਪੁਰਮਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਆਂਦਨ ਨਾਮ ਬਖਾਣਾ ਕਰਨੀ ਕਾਲ ਤੁਰੋਂ ਫਰਮਾਈ ਆਪ ਮੂਆ ਮਨਵਾਰੀ ਨਾਨਕ ਨਾਮ ਮਹਾਂਦਾਸ ਮਿੱਠਾ ਤ੍ਰਿਸ਼ਨਾ ਨਾਮ ਨਵਾਰੀ ਰਾਸੀ ਸ਼ਾਂਤ ਮਹੱਲਾ ਪਹਿਲਾ ਫਿਰ ਸੰਗ ਮੂੜ ਛੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖ ਅੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟੇ ਪੁਰਬ ਕਮਾਇਆ ਕਿਆ ਜਾਣਾ ਕਹਿ ਸੀ ਪੁਣੀ ਰਚਾ ਨਹੀਂ ਰੰਗ ਰਾਤੀ ਅਬ ਗੁਣ ਬਹਿ ਬਹਿ ਰੋਸੀ ਧਨ ਜੋਬਨ ਆਖ ਕੀ ਛਾਇਆ ਬਿਰਧ ਪੈ ਦਿਨ ਪੁਨਿਆ ਨਾਨਕ ਨਾ ਬਿਨਾ ਦੁਹਾਗਣ ਛੂਠੀ ਝੂਠ ਬਿਛੁਨਿਆ ਬੁੱਢੀ ਘਰ ਘਾਲਿਓ ਗੁਰ ਕੇ ਭਾਈ ਚਲੇ ਸੱਚਾ ਨਾਮ ਤੇ ਆਏ ਪਾਵੇ ਸੁਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈ ਅੜੇ ਦਿਨ ਚਾਰੇ ਨਿਜ ਘਰ ਜਾਏ ਬਹਿ ਸੱਚ ਪਾਏ ਆਂਦਨ ਨਾਲ ਪਿਆਰੇ ਬਿਨ ਭਗਤੀ ਕਰ ਵਾਸਨ ਹੋਵੇ ਸੁਣੋ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚੇ ਨਾਏ ਫਿਰ ਤਨ ਭਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾਹੇ ਪਿਆਰੀ ਨਿਭ ਨਿੰਗ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮੇ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਤਾਰ ਪਏ ਮਨ ਮਾਰੀ ਨਾਨਕ ਸਾਚ ਬਚੀ ਸੁਹਾਗਣ ਫਿਰ ਸਿਉਂ ਪ੍ਰੀਤ ਪਿਆਰੀ ਫਿਰ ਕਾ ਸੋਹੇ ਨਾਰ ਇਹ ਫਿਰ ਭਾਵੇ ਜੀਓ ਝੂਠੇ ਵਹਿਣ ਚਵੇ ਕਾਮਨਾ ਆਵੇ ਜੀਓ ਝੂਠ ਅਲਾਵੇ ਕਾਮਨਾ ਆਵੇ ਨਾ ਫਿਰ ਦੇਖੇ ਨੈਣੀ ਅਵਗਣ ਆਰੀ ਕੰਤ ਬਸਾਰੀ ਝੂਠੀ ਵਿਦਣ ਰਹਿਣੀ ਗੁਰ ਸ਼ਬਦ ਨਾ ਮਾਨੇ ਫਾਹੀ ਫਾਥੀ ਸਾਤਨ ਮਹਿਲ ਨਾ ਪਾਵੇ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿ ਸਮਾਏ ਧਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗ ਸੁਹਾਵੇ ਸਾਚੇ ਭਾਵੇ ਭਾਏ ਭਗਤ ਪਰਮ ਰਾਤੀ ਕਰ ਰਲੀ ਆਲਾ ਜੋਬਨ ਵਾਲਾ ਰੰਗ ਰਾਵੇ ਰੰਗ ਰਾਵੇ ਚਿਤ ਰਾਵੇ ਰੰਗ ਰਾਤੀ ਗੁਰ ਸਾਹਿਬ ਉਦਾਸੀ ਸਹੁਰਾ ਵਾਸੀ ਗੁਰ ਪਾਇਆ ਗੁਰ ਸਾਹਿਬ ਦਾ ਉਦਾਸੀ ਸਹੁਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਕਰ ਸੋਹੇ ਨਾਰੀ ਗੁਰ ਸਾਹਿਬ ਦਾ ਬਗਾਸੀ ਸਹੁਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਕਰ ਸੋਹੇ ਨਾਰੀ ਸ਼ਾਂਤ ਤਰਾਸੀ ਸ਼ਾਂਤ ਮਹਿਲਾ ਚੌਥਾ ਕਰ ਪਹਿਲਾ ਇੱਕਿਓਂ ਕਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਉ ਗੁਣ ਗਾਏ ਵੇਖੇ ਸਦਾ ਆਂਦਨ ਜਾਂ ਆਪ ਸਾਚੇ ਭਾਵੇ ਹੰਕਾਰ ਹਮਾ ਤਜੇ ਮਾਇਆ ਨਾਮ ਸਹਿਜ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ ਅੰਦਰ ਸੱਚਾ ਨੇਹ ਪੂਰੇ ਸਤਿਗੁਰ ਜੀਉ ਹਾਂ ਤਿਸ ਸੇਵੀ ਦਿਨ ਰਾਤ ਨਾ ਕਦੇ ਨਾ ਵਿਸਰੇ ਜੀਉ ਕਦੇ ਨਾ ਬਸਾਰੀ ਆਂਦਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਮਣੀ ਸੁਣਤਾ ਇਹ ਮਨ ਤ੍ਰਿਪਤੇ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮੇਲੇ ਆਂਦਨ ਵਿਵੇਕ ਬੁੱਧ ਵਿਚਰੇ ਅੰਦਰ ਸੱਚਾ ਨੇਹ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਬੜ ਭਾਗ ਤਾਂ ਹਾਂ ਰਸ ਆਵੇ ਜੀਉ ਅੰਦਰ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬਰਾਗੀ ਹਾਲਤ ਪਾਲਤ ਸੋਭਾ ਜਗ ਅੰਤਰ ਆਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ 'ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਬੜ ਭਾਗ ਤਾਂ ਹਾਂ ਰਸ ਆਵੇ ਜੀਉ ਦੂਜੇ ਭਾਏ ਦੁੱਖ ਹੋਏ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ ਮਾਇਆ ਦੁੱਖ ਮੋਹਿਆ ਹੋਮੈ ਰੋਹਾ ਮੇਰੀ ਮੇਰੀ ਕਰਤ ਬਿਹਾਵੇ ਜੋ ਪ੍ਰਭ ਦੇਹ ਤਿਸ ਚੇਤੇ ਨਾਹੀਂ ਅੰਤ ਗਿਆ ਪਛਤਾਵੇ ਬਹਿ ਨਾਮੈ ਕੋ ਸਾਥ ਨਾ ਚਾਲੇ ਪੁੱਤਰ ਕਲੱਤਰ ਮਾਇਆ ਧੋਇਆ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ ਕਰਕੇ ਰਾਹ ਲਿਓ ਮਲਾਏ ਮਹਿਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਉ ਪ੍ਰਭ ਮਨ ਭਾਵੇ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਆਂਦਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਮਨ ਭਾਵੇ ਨਾਨਕ ਨਾਮ ਮਨ ਭਾਵੇ ਕਰਕੇ ਹਾਲੇ ਕਰ ਕਿਰਪਾ ਲਿਓ ਮਲਾਏ ਮਹਿਲ ਹਰ ਪਾਵੇ ਜੀਉ ਧਨਾਸਰੀ ਮਹੱਲਾ ਪੰਜਵਾਂ ਸ਼ਾਂਤ ਕਿਉਂ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਹਾਰ ਗਾਵੀਏ ਜੀਉ ਹਮਦ ਹਰ ਕਾ ਨਾਮ ਸਾਧ ਸਾਂ ਰਾਵੀਏ ਜੀਉ ਪਜ ਸੰਗ ਸਾਧੂ ਇੱਕ ਰਾਧੂ ਜਾਨੋ ਬੰਦ ਦੁੱਖ ਨਾਸੇ ਧੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੇ ਜਮ ਕੀ ਪਾਸੇ ਭੈ ਭਰਮ ਨਾਠੇ ਛੁੱਟੀ ਗੱਠ ਜਾਮ ਪੰਥ ਮੂਤ ਨਾ ਆਵੀਏ ਬਰਵੰਤ ਨਾਂਗ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ ਨਿ ਧਰਿਆ ਤਰ ਏਕ ਨਾਮ ਨਿਰੰਜਣੋ ਜੀਉ ਤੂੰ ਦਾਤਾ ਦਤਾਰ ਸਭ ਦੁੱਖ ਭਜਨੋ ਜੀਉ ਦੁੱਖ ਹਰਤਾ ਕਰਤਾ ਸੁਖ ਸਹਿਜ ਦੁੱਖ ਹਰਤ ਕਰਤਾ ਸੁਖੈ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾਂ ਬਿਖੜਾ ਪਲ ਏਕ ਮਾਹੇ ਤਰਾਇਆ ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਣੋ ਬਲਵੰਤ ਨਾਂਗ ਸਦਾ ਸਿਮਰੀ ਸਰਬ ਦੁੱਖ ਪੈ ਭਜਨੋ ਆਪ ਲਈ ਲਾ ਲਾਏ ਕਿਰਪਾ ਧਾਰਿਆ ਜੀਓ ਮੂਹ ਨਿਰਗੋ ਨੀਚ ਅਨਾਥ ਪ੍ਰਭ ਆਗਮਾ ਪਾਰਿਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਵਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਰਬ ਵਿੱਚ ਸਗਲ ਵਿਚਾਰਿਆ ਬਲਵੰਤ ਨਾਲ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰੀਆ ਸੰਤ ਰਸਨ ਬੂਠਾ ਆਪ ਤੁਠਾ ਹਰ ਆਸੇ ਸੇਤੀ ਮਾਤਿਆ ਪੁਰ ਚਰਨ ਲਾਗੇ ਮਹਾਂਭਾਗੇ ਸਦਾ ਅੰਜਨ ਜਾਗਿਆ ਸਾਧ ਸਦਾ ਸਮਰਥ ਸੁਆਮੀ ਸਾਸ ਸਾਸ ਗੁਣ ਬੋਲੇ ਬਿਨਵੰਤ ਨਾਨਕ ਤੋੜ ਸਾਧੂ ਨਾਮ ਪ੍ਰਭੂ ਅਮੋਲਈ। ਸਦ ਸਦਾ ਸਿਮਰਤਵ ਸਵਾਮੀ ਸਾਸ ਸਾਸ ਗੁਣ ਬੋਲਈ, ਬਿਨਵੰਤ ਨਾਨਕ ਧੂੜ ਸਾਧੂ ਨਾਮ ਪ੍ਰਭੂ ਅਮੋਲਈ। 83 ਬਾਣੀ ਭਗਤ ਕਬੀਰ ਜੀ ਕੀ। ਇੱਕਿਓਂ ਕਰ ਸਤਿਗੁਰ ਪ੍ਰਸਾਦ, ਸਨਕ ਸਨੰਦ ਮਹੇਸ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਸਤ ਸੰਗਤ ਰਾਮ ਹਿਰਦੇ ਵਸਾਏ ਰਹਾਵ, ਹਨੂਮਾਨ ਸਰ ਵਰਡ ਸਮਾਨਾ, ਸੁਰਪਤ ਨਰਬਤ ਨਹੀਂ ਗੁਣ ਜਾਣਾ। ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਬਲਾ ਨਹੀਂ ਜਾਣਾ। ਕਹਿ ਕਬੀਰ ਸੋ ਪਰਮੇ ਨਾਹੀਂ, ਪਲਾ ਪੱਗ ਲਗ ਰਾਮ ਰਹੇ ਸਰਨ ਆਏ। ਦਿਨ ਤੇ ਪਹਿਰ ਪਹਿਰ ਤੇ ਘੜੀਆ, ਆਪ ਘੜੇ ਤਨ ਸੀਜੇ। ਕਾਲ ਅਹੇਰੀ ਫਿਰ ਬਗਜੋ, ਕਹੋ ਕਵਨ ਬਦ ਕੀਜੇ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਏ ਸੁਤ ਬਨਤਾ, ਕਹੋ ਕਉ ਹੈ ਕਾਕਾ। ਰਹਾਉ ਜਾਬ ਲਗ ਜੋਤ ਕਾਂ, ਮੈਂ ਵਰਤੇ ਆਪਾ ਪਸਣ ਬੂਝੇ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਸਣ ਸੂਝੇ। ਕਹਿ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਇਹ ਕੀ ਸਰਨਾ। ਜੋ ਜਨ ਭਾਓ ਭਦ ਕਿਸ ਜਾਣੇ, ਤਾ ਕੋ ਅਚਰਜ ਕਾਹੋ। ਜੋ ਜਲ ਜਲ ਮੈਂ ਪੈਸ ਨਾ ਨਿਕਸੇ, ਤੋ ਢੋਰ ਮਿਲਿਓ ਜਰਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੂਰਾ, ਤੋ ਤਨ ਕਾਂਸੀ ਤਜੇ ਕਬੀਰਾ, ਰਮਈਆ ਕਹਾਂ ਨਹੁਰਾ। ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਭੁੱਲੋ ਕੋਈ, ਕਿਆ ਕਾਂਸੀ ਕਰ ਉਗੋ ਉਖ ਉਖ ਹੋਰੋ। ਮਗਰ ਰਾਮ ਦੇ ਜੋ ਹੋਈ, ਇੰਦਰ ਲੋਕ ਸਿਵ ਲੋਕੇ ਜੇਵ, ਇੰਦਰ ਲੋਕ ਸਿਵ ਲੋਕੇ ਜੇਵੋ, ਉਛੇ ਤਪ ਕਰ ਬਹੁਰ ਐਬੋ। ਕਿਆ ਮੰਗੋ ਕਿਸ ਤਰ੍ਹਾਂ ਨਾ ਰਹਾਈ, ਰਾਮ ਨਾਮ ਰੱਖ ਮਨ ਮਾਹੀ ਰਹਾਉ। ਸੋਭਾ ਰਾਜ ਅਭੈ ਬੜਿਆਈ, ਸੋਭਾ ਰਾਜ ਵਿਭੈ ਅਭਿਆਈ, ਸੋਭਾ ਰਾਜ ਵਿਭੈ ਬੜਿਆਈ, ਅੰਤਨ ਕਾਹੂ ਸਨ ਜਾਈ। ਪੁੱਤਰ ਕਲਤ ਲਕਸ਼ਮੀ ਮਾਇਆ, ਐਂਤੇ ਕਹੋ ਕਮਲ ਸੁਖ ਪਾਇਆ। ਕਹਿਤ ਕਬੀਰ ਅਵਰ ਨੇ ਕਾਮਾ, ਹਵਰੇ ਮਨ ਤਾਂ ਰਾਮ ਕੋ ਨਾਮਾ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਤ ਬਿਨ ਬੁੜ ਤੇ ਅਧਕਾਈ। ਰਹਾਉ ਬੰਤਾ ਸੁਤ ਦੇਹ ਗ੍ਰਹਿ ਸੰਬਤ ਸੁਖਦਾਈ, ਐਨ ਮੈਂ ਕੁਛ ਨਾਹੀਂ ਤੇਰੋ ਕਾਲ ਅਬਦ ਆਈ। ਅਜਾ ਮਲ ਗਜ ਗਨਕਾ ਪਤਦ ਕਰਮ ਕੀਨੇ, ਤੇਉ ਉਤਾ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਅਜਾ ਮਲ ਗਜ ਗਨਕਾ ਪਤ ਕਰਮ ਕੀਨੇ, ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਸੂਕਰ ਕੂਕਰ ਜੋਨ ਭਰਮੈ ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਵਿਖ ਖਾਈ। ਤਜ ਭਰਮ ਕਰਮ ਵਿਦ ਨਖੇਦ, ਰਾਮ ਕਰ ਰਾਮ ਨਾਮ ਲੇਹੀ, ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। 83 ਬਾਣੀ ਭਗਤ ਨਾਮ ਦੇ ਜੀ ਕਿਉਂ ਇੱਕਿਓ ਸਤਿਗੁਰ ਪ੍ਰਸਾਦ। ਗਹਿਰੀ ਕਰਕੇ ਨੀਵ ਕਦਾਏ, ਉੱਪਰ ਮੰਡ ਬਚਾਏ, ਮਾਰ ਕੰਡੇ ਤੇ ਅਕੋਹ ਦਿਖਾਏ, ਜਿਨ ਤਿੰਨ ਧਾਰ ਮੂੰਡ ਬੁਲਾਏ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਾ ਗਰਵ ਕਰਤ ਹੋ, ਬਿਨਸ ਜੈ ਝੂਠੇ ਦੇਹੀ ਰਹਾਓ। ਮੇਰੀ ਮੇਰੀ ਕਹਿਰੋਂ ਕਰਤੇ, ਦਰਦੋਜਨ ਸੇ ਭਾਈ, 12 ਯੋਜਨ ਛਤਰ ਚਲੇ ਥਾ, ਦੇਹੀ ਗਿਰਜਨ ਨਾ ਖਾਈ। ਸਰਬ ਸੋਨ ਕੇਲਾਂ ਕਾਹੋਤੀ, ਰਾਵਣ ਸੇ ਦਿਖਾਈ, ਕਹਾਂ ਪਿਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ। ਕਹਾਂ ਪਿਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ। ਦੁਰਭਾਸਾ ਸਿਉਂ ਕਦਰ ਠਗੌਰੀ, ਜਾਦਵ ਇਹ ਫਲ ਪਾਏ। ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦਿਓ ਹਰ ਗੁਣ ਲਾਏ। ਦਸ ਬਰਾਗਨ ਮੋਹੇ ਬਸ ਕੀਨੀ, ਪੰਚੋ ਕਾ ਮਿਟਨ ਆਵੋ, ਸਤਰ ਦੋਏ ਭਰੇ ਅੰਮ੍ਰਿਤ ਸਰ, ਦੇਖੋ ਮਾਰ ਕਢਾਵੋ, ਪਾਛੇ ਬਹੁ ਨ ਆਵਨ ਪਾਵੋ। ਅੰਮ੍ਰਿਤ ਬਾਣੀ ਘਟਦੇ ਉਚਰੇ, ਆਤਮ ਕੋ ਸਮਝਾਵੋ ਰਹਾਉ। ਬਜ ਕੁਠਾਰ ਮੋਹੇ ਹੈ ਛੀਨਾ, ਘਰ ਮਿਹਨਤ ਲੱਗ ਪਾਵੋ। ਸੰਤਨ ਕਿਮ ਉਲਟੇ ਸੇਵਕ, ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ, ਇਹ ਸੰਸਾਰ ਤੇ ਤਬ ਹੀ ਛੂਟੋ, ਇਹ ਸੰਸਾਰ ਤੇ ਤਬ ਛੂਟੋ ਜੋ ਮਾਇਆ ਨੈ ਲਪਟਾਵੋ, ਮਾਇਆ ਨਾਮ ਗਰਭ ਜੋਨ ਕਾ ਤੈ ਤਜ ਦਰਸਨ ਪਾਵੋ। ਇਤ ਕਰ ਪਦ ਕਰੇ ਜੋ ਜਨ ਤੈਨ ਭਉ ਸਗਲ ਚੁਕਾਈਏ, ਕਹਿਤ ਨਾਮ ਜੋ ਬਾਹਰ ਕਿਆ ਭਰਮ ਇਹ ਸੰਜਮ ਹਰ ਪਾਈਏ। ਮਾਰ ਵਾੜ ਜੈਸੇ ਨੀਰ ਬਹਲਾ, ਬੇਗ ਬਹਲਾ ਕਰ ਹਲਾ, ਜੋਕ ਨੌਂਗ ਜੋਕ ਰੰਗ ਨਿਸ ਨਾਦ ਬਹਲਾ, ਤੋ ਮੇਰੇ ਮਨ ਰਾਮਈਆ, ਤੇਰਾ ਨਾਮ ਰੂੜੋ ਅਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ, ਰਹਾਓ ਜੋ ਧਰਨੀ ਕੋ ਇੰਦਰ ਬਾਲ ਹਾ, ਕੁਥੋਂ ਬਾਸ ਜੈਸੇ ਭਾਵਰ ਲਾ, ਕੋਕਲ ਕੋ ਜੈਸੇ ਅੰਬ ਬਾਲ ਹਾ, ਤੋ ਮੇਰੇ ਮਨ ਰਾਮਈਆ, ਚੱਕ ਵੀ ਕੋ ਜੈਸੇ ਸੂਰ ਬਾਲ ਹਾ, ਮਨ ਸਰੋਵਰ ਹੰਸਲਾ, ਤਰਨੀ ਕੋ ਜੈਸੇ ਕੰਤ ਬਾਹਲਾ, ਤੋ ਮੇਰੇ ਮਨ ਰਾਮਈਆ, ਬਾਰ ਕੋ ਜੈਸੇ ਖੀਰ ਬਾਲ ਹਾ, ਚਾਤਰ ਮੁਖ ਜਲ ਚਾਤਰਕ ਮੁਖ ਜੈਸੇ ਜਲ ਧਰਾ, ਮੱਛਲੀ ਕੋ ਜੈਸੇ ਨੀਰ ਬਾਲ ਹਾ, ਤੋ ਮੇਰੇ ਮਨ ਰਾਮਈਆ। ਸਦਕ ਸਾਧਕ ਸਹਿਦ ਸਗਲ ਮੁਨ ਚਾਹੇ, ਬੈਲੇ ਕਾਹੂ ਡਿਠਲਾ, ਸਗਲ ਭਾਵਨ ਤੇਰੋ ਨਾਮ ਬਾਲ ਹਾ, ਤੋ ਨਾਮੇ ਮਨ ਬਿਠਲਾ। ਪਹਿਲ ਪੁਰੀਏ ਪੁੰਡਰਕ ਬਣਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਚਾਂਤੀ ਨਾਚਨਾ। ਪਹਿਲ ਪੁਰਸਾ ਬਿਰਾ ਥੋਣ ਅਰ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ, ਨਾਚੇ ਪਿੰਦੀ ਮੈਂ ਸਾਗਰਾ ਰਹਾ, ਨਚਾਂਤੀ ਗੋਪੀ ਜਨਾ, ਨਈਅਰ ਤੇ ਨਈਆ ਤੇ ਬੇਰੇ ਕਨਾ, ਤੁਰਕ ਨਚਾ ਭਰਮੀਚਾ, ਕੇਸਬਾ ਬਚਾਉਨੀ ਆਈਏ ਮਈਏ, ਐਯੇ ਮਈਏ ਏਕ ਆਨ ਜੀਓ, ਪਿੰਦੀ ਉਭ ਕਰੇ ਸੰਸਾਰਾ, ਪਾਰੋਂ ਪਰਮ ਆਏ ਤੁਮ ਚੇ ਦੁਆਰਾ। ਤੂੰ ਕੌਣ ਰੇ ਮੈਂ ਜੀ ਨਾਮਾ, ਉਹ ਜੀ ਆਲਾ ਤੇ ਨਿਵਾਰਨਾ ਜਨਮ ਕਾਰਣਾ, ਪਤ ਪਾਵਣ ਮਾਧੋ ਬਿਰਧ ਤੇਰਾ, ਧਨ ਤੇ ਮੁਨ ਜਨ ਜਨ ਧਿਆਇਓ ਹਰ ਪ੍ਰਾ ਮੇਰਾ, ਮੇਰੇ ਮਾਥੇ ਲਾਗੇ ਰੇ ਧੂਰ ਗੋਬਿੰਦ ਚਰਨਨ ਕੀ, ਸੁਰ ਨਾਰ ਮੁਨ ਜਨ ਤੈਨੂੰ ਤੇ ਦੂਰ ਰਹਾਓ। ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ, ਚਰਨ ਸਰਨ ਨਾਮਾ ਬਲ ਤਿਹਾਰੀ। ਭਗਤ ਧਰਾਸੀ ਬਾਣ ਭਗਤ ਰਵਿਦਾਸ ਜੀ ਕੀ, ਧਨਾਸੀ ਭਗਤ ਰਵਿਦਾਸ ਜੀ ਕੀ, ਇਹ ਕਿਉਂ ਕਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਵ ਪਤਿਆਲ ਕਿਆ ਕੀਜੈ, ਬਚਨੇ ਤੋਰ ਮੋਰ ਮਨ ਮਾਨੇ, ਜਨ ਕੋ ਪੂਰਨ ਦੀਜੈ, ਹੋਂ ਬਲ ਬਾ ਜਾਉ ਰਮਈਆ ਕਾਰਨ, ਕਾਰਨ ਕਮਲ ਅਭੋ ਰਹੋ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਿਉ ਦਰਸ਼ਨ ਦੇਖੇ। ਚਿਤ ਸਿਮਰਨ ਕਰੋ ਨੈਣ ਅਪਲੋਕਨੋ, ਸਰਵਣ ਬਾਣੀ ਸੁ ਜਸ ਪੂਰ ਰਾਖੋ, ਮਨ ਸੁ ਮਧ ਕਰ ਕਰੋ ਚਾਨ ਹਿਰਦੇ ਧਰੋ, ਰਸਨ ਅੰਮ੍ਰਿਤ ਨਾਮ ਨਾਮ ਪਾਖੋ। ਮੇਰੀ ਪ੍ਰੀਤ ਗੋਬਿੰਦ ਸਿਉ ਜਨ ਘਟੇ, ਮੈਂ ਤਾਂ ਮੂਲ ਮੈਗੀ ਲਈ ਜੀ ਸਟੇ ਰਹਾਉ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੇ, ਭਾਵ ਬਿਨਾਂ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ, ਨਾਮ ਤੇਰੋ ਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਰਹਾਓ ਨਾਮ ਤੇਰਾ ਆਸਨੋ, ਨਾਮ ਤੇਰਾ ਉਰਸਾ, ਨਾਮ ਤੇਰੋ ਕੇਸਰੋ ਲੈ ਛਿਟਕਾਰੇ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੈ ਤੁਝੇ ਕੋ ਚਾਰੇ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤਿਲ ਲੈ ਮਹਿ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ, ਨਾਮ ਤੇਰਾ ਤਾਗਾ, ਨਾਮ ਫੂਲ ਮਾਲਾ, ਪਾਰ 18 ਸਗਲ ਜਠਾਰੇ ਤੇਰੋ ਕੀਆ ਤੁਜੇ ਕਹਿ ਹਰ ਪਾਉ ਨਾਮ ਤਾ ਤੂੰ ਚਵਲ ਟੁੜਾਰੇ ਦਸ ਅਠਾ ਅੱਠ ਸਠੇ ਚਾਰੇ ਖਾਣੀ ਇਹ ਬਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹਰ ਭੋਗ ਤੁਹਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤਰਲੋਚਨ ਇੱਕੋਂ ਕਰ ਸਤਿਗੁਰ ਪ੍ਰਸਾਦ ਨਰਾਇਣ ਨਿੰਦਸ ਕਾਇਪ ਭੁਲੇ ਗਵਾਰੀ ਦੋ ਕਿਰਤ ਸੁ ਕਿਰਤ ਥਾਰੋ ਕਰਮਰੀ ਰਹਾਉ ਸੰਕਰਾ ਮਸਤਕ ਬਸਤਾ ਸੁਰ ਸਰੀ ਇਸ ਨਾਨ ਰੇ ਕੁਲ ਜਾਨ ਮਦੇ ਮਿਲੋ ਸਾਰੰਗ ਪਾਨ ਰੇ ਕਾਰਮ ਕਰ ਕੁਲਾਂਕ ਮਫੀਟ ਸਰੀ ਬਿਸਵਕਾ ਜੀਵਕ ਸੁਆਮੀ ਤਾਚੇ ਰੇ ਸੁਆਰਥੀ ਪੰਖੀ ਰਾਏ ਗਰ ਤਾਚੇ ਮਾਧਵਾ ਕਰਮ ਕਰ ਅਰਣ ਪਿੰਗਲਾਰੀ ਪਾਤਕ ਅਨਕ ਪਾਤਕ ਹਰਤਾ ਅਨਕ ਪਾਤਕ ਹਰਤਾ ਤ੍ਰੈਵਨ ਨਾਥ ਰੀ ਤੀਰਥ ਤੀਰਥ ਭਰਮਤਾ ਲਹਿ ਨਾ ਪਾਰਈ ਕਰਮ ਕਰ ਕਪਾਲ ਮਫੀਠ ਸਰੀ ਅੰਮ੍ਰਿਤ ਸਸੀਆ ਧੇ ਲਛਮੇ ਕਲ ਪਤਰ ਸਿਖਰ ਸੁਨਾਗਰ ਨਦੀ ਚੇ ਨਾਥਿੰਗ ਕਰਮ ਕਰ ਖਾਰ ਮਪੀਠ ਸਰੀ ਦਾਦੀ ਲੇ ਲੰਕਾ ਗੜ ਉਪਾਰੀ ਰੇ ਰਾਵਣ ਬਾਣ ਸਾਲ ਬਿਸਲ ਆਣ ਤੋਖੀ ਲੇ ਹਰੀ ਕਰਮ ਕਰ ਕਸੋਟੀ ਮਫੀਸ ਚਰੀ ਪੂਰਬ ਲੋ ਕਿਰਤ ਕਰਮ ਨਾ ਮਿਟੇ ਰੀ ਕਰ ਗਹਿਣ ਤੇ ਤਾਚੇ ਮੋਹੀ ਜਾਪੀ ਲੇ ਰਾਮ ਨੇ ਨਾਮ ਚ ਪੂਰਬਲੇ ਕਿਰਤ ਕਰਮ ਨਾ ਮਿਟੇਰੀ ਘਰ ਗਹਿਣ ਤਾਚੇ ਮੋਹੇ ਜਾਪੀ ਲੇ ਰਾਮ ਚੇ ਨਾਮਿੰ ਬਾਦਤ ਲੋਚਨ ਰਾਮ ਜੀ ਸ੍ਰੀ ਸੈਣ ਧੂਪ ਦੀਪ ਕਿਰਤ ਸਾਜ ਆਰਤੀ ਬਾਰਨ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਜਿਤ ਮੰਗਲ ਰਾਜਾ ਰਾਮ ਰਾਏ ਕੁਰਾਵ ਉਤਮ ਦੇਵਰਾ ਨਿਰਮਲ ਬਾਤੀ ਤੂੰ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾ ਨੰਦ ਜਾਣੇ ਪੂਰਨ ਪਰਮਾ ਨੰਦ ਵਖਾਨੇ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਭਣੇ ਭਜ ਪਰਮਾਨੰਦ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨੈਵੇਦਾ ਕਾਇਓ ਪੂਛੋ ਪਾਤੀ ਕਾਇਆ ਬਹੁ ਖੰਡ ਖੋਜ ਤੇ ਕਾਇਆ ਬਹੁ ਖੰਡ ਖੋਜ ਤੇ ਨਾਭ ਨਿਧ ਪਾਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ ਜੋ ਬ੍ਰਹਮੰਡੇ ਸੋਏ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪੜਮ ਪਰਣਵ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ ਧਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭੰਤ ਕਰਨ ਤੇ ਤਿਨਕੇ ਕਾਲ ਸਵਾਰਤਾ ਰਹਾਓ ਦਾਲ ਸੀਧਾ ਮੰਗੂ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆ ਸਾਧਨ ਨਿਕਾ ਅਨਾਜ ਮੰਗੂ ਸਤ ਸਿੱਕਾ ਉਹ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਅੱਗੇ ਹਨ ਚੰਗੀ ਤਨ ਧੰਨਾ ਲੇਵੇ ਮੰਦੀ ਜੈ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਲਬਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਮੇ ਜੀਵਨ ਬਿਰਥਾ ਰਹਾਓ ਬਿਨ ਗੁੜ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਸਫਾਥਾ ਤਿਨ ਸਾਧੂ ਚਰਨ ਸੇਵੇ ਕਬੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੇ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ ਹਮ ਅੰਧਲੇ ਗਿਆਨਹੀਣ ਅਗਿਆਨੀ ਕੋ ਚਾਲੇ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੇ ਜੇ ਨਾਨਕ ਚਲੇ ਮਲੰਥਾ ਯਾਸਰੀ ਮਹਲਾ ਚੌਥਾ ਹੀਰਾ ਲਾਲ ਅਮੋਲ ਕਹਿ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਾਰ ਤਾਬ ਰਤਨ ਬਕਾਨੋ ਲਾਖਾ ਹੀਰਾ ਲਾਲ ਅਮੋਲ ਕਹਿ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤੇ ਰਤਨ ਬਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਲਾਇਓ ਗੁਰ ਸਾਧੂ ਗੁਰ ਮਿਲੀਏ ਹੀਰ ਪਰਾਖਾ ਰਹਾਓ ਮਨਮਖ ਕੋਠੀ ਅਗਿਆਨ ਅੰਧੇਰਾ ਤਿੰਨ ਕਰ ਰਤਨ ਨ ਲਾਖਾ ਤੇ ਉੱਜੜ ਭਰਮ ਵੇ ਗਵਾਰੀ ਮਾਇਆ ਭਿਅੰਗ ਬਿਖ ਚਾਖਾ ਹਰ ਹਰ ਸਾਧ ਮੇਲੋ ਜਨ ਨਿੱਕੇ ਹਰ ਹਰ ਸਾਧ ਮੇਲੋ ਜਨ ਨਿੱਕੇ ਹਰ ਸਾਧੂ ਚਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰੇ ਭਾਗ ਤੁਮ ਪਾਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰੇ ਭਾਗ ਤੁਮ ਪਾਖਾ ਜੇਵਾ ਕਿਆ ਗੁਣ ਆਖ ਬਖਾਣੈ ਤੂੰ ਬੜ ਅਗਮ ਬੜ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਖਾਣ ਡੁਬਤ ਹਰ ਰਾਖਾ ਜੈ ਸ੍ਰੀ ਮਹਲਾ ਚੌਥਾ ਹਮ ਬਾਰਕ ਕਿਛੁ ਨਾ ਜਾਣੈ ਗਤਮ ਤੇਰੇ ਮੂਰਖ ਮੁਗਧ ਇਆਨਾ ਹਰ ਕਿਰਪਾ ਧਾਰ ਮਤ ਦੀਜੇ ਉਤਮ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਓ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀ ਅਰੇ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀ ਅਰੇ ਮੇਰੇ ਪ੍ਰੀਤਮ ਪ੍ਰੀਤਮ ਨਾਮ ਪਰਾਨਾ ਬਿਨ ਨਾਮੇ ਮਰ ਜਾਈਏ ਮੇਰੇ ਠਾਕਰ ਜੋ ਅਮਲੇ ਅਮਲ ਲੁਭਾਨਾ ਜੈਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਤੁਰ ਭਾਗ ਪਰਾਨਾ ਤਿਮ ਹਰ ਚਰਨ ਸਰੇ ਵੇਖਣ ਖਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕਰ ਜਨ ਵਿਛੜਾ ਚਿਰੇ ਮਲਾਨਾ ਧਨ ਧਨ ਸਤਿਗੁਰ ਜਿਨ ਨਾਮ ਦੜਾਇਆ ਜੇ ਨਾਨਕ ਤਿਸ ਕੁਰਬਾਨਾ ਜੈ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਬੜ ਪਾਇਆ ਸਤਿਗੁਰ ਸਾਜਨ ਪੁਰਖ ਬੜ ਪਾਇਆ ਹਰ ਰਸਕ ਰਸਕ ਫਲ ਲਾਗਵਾ ਮਾਇਆ ਭਿਅੰਗ ਗਸਰਿਓ ਹੈ ਪ੍ਰਾਣੀ ਮਾਇਆ ਭਿਅੰਗ ਗ੍ਰਸਿਓ ਹੈ ਪ੍ਰਾਣੀ ਬੈਨ ਗੁਰ ਬਚਨੇ ਬਿਸ ਹਰ ਕਾਢਵਾ ਮੇਰਾ ਮਨ ਰਾਮ ਨਾਮ ਰਸ ਲਾਗਵਾ ਹਰ ਕੀਏ ਪਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖਵਾ ਰਹਾਓ ਧਨ ਧਨ ਬੜ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗਵਾ ਤ੍ਰਿਸ਼ਨਾ ਅਗਨ ਬੁਝੀ ਸਾਂਤ ਪਾਈ ਹਾ ਨਿਰਮਲ ਨਿਰਮਲ ਗੁਣ ਗਾਇਬਾ ਤਿਨ ਕੇ ਭਾਗ ਖੀਨ ਤਿਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਿਗੁਰ ਦਰਸ ਨਾ ਪਾਏ ਵਾ ਤੇ ਦੂਜੇ ਭਾਏ ਪਵੇ ਗਰਭ ਜੋਨੀ ਤਾਂ ਬਿਰਥਾ ਜਨਮ ਤਿਨ ਜਾਏ ਥਾ ਤੇ ਦੂਜੇ ਭਾਏ ਪਵੇ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦਿਓ ਬਿਮਲ ਮਤ ਗੁਰ ਸਾਧ ਪੱਗ ਸੇਵੈ ਹਮ ਹਰ ਮੀਠ ਲਗਾਏ ਵਾ ਜਨ ਨਾਨਕ ਰੇਣ ਸਾਧ ਪੱਗ ਮੰਗੇ ਹਰ ਹੋਏ ਦਿਆਲ ਦੇਵਾਏ ਵਾ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁਝੀ ਦੇ ਫਿਰੇ ਬਿਨ ਨਾਮੇ ਉਹ ਖਪ ਖਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਜੁਗ ਪਤ ਉਤਮ ਹਰ ਪਾਈਏ ਸਤਿਗੁਰ ਮਾਝਾ ਹਮ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲ ਵਖ ਗਏ ਗੁਵਾਝਾ ਸਤਿਗੁਰ ਸੋ ਪਾਇਆ ਵਰਦਾਨਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਬਾਂਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਜੈ ਸ੍ਰੀ ਅਮਲਾ ਚੌਥਾ। ਸਤ ਸੰਗਤ ਪਾਈ, ਸਤ ਸੰਗਤ ਸਾਧ ਪਾਈ ਬੜ ਭਾਗੀ, ਮਨ ਚਲ ਤਿਉ ਭਇਓ ਅਰੂੜਾ, ਅਨਹਦ ਧੁਨ ਬਾਜੇ ਨਿਤ ਬਾਜੇ, ਅਨਹਦ ਧੁਨ ਬਾਜੇ ਨਿਤ ਬਾਜੇ, ਹਰ ਅੰਮ੍ਰਿਤ ਧਾਰ ਰਸ ਰੀੜਾ, ਮੇਰੇ ਮਨ ਜਪ ਰਾਮ ਨਾਮ ਹਰ ਰੂੜਾ, ਮੇਰੇ ਮਨ ਤਨ ਪ੍ਰੀਤ ਲਗਾਏ ਸਤਿਗੁਰ, ਹਰ ਮਿਲਿਓ ਲਾਏ ਚੁਪੀੜਾ ਰਹਾਉ, ਸਾਖਤ ਬੰਦ ਭੈ ਹੈ ਮਾਇਆ, ਬਿਖ ਸਾਂਚੇ ਲਾਏ ਜਕੀੜਾ, ਹਰ ਕੇ ਅਰਥ ਖਰਚ ਨਾ ਸਾਕੇ, ਹਰ ਕੇ ਅਰਥ ਖਰਚ ਨਾ ਸਾਕੇ, ਜਮਕਾਲ ਸਹੇ ਸਿਰ ਪੀੜਾ, ਜਿਨ ਹਰ ਅਰਥ ਸਰੀਰ ਲਗਾਇਆ, ਗੁਰਸਾਧੂ ਬਹੁ ਸਰਦਾ ਲਾਏ ਮੁਖ ਧੂੜਾ, ਹਾਲਤ ਪਾਲਤ ਹਰ ਸੋਭਾ ਪਾਵੇ, ਹਰ ਰੰਗ ਲਾਗਾ ਮਨ ਗੂੜਾ, ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ, ਜੈ ਨਾਨਕ ਪ੍ਰੀਤ ਲੱਗੀ ਪੱਗ ਸਾਧ ਗੁਰ ਮਿਲ, ਸਾਧੂ ਪਖਾਣ ਹਰਿਓ ਮਨ ਮੂੜਾ। ਜੈ ਸ੍ਰੀ ਮਹਲਾ ਚੌਥਾ ਕਰ ਦੂਜਾ, ਕਿਉਂ ਕਰ ਸਤਿਗੁਰ ਪ੍ਰਸਾਦ, ਹਰ ਹਰ ਸਿਮਰੋ ਆਗਮ ਅਪਾਰਾ, ਜੇ ਸਿਮਰੋ ਦੁੱਖ ਮਿਟੇ ਹਮਾਰਾ, ਹਰ ਹਰ ਸਤਿਗੁਰ ਪੁਰਖ ਮਿਲਾਵ, ਗੁਰ ਮਿਲੀਏ ਸੁਖ ਹੋਈ ਰਾਮ, ਹਰ ਗੁਣ ਗਾਵੇ ਮੀਤ ਹਮਾਰੇ, ਹਰ ਹਰ ਨਾਮ ਰੱਖੋ ਉਰਤਾਰੇ, ਹਰ ਹਰ ਅਪਨ ਹਰ ਹਰ ਅੰਮ੍ਰਿਤ ਭਜਨ ਸੁਣਾਓ, ਗੁਰ ਮਿਲੀਏ ਪ੍ਰਗਟ ਹੋਈ ਰਾਮ। ਮਧੂਦਨ ਹਰ ਮਾਧੋ ਪ੍ਰਾਣਾ, ਮੇਰੇ ਤਨ ਮੇਰੇ ਮਨ ਤਾਂ ਮਰਤ ਮੀਠ ਲਗਾਨਾ, ਹਰ ਹਰ ਦਇਆ ਕਰੋ ਗੁਰ ਮੇਲੋ, ਪੁਰਖ ਨਿਰੰਜਨ ਸੋਈ ਰਾਮ, ਹਰ ਹਰ ਨਾਮ ਸਦਾ ਸੁਖਦਾਤਾ, ਹਰ ਕੇ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਂਪੁਰਖ ਗੁਰ ਮੇਲੋ, ਗੁਰੂ ਨਾਨਕ ਨਾਮ ਸੁਖ ਹੋਈ ਰਾਮ। ਜੈ ਸ੍ਰੀ ਮਹਲਾ ਚੌਥਾ। ਹਰ ਹਰ ਹਰ ਹਰ ਨਾਮ ਜਪਾਹਾ, ਗੁਰਮੁਖ ਨਾਮ ਸਦਾ ਲੈ ਲਾਹਾ, ਹਰ ਹਰ ਹਰ ਹਰ ਭਗਤ ਦੜਾਵੋ, ਹਰ ਹਰ ਨਾਮ ਉਮਾਹਾ ਰਾਮ, ਹਰ ਹਰ ਨਾਮ ਦਿਆਲ ਤਿਹਾਹਾ, ਹਰ ਕੇ ਰੰਗ ਸਦਾ ਗੁਣ ਗਾਹਾ, ਹਰ ਹਰ ਹਰ ਜਸ ਘੂਮਰ ਪਾਵੋ, ਮਿਲ ਸਤ ਸੰਗ ਉਮਾਹਾ ਰਾਮ, ਆਓ ਸਖੀ ਹਰ ਮੇਲ ਮਲਾਹਾ, ਸੁਣ ਕਥਾ ਲੈ ਸੁਣ ਹਰ ਕਥਾ ਨਾਮ ਲੈ ਲਾਹਾ, ਹਰ ਹਰ ਕਿਰਪਾ ਧਾਰ ਗੁਰ ਮੇਲੋ, ਗੁਰ ਮਿਲੀਏ ਹਰ ਉਮਾਹਾ ਰਾਮ, ਹਰ ਕੀਰਤ ਜਸ ਅਗਮ ਅਥਾਹਾ, ਖਿਨ ਕਰ ਰਾਮ ਨਾਮ ਗਵਾਹਾ, ਮੋਕੋ ਧਾਰ ਕਿਰਪਾ ਮਿਲੀਏ ਗੁਰਦਾਤੇ, ਹਰ ਨਾਨਕ ਭਗਤ ਉਮਾਹਾ ਰਾਮ। ਜੈ ਸ੍ਰੀ ਮਹਲਾ ਚੌਥਾ। ਰਸ ਰਸ ਰਾਮ ਅਰਸਾਲ ਸਲਾਹਾ, ਮਨ ਰਾਮ ਨਾ ਭੀਨਾ ਲੈ ਲਾਹਾ, ਖਿਨ ਖਿਨ ਭਗਤ ਕਰੇ ਦਿਨ ਰਾਤੀ, ਗੁਰਮਤ ਭਗਤ ਉਮਾਹਾ ਰਾਮ, ਹਰ ਹਰ ਗੁਣ ਗੋਬਿੰਦ ਜਪਾਹਾ, ਮਨ ਤਨ ਜੀਤ ਸ਼ਬਦ ਲੈ ਲਾਹਾ, ਗੁਰਮਤ ਪੰਚ ਦੂਤ ਬਸ ਆਵੇ, ਮਨ ਤਨ ਹਰ ਉਮਾਹਾ ਰਾਮ, ਨਾਮ ਰਤਨ ਹਰ ਨਾਮ ਜਪਾਹਾ, ਹਰ ਗੁਣ ਗਾਇ ਸਦਾ ਲੈ ਲਾਹਾ, ਦੀਨ ਦਿਆਲ ਕਿਰਪਾ ਕਰ ਮਾਧੋ, ਹਰ ਹਰ ਨਾਮ ਅਮਾਹਾ ਰਾਮ, ਜਪ ਜਗਦੀਸ਼ ਜਪੋ ਮਨ ਮਾਹਾ, ਹਰ ਹਰ ਜਗਨਾਥ ਜਗ ਲਾਹਾ, ਧਨ ਧਨ ਵੱਡੇ ਠਾਕੁਰ ਪ੍ਰਾ ਮੇਰੇ, ਤਪ ਨਾਨਕ ਭਗਤ ਅਮਾਹਾ ਰਾਮ। ਜਾ ਸ੍ਰੀ ਮਹਲਾ ਚੌਥਾ। ਆਪੇ ਜੋਗੀ ਜੁਗਤ ਜੁਕਾਹਾ, ਆਪੇ ਨਿਰਭਉ ਤਾੜੀ ਲਾਹਾ, ਆਪੇ ਹੀ ਆਪ ਆਪ ਵਰਤੇ ਆਪੇ ਨਾਮ ਅਮਾਹਾ ਰਾਮ, ਆਪੇ ਦੀ ਆਪੇ ਦੀਪ ਲੋਹਾ ਦੀਪਾਵਾ, ਆਪੇ ਸਤਿਗੁਰ ਸਮੁੰਧ ਮਥਾਹਾ, ਆਪੇ ਮਥ ਮਥ ਤਤ ਕਢਾਏ ਜਪ ਨਾਮ ਰਤਨ ਉਮਾਹਾ ਰਾਮ, ਸਖੀ ਮਿਲੋ ਮਿਲ ਸਖੀ ਮਿਲੋ ਮਿਲ ਗੁਣ ਗਾਵਾਹਾ, ਗੁਰਮੁਖ ਨਾਮ ਜਪੋ ਹਰ ਰਾਹਾ, ਹਰ ਹਾ ਭਗਦੜੀਏ ਮਨ ਭਾਈ, ਹਰ ਹਰ ਨਾਮ ਉਮਾਹਾ ਰਾਮ, ਆਪੇ ਵੜ ਦਾਣਾ ਵੜ ਸਾਹਾ, ਗੁਰਮੁਖ ਪੂੰਜੀ ਨਾਮ ਵਸਾਹਾ, ਹਰ ਹਰ ਦਾਤ ਕਰੋ ਪ੍ਰਭ ਭਾਵੇ, गुण नानक नाम अमाहा राम। जय श्री जी।
1: ਬਾਣੀ ਸਰਨ ਸੁਨਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵੈ ਗੁਣ ਬੋਲੈ ਬਾਣੀ ਹਰ ਗੁਣ ਜਪ ਮਹਾ ਰਾਮ ਸਭ ਤੀਰਥ ਵਰਤ ਜਗ ਪੁਨ ਤੁਲਾਹਾ ਹਰ ਹਰ ਨਾਮ ਨਕ ਦੇਹ ਪੁਜਾਹਾ ਹਰ ਹਰ ਤੁਲ ਤੁਲ ਅਤ ਭਾਰੀ ਗੁਰਮਤਿ ਜਪ ਮਹਾ ਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਕ ਮੈਲ ਪਾਪ ਧੋਆਹਾ ਹਰ ਗੁਣ ਬਾਣੀ ਸਾਨੂੰ ਸੁਨਾਹਾ ਕਰ ਕਿਰਪਾ ਸਤਿਗੁਰ ਮਿਲਾਹਾ ਗੁਣ ਗਾਵੈ ਗੁਣ ਬੋਲੈ ਬਾਣੀ ਹਰ ਗੁਣ ਜਪੁ ਮਹਾ ਰਾਮ ਸਭ ਤੀਰਥ ਵਰ ਜਾ ਗੁਣ ਤਲਾਹਾ ਹਰ ਹਰ ਨਾਮ ਨ ਪੁਜੈ ਪੁਜਾਹਾ ਹਰ ਹਰ ਤੁਲ ਤੁਲ ਅਤਿ ਭਾਰੀ ਗੁਰਮਤਿ ਜਪੁ ਮਹਾ ਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਕ ਮੈਲ ਪਾਪ ਧੋਆ।

ਤਜ ਗੋਪਾਲ ਆਣ ਜੋ ਚ ਕਰਨੀ ਸੋਈ ਸੋਈ ਬਿਨਸ ਦਖਾਮ ਚਰਨ ਕਮਲ ਹਿਰਦੇ ਗਹੁ ਨਾਨਕ ਸੁਖ ਸਮੂਹ ਵਿਸਰਾਮ ਜੈ ਸ੍ਰੀ ਮਹਲਾ ਨਾਮਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਭੁੱਲੋ ਮਨ ਮਾਇਆ ਵਰਜਾਇਓ ਜੋ ਜੋ ਕਰਮ ਕੀ ਲਾਲਚ ਲਾਗੇ ਤੇ ਤੇ ਆਪ ਬੰਦਾ ਰਹਾਉ ਸਮਝਣ ਪਰੀ ਵਿਖੇ ਰਸ ਰਚਿਓ ਜਸ ਹਰ ਕੋ ਵਿਸਰਾਇਓ ਸੰਗ ਸੁਆਮੀ ਜੋ ਸੋ ਮਜਾਨਿਓ ਨਾ ਬਣ ਖੋਜਨ ਕੋ ਧਾਇਓ ਰਤਨ ਰਾਮ ਘਟ ਹੀ ਕੇ ਭੀਤਰ ਤਾਂ ਕੋਈ ਗਿਆਨ ਨਾ ਪਾਇਓ ਜਾਂ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਏ ਜੈ ਸ੍ਰੀ ਮਹੱਲਾ ਨਾਮਾ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਭਇਓ ਰੇ ਅੰਤਰ ਸਰਨ ਗਏ ਕਿਰਪਾ ਨੇ ਤੇਰੇ ਰਹਾਵ ਮਹਾਂਪਤ ਮੁਕਤ ਲੋਭੀ ਫੁਣ ਕਰਤ ਪਾਪ ਅਵਹਾਰਾ ਭੈ ਮਰਭੇ ਕੋ ਬਿਸਰਤ ਨਾਇਨ ਤੈ ਚਿੰਤਾ ਤਣਜਾਰਾ ਕਿਉ ਪਾਪ ਮੁਕਤ ਕੇ ਕਾਰਣ ਦਹ ਦਿਸ ਕੋ ਉਠਧਾਇਆ ਘਟ ਹੀ ਪੀਤਰ ਬਸੇ ਨਿਰੰਜਨ ਤਾ ਕੋ ਮਰਮ ਨਾ ਪਾਏ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਵ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਜੈ ਸ੍ਰੀ ਮਹੱਲਾ ਨਾਮਾ ਮਨ ਰੇ ਸਾਚਾ ਕਹੋ ਵਿਚਾਰਾ ਰਾਮ ਨਾਮ ਬਿਨ ਮਾਇ ਮਿਥਿਆ ਮਾਨੋ ਸਗਰੋ ਇਹ ਸੰਸਾਰ ਰਹਾਉ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇ ਕਿਤੇ ਨਿਆਰਾ ਪਾਵਣ ਨਾਮ ਜਗਤ ਮੈਂ ਹਰਿ ਕੋ ਕਮਹੂ ਨਾਏ ਸੰਭਾਰਾ ਨਾਨਕ ਸ਼ਰਨ ਪਰਿਓ ਜਗ ਬੰਦਨ ਰਾਖੋ ਬਿਰਧ ਤੁਹਾਰਾ ਜੈ ਸ੍ਰੀ ਮਹੱਲਾ ਪੰਜਵਾਂ ਛੰਤ ਕਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ ਦਰਸ਼ਨ ਪਿਆਸੇ ਦਿਨ ਸਰਾ ਚਿਤਵਣ ਦਿਨ ਨੀਤ ਖੋਲ ਕਪੜ ਗੁਰ ਮੇਲੀਆ ਨਾਨਕ ਹਰ ਸੰਗ ਮੀ ਛੰਦ ਸੁਣ ਯਾਰ ਹਮਾਰੇ ਸੱਜਣੀ ਕਰੋ ਬੇਨੰਤੀਆਂ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋ ਖੁਜੰਤੀਆਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਕਪੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਕੁਤਿਲ ਲਿਪੀਨਾ ਤਰੀ ਤਿਰੀ ਜੈ ਪ੍ਰਭ ਸੁ ਮਨ ਲੀਨਾ ਜੋ ਜਲ ਮੀਨਾ ਚਾਤਰਕ ਜਿਵੇਂ ਤਸੰਤੀ ਆ ਜਾਨੇ ਗੁਨਜਾਨਾ ਨੇ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀ ਆ ਯਾਰ ਵੇ ਪ੍ਰੀ ਹੱਬੇ ਸਖੀਆ ਮੂੰਹ ਕਹੀ ਨਾ ਜਿਹੀ ਆ ਯਾਰ ਵੇ ਹਿੱਕ ਦੋ ਹਿੱਕ ਚਾੜੇ ਹੋਂ ਕਿਸ ਚੇਤੇ ਹੀ ਆ ਹਿੱਕ ਦੋ ਹਿੱਕ ਚਾੜੇ ਅਣਖ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਹ ਉਠੰਦਾ ਹੋਂ ਕਦ ਪਾਏ ਗੁਣਤਾਸਾ ਜਿੰਨੀ ਮੈਡਾ ਲਾਲ ਰਜਾਇਆ ਹੋ ਤਿਸ ਅੱਗੇ ਮੰਡੇ ਹੀ ਆ ਨਾਨੇ ਕਹਿ ਸੁਣੋ ਬਿਨੋ ਸੁਹਾਗਣੇ ਮੂੰਹ ਦੱਸ ਲਿਖਾ ਪਿਰ ਕਹੀ ਆ ਯਾਰ ਵੇ ਪਿਰੇ ਆਪਣਾ ਭਾਣਾ ਕਿਸ ਨਿਸੀ ਛੰਦਾ ਯਾਰ ਵੇ ਤੈਰਾ ਵਿਆ ਲਾਲਣ ਮੂੰਹ ਦੱਸ ਦਸੰਦਾ ਲਾਲਣ ਤੈ ਪਾਇਆ ਆਪਣ ਗਵਾਇਆ ਜਤਨ ਪਾਕ ਮਥਾਨੇ ਬਾਂ ਭਗਤ ਠਾਕੁਰ ਹੋ ਕੀਦੀ ਗੁਣਿਆ ਗੁਣਾ ਪਛਾਣੇ ਗੁਣਹਾਰ ਤੈ ਬਾਇਆ ਰੰਗ ਲਾਲ ਬਣਾਇਆ ਤੇ ਸਭ ਕੁਛ ਸੁਹੰਦਾ ਜਾਂ ਨਾਨਕ ਤਨ ਸੁਹਾਗਣ ਸਾਏ ਜਿਸ ਸੰਗ ਬਤਾਰ ਵਸੰਦਾ ਯਾਰ ਵੈ ਨੇ ਸੁਖ ਸਖੇਂਦੀ ਸਾ ਮੈਂ ਪਾਈ ਵਰ ਲੁੜਿੰਦਾ ਆਇਆ ਵਜੀ ਵਧਾਈ ਮਹਾਂਮੰਗਲ ਰੈਸਤੀ ਆ ਪਿਰ ਦਿਆਲ ਸਾਧ ਨਵਰੰਗੀ ਆ ਵੜ ਭਾਗ ਪਾਇਆ ਗੁਰ ਮਿਲਾਇਆ ਸਾਧਕੇ ਸਤਸੰਗੀ ਆ ਆਸਾ ਮਨਸਾ ਸਗਲ ਪੂਰੀ ਪਿਰ ਅੰਕ ਅੰਗ ਮਿਲਾਈ ਬਿਨਵੰਤ ਨਾਨਕ ਸੁਖ ਸੁਗੰਧੀ ਸਾ ਮੈਂ ਗੁਰ ਮਿਲ ਪਾਏ ਜੈ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਛੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ ਉੱਚਾ ਗਮਗਾ ਪਾਰ ਪ੍ਰਭ ਪ੍ਰਭ ਕਥਨ ਜਾਇ ਕਥਨ ਜਾਇ ਕਥ ਉੱਚਾ ਅਗਮ ਅਪਾਰ ਪ੍ਰਭ ਕਥਨ ਜਾਇ ਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ ਛੰਦ ਜੋ ਜਾਣੋ ਤਿਉ ਰਾਖ ਹਰ ਪ੍ਰਭ ਤੇਰੇ ਆ ਕੇਤੇ ਗੁਣ ਅਸੰਖ ਅਵਗੁਣ ਮੇਰੇ ਆ ਅਸੰਖ ਅਵਗੁਣ ਖਤੇ ਖੇਰਿਆ ਨਿਤ ਪ੍ਰਸਾਦ ਭੁੱਲੀਏ ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਏ ਲੋਕ ਕਰਦ ਵਿਕਾਰ ਵਿਖੜੇ ਪ੍ਰਭ ਨੇ ਰਹੂ ਤੇ ਨੇਰੇ ਆ ਬਿਨਵੰਤ ਨਾਨਕ ਦਿਆ ਧਾਰੋ ਕੜਬ ਕੜ ਭੋਜਲ ਫੇਰਿਆ ਸਲੋਕ ਨਿਨਿਰਤ ਨਾ ਪਵੈ ਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕੇ ਬੇਨੰਤੀਆਂ ਮਿਲਣ ਥਾਵੇ ਥਾਉ ਛੰਦ ਦੂਸਰ ਨਾਈ ਠਾਉ ਕਹਿ ਪੈ ਜਾਈਏ ਅੱਠ ਪੈਰ ਕਰ ਜੋੜ ਸੋ ਪ੍ਰਭ ਧਿਆਈ ਹੈ ਧਿਆਏ ਸੋ ਪ੍ਰਭ ਸਦਾ ਆਪਣਾ ਆਪਣਾ ਚੰਦਿਆ ਪਾਈਏ ਤਜਮਾਨ ਹੋ ਵਿਕਾਰ ਦੂਜਾ ਇੱਕ ਸੋ ਲਿਖਲਾਈ ਹੈ ਅਰਭ ਮਨ ਤਨ ਪ੍ਰਭੁ ਆਗੇ ਆਪ ਸਗਲ ਮਿਟਾਈਏ ਬਿਨੰਤ ਨਾਨਕ ਧਾਰ ਕਿਰਪਾ ਸਤ ਨਾਮ ਸਮਾਏ ਸਲੋਕ ਰੇਮਣ ਤਾ ਕੋ ਧਿਆਈਏ ਸਭ ਜਾ ਕੇ ਹਾਥ ਰਾਮ ਨਾਮ ਤਨ ਸੰਜੀਏ ਨਾਨਕ ਨਿਵੇ ਸਾਧ ਛੰਦ ਸਾਥੀ ਜਿਹੜਾ ਪ੍ਰਭ ਏਕ ਦੂਸਰ ਨਾਏ ਕੋਇ ਥਾਂ ਤਨੰਤਰ ਆਪ ਜਲ ਤਲਮਈ ਅਲ ਸੋਏ ਜਲ ਤਲਮਈ ਅਲ ਪੂਰ ਹੇ ਸਰਵਦਾਤਾ ਪ੍ਰਭ ਤਨ ਯੋਗ

ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਣੀ ਪਵ ਸਰਨ ਸੁਆਮੀ ਸੁਖ ਮਾਗਾਮੀ ਤਿਸ ਬਿਨਾ ਆਹ ਨਾਏ ਕੋਇ ਬਿਨਵੰਤ ਨਾਨਕ ਦੇ ਤਾਰੋ ਤਿਸ ਪ੍ਰਾਪਤ ਨਾਮ ਹੋਇਆ ਸਲੋਕ ਚਿੱਤ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਤੇ ਆਇ ਤੋ ਸੁਖ ਸਵਾਇਆ ਚੰਦ ਅਬ ਮਨ ਛੁੱਟ ਗਿਆ ਸਾਧੂ ਸੰਗ ਮਿਲਿਆ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰਿ ਨਾਮ ਸਿਮਰਤ ਮਿਟਿਆ ਕਿਲ ਵਖੀ ਬੂਝੀ ਤਪ ਤੇ ਖਾਨਿਆ ਗਹਿ ਭੁਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ ਲੈਂਕ ਲਾਏ ਹਰ ਮਿਲਾਏ ਜਨਮ ਮਰਨ ਦੁਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲੇ ਮਹਿਲੀ ਨੇ ਆਪਲ ਇੱਕ ਪਲੇ ਸੰਜਾ ਜੈ ਸ੍ਰੀ ਚੰਦ ਮਹੱਲਾ ਪੰਜਵਾਂ ਪਾਧਾ ਨੂੰ ਸੰਸਾਰ ਗਰ ਵਟਿਆ ਕਰਤੇ ਭਾਵ ਨੇ ਕਮਾਇ ਰੰਗ ਰਟਿਆ ਲੋਭ ਮੋਹ ਮਨ ਬੂਡੇ ਮਰਨ ਚੀਤ ਨ ਆਵੇ ਪੁੱਤਰ ਪਵਿੱਤਰ ਵਿਹਾਰ ਪ੍ਰਣਤ ਇਹ ਕਰਤ ਵਿਹਾਵੇ ਪੂਜ ਦਿਵਸ ਆਏ ਲਿਖੇ ਮਾਏ ਦੁਖ ਧਰਮ ਦੁੱਤ ਨਿਠਿਆ ਨਾ ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਧਾਨੀ ਖੱਟਿਆ ਉਦਮ ਕਰੈ ਅਨੇਕ ਹਰ ਨਾਮ ਨੰਗਾਵੇ ਪਰ ਮੈਂ ਜੋੜਾਂ ਸੰਗ ਮਰਜਨ ਮਹ ਆਵੇ ਪਸ਼ੂ ਪੰਖੀ ਸੈਲ ਤਰਵਰੇ ਗਣਿਤ ਕੁਛ ਨ ਆਵੇ ਬੀਜ ਬੂਵੈ ਭੋਗ ਭੋਗੈ ਕੀ ਆਪਣਾ ਪਾਵੇ ਰਤਨ ਜਨਮ ਰਹੰਤ ਹਰ ਅੰਤ ਜੂਏ ਪ੍ਰਭੂ ਆ ਮਿਲਾ ਪਾਵੇ ਬਿਨਵੰਤ ਨਾਨਕ ਭਰਮੈ ਪਰਮਾਏ।

ਦਿਸੈ ਬਿਨ ਭਰਮੈ ਭਜਨ ਦਿਸ ਇਸੈ ਛੋੜ ਮਾਇਆ ਚੱਲੇ ਹੈ। ਕਹਿਆ ਨਾ ਮਨ ਸ੍ਰੀ ਖਾਕਸਾਨ ਹੈ ਜਿਨ ਸੰਗ ਮਨ ਤਨ ਚੱਲਿਆ। ਸ੍ਰੀ ਰਾਮ ਰੰਗ ਅਪਾਰ ਪੂਰਨ ਨੈਨੀ ਮਨ ਮੈਂ ਉੱਠਿਆ। ਬਿਨਵੰਤ ਨਾਨਕ ਕੌੜ ਕਾਗਰੇ ਦਿਨ ਬਿਨ ਸਬਾਰਾ ਝੂਠਿਆ। ਚਰਨ ਕੁਮ ਸਰਨ ਆਏ ਨਾਨਕ ਆਏ ਆ। ਦੁੱਤਰ ਪੈ ਸੰਸਾਰ ਪ੍ਰਭਾਵ ਤਰਾਏ ਆ। ਮੈਂ ਸਾਧ ਸੰਗੇ ਭਾਈ ਸ੍ਰੀ ਦਰ ਕਰਮਾ ਸੰਗ ਪ੍ਰਭ ਕੀ ਪ੍ਰਭ ਜੀ ਧਾਰਿਆ। ਹਰ ਹਰ ਮਾਨ ਲੀਏ ਨਾਮ ਦੀਏ ਆਵਰ ਕਛ ਨ ਵਿਚਾਰੇ। ਗੁਣਿਧਾਨ ਪਾਰ ਠਾਕਰੀ ਮਨ ਲੋੜਿੰਦਾ ਪਾਇਆ। ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਜੈ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ ਹੈ। ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਸਦਾ ਸਿਮਰੰਤ ਸੰਤਰਵਤ ਸਰਵਤਰਮ ਨਾਨਕ ਨਾ ਸੁਨ ਜਗਦੀਸ਼ਰ। ਪੇਖਣ ਸੁਣ ਸੁਨਾਣੋ ਸੁਨਾਣੋ ਮਨ ਮੈਂ ਦਈ ਦ੍ਰਿੜੀ ਸਾਥ ਪੂਰੇ ਸਰਵਤਰ ਮੈਂ ਨਾਨਕ ਹਰ ਰੰਗ ਰਾਚ ਫੋੜੀ। ਹਰੇਕ ਨਿਰੰਜਨ ਗਾਈ ਸਭ ਇੰਤਰ ਸੋਈ ਕਰਨ ਕਰਨ ਤੁਰ ਸਮਰਾਤ ਪ੍ਰਭ ਜੋ ਕਰੇ ਸੋਏ। ਫਿਰ ਮੈਂ ਤਾਪ ਤਾਪ ਦਾਤ ਇਸ ਮਹੀਨੇ ਕੋਈ ਖੰਡ ਪ੍ਰਮੰਡ ਪਤਾਲ ਦੇਵ ਰਵਿਆ ਸਭ ਲੋਇ ਜਿਸਿਆ ਬੁਝਾਇ ਸਬੂਸੀ ਨਿਰਮਲਨ ਸੋਏ ਸਲੋਕ। ਰਚੰਦ ਜੀ ਰਚਨਾ ਮਾਤ ਗਰਭ ਸਥਾਪਨ ਸਾ ਸਾ ਸਿਮਰੰਤ ਨਾਨਕ ਮਹਾ ਅਗਨ ਵਿਨਾਸ਼ਨ ਮੁਖ ਤਲੇ ਪੈ ਉਪਤਰ ਪਰੇ ਸੰਦੋ ਗੁਫਤਰੇ ਥਾਏ। ਨਾਨਕ ਸੋ ਧਣੀ ਕਿਉਂ ਸਾਰਿਓ ਦਰਜ ਦੇ ਨਾਇ ਪੌੜੀ। ਰਕਤ ਬਿੰਦ ਕਰਨ ਮਿਆਂ ਉਹਦਾ ਗੁਣ ਦੁਰਮਝਾਰੇ ਉਰਦ ਮੁਖ ਕੁਚਿਲ ਵਿਖਲੇ ਨਰ ਕੋਰ ਗੁਵਾਰ। ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ ਬਿਕਮ ਥਾਨੋ ਜਿਨ ਰੱਖਿਆ ਤੇ ਤਿਲ ਨ ਵਿਸਾਰ। ਪ੍ਰਭ ਵਿਸਰ ਸੁਖ ਦੇ ਨਾਏ ਜਾਸਾ ਜਨਮ ਹਰ ਸਲੋਕ ਮਨ ਇੱਛਾ ਦਾਨ ਕਰਨਗੇ ਸਰਵਤ੍ਰ ਆਸਾ ਪੂਰਨ ਅਖੰਡਨ। ਕਲ ਕਲੇਸੈ ਪ੍ਰਭ ਸਿਮਰ ਨਾਨਕ ਨੈ ਦੂਰ ਨੈ ਹਵ ਰੰਗ ਮਾਣ ਜਿਸ ਸੰਗ ਭੈ ਤੈ ਸੋ ਲਾਈਏ ਨੇਹ ਸੋ ਸੋ ਬਿੰਦਨ ਵਿਸਰ ਨਾਨਕ ਦਿਨੇ ਸੁੰਦਰ ਚਿਆ ਦੇ ਪੌੜੀ। ਜੀਉ ਪ੍ਰਾਣ ਤਨ ਧਨ ਦੀ ਆਦਿ ਨਿਰਸ ਭੋਗ ਗ੍ਰਹਿ ਮੰਦਰ ਰਸ ਰਸ ਦੇ ਰਸ ਰਥ ਅਸ ਦੀਏ ਰਸ ਪਰੇ ਪੰਜੋਗ। ਸੁੱਤ ਬਣਤਾ ਸਾਧਨ ਸੇਵਕ ਦੀ ਪ੍ਰਭ ਦੇਵਨ ਯੋਗ ਹਰ ਸਿਮਰਤ ਮਨ ਦਾ ਤਨ ਮਨ ਹਰਿਆ ਲਹਿ ਜੈ ਵਿਯੋਗ। ਸਾਧਸੰਗ ਹਰ ਗੁਣ ਲਵੋ ਬਿਨਸੈ ਸਭ ਰੋਗ ਸਲੋਕ ਕੁੜੰਗ ਯਤਨ ਕਰਨ ਮਾਇਆ ਅਣਕ ਉਦਮੈ ਹਰ ਭਗਤ ਭਾਵ ਹੈ ਨੰਗੇ ਨਾਨਕ ਪ੍ਰਭ ਸਰਤੇ ਪ੍ਰੀਤ ਥੈ। ਟੁੱਟੜੀਆਂ ਸਾ ਪ੍ਰੀਤ ਜੋ ਲਾਈ ਬੀਨ ਸਿਓ ਨਾਨਕ ਸੱਚੀ ਰੀਤ ਸਾਈ ਸੇ ਤੀਰਥਿਆ ਪੌੜੀ। ਜਿਸਮ ਬਿਸਰਾ ਤਨ ਭਸਮ ਹੋਏ ਕਹਿਤੇ ਸਾਪਰੇ ਕਿਨ ਗ੍ਰਹਿ ਮੈਂ ਬਸਨ ਦੇਵੀ ਜਿਨਸ ਸੋਈ ਹੇ ਤੇ ਕਰਨ ਦਰਬ ਸੰਚਿਆ ਸੇ ਕਾਰਜ ਕੇ ਜੈਸਾ ਬੀਜੇ ਸੋਲਣ ਹੈ ਸਕਰਮ ਏ ਖੇਤ ਆਕਿਰਤ ਕਣਾ ਹਰ ਵਿਸਰਿਆ ਜੋ ਨੀ ਪਰਮੇਸ਼ ਲੋਕ ਉਡਦਾਨ ਸਨਾਨਕ ਅਨਕ ਸੋਧਨ ਪਵਿੱਤਰਤਾ। ਉਚਰੰਤ ਨਾਨਕ ਹਰ ਹਰ ਰਸਨਾ ਸਰਵ ਪਾਪ ਵਿਮਚਤੇ ਈ ਧੁਨ ਕੀਤੋ ਮੂੰਹ ਭਾਣੀ ਘਣਾ ਭੋਰੀ ਦਿੱਤੋਂ ਪਾਹੇ ਮਨੋ ਵਸੰਦਰੋ ਸਾਸੋ ਸਨਾਨਕ ਹੱਬੇ ਡੁਕੜੇ ਲਾਏ ਪੌੜੀ। ਕੋਟਕਾ ਸਭ ਨਾਸੋ ਸਿਮਰਤ ਹਰ ਨਾਓ ਮੰਚਨ ਦੇ ਫਲ ਪਾਈਏ ਹਰ ਕੇ ਗੁੰਗਾਓ। ਜਨਮ ਮਰਨ ਪੈ ਘਟੀਏ ਨਿਚਲ ਸਾਸਾਓ ਪੂਰੋ ਹੋ ਲਿਖਿਆ ਹਰ ਚਰਨ ਸੁਮਾਓ ਕਰ ਕਿਰਪਾ ਪਰਵਾਰ ਆਖ ਲਿਆ ਨਾਨਕ ਬੋਲ ਜਾਓ ਸਲੋਕ। ਗ੍ਰਹਿ ਬਣਤਾ ਗ੍ਰਹਿ ਰਚਨਾ ਪਾਰੰਗੇ ਮਨ ਬਿਲਾਸ ਸਵਾਦੰਗ ਰਸੈ ਕਦਾਂਚਨੈ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕਿਰਮੈ ਹੈ ਮੁਚੜੰਬਰ ਹਵਕੈ ਮੰਜ ਮੋਹਬਤ ਨੇ ਜਸੋ ਸਾਈ ਜੈ ਵਿਸਰੈ ਨਾਨਕ ਸੋ ਤਨਖੇ ਪੌੜੀ। ਸੁੰਦਰ ਸੇ ਸਨੇਕ ਸੁਗਰਸ ਭੋਗਣ ਪੂਰੈ ਗ੍ਰਹਿ ਸੁਵਰਨ ਸੁੰਦਰ ਸੁਗੰਧ ਲਾਇ ਮੋਤੀ ਹੀਰੇ ਮਹਿੰਛੇ ਸੁਖ ਭਾਇ ਸੁਖ ਮਾਣਤਾ ਕਿਸ ਨੈ ਵਿਸੂਰੈ ਸੁਪ੍ਰਾਜਿਤ ਨਾਇ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਧੀਰੇ ਸਲੋਕ ਚਰਨ ਕਮਲ ਸਾਹਿਬ ਹੰਸ ਕੁਜੰਦੁਰਾ ਗੀਤਾ ਦਿਸੈ ਤਿਆਗੰਤ ਕਵਡ ਰੂਪ ਮਾਇਆ ਕਨਾਨਕ ਅਨੰਤ ਰੂਪ ਮਾਇਆ ਸਾਧ ਸੰਗਮ ਮਨ ਸਾਹਿਬ ਕੁਚਰਾ ਵਤਾ ਹੱਬੈ ਲੋ ਨਾਨਕ ਹਬ ਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ। ਬਸਤਾ ਟੂਟੀ ਝੂੰਪੜੀ ਚੀਰ ਸਭ ਛਿੰਨਾ ਜਾਤ ਨ ਪਾਤ ਨਾ ਦਰੋ ਦਿਆਨ ਪ੍ਰਮੀਨਾ ਮਿੱਤਰ ਨਾ ਇੱਠ ਦਿਨ ਸੋ ਰੂਪ ਕੇ ਸਾਖ ਨਾ ਸਿੰਨਾ ਰਾਜਾ ਸਗਲੇ ਸਿਠ ਕਾ ਹਰ ਨਾਮ ਮਨ ਪੀਨਾ।
तिसकी धूल मन उदरै प्रभु हुए सो प्रसन्ना सुलोकन कलीला राज रसूपंग छत्र चम तख्त आसन रचंत मूड अज्ञान अंध नानक सुख सुपन मनोरथ माया सुपने हब रंग माने आ मिठा लगड़ा मोह नानक नाम विहूनिया सुंदर माया ध्रुव पौड़ी सुपने सती चित मूर्ख लाया बिसरे राजस भोग जागत बखलाया आर जा गई विहाए तंदे ताया पूर्ण भय कामना मोहे माया क्या विचार जन जा फुलाया सलोक बिसरंत कुसवर्ग लोक है जित ते पृथ्वी नव खंडन है बिसरंत हर को पाल लै नानक ते प्राणी ध्यान परमनाय कौत कोट तमासा चितन आव सुनाव नानक कोड़ी नरक बराबरे उजड़ सोए था पौड़ी माँ प्याण ध्यान अगर कर मानिया झूठ समगरी पेक सच कर जाने काम क्रोध अंकार फिरे देवाने सिर लगा जम डंड था पछताने बिन पूरे गुरुदेव फिरे सहताने सलोक राज कपटंग रूप कपटंग धन कपटंग कुल कर बथा चाह सचंद मिखिया छलंग सिधरंग नानक बिन हर संग न चालत है पेखंदल की भुल तू मां दिसम सोहना अड़नल हंदलो मुल नानक साधना जुली माया पौड़ी चलद्या नाल न चलै सुख संजी है तिसका को हर विसरे क्यों त्रुवतावे नाम रंजी है प्रभु छोड़ लागे नरक सिमंजी है हो कृपाल दयाल नानक हो भंजी सलोक नाच रास सुख मिष्टंग रच भोग रस मिष्टंग नच मिष्टंग सुख माय मिष्टंग सत्संग ना हर नानक दास मिष्टंग प्रभु दर्शन लगड़ा सुन मन मजा हूरत विदड़ो सच थोक नानक मिठड़ा सोतनी पौड़ी हर बिन कुछ लग गई भगतन को मीठा सा सा सुखिया सफरण कर फिर निरणो डिठा अज्ञान भ्रम दू कटिया गुर भय बसीठा चरण कण मन बीदिया जो रंग मजीठा जो प्राण तन मन प्रभु बिनसे सब झूठा सलोक त्याग कंत जलंग नह छे जीव मीनंग नह त्याग चातरंग वे कुंडल बाण बदन च कुरंक ना दिंगे आले बंदने कुसुम वासन चरण कमचरा चंत चंत नानक अनुचित मुख डो पलक छे चेत जीवन संगम तिस्तनी नानक संता मित पौली जो मछली बिन पानी क्यों जीवन पावे बूंद बुहना चादर को क्यों करते रुतावे कानाथ कुरंते विक्रम कह वे दया सनमुखतावे भवर लोभी कुसुम बासका मिलिया बंदावे तो समझना हर प्रीत है देख दर सुगावे सलोक चितवंत रचना कमलंगी सा सराधन न बिसरंत मा नाम अच्युत नानक आस पूर्ण परमेश्वर सीतड़ा मन मंजा पलगन थी वे बाहर नानक आसरी निबा सदा पखिंदो सच नि पौड़ी आ सावंती आस गुसाई पूरी है मिल गोपाल गोविंद न कमू झूरी है दे दशमन चावला जय सूरी है होय पुत्र श्री चरणा धूरी है।

ਸ਼ਬਦ ਅੰਮ੍ਰਿਤਾ ਨਾਨਕ ਤਿੰਨ ਸਤ ਬਲਹਾਰਣਗੇ ਬਲਹਾਰਣਗੇ ਜਿਨਾ ਧਿਆਨ ਮਾ ਪਾਰ ਬ੍ਰਹਮਣੈ ਹਬ ਕੁੜਾਵੇ ਕੰਮ ਇੱਕ ਸਾਈਂ ਬਾਹਰੇ ਨਾਨਕ ਸਹੀ ਧਨ ਜਿਨ੍ਹਾਂ ਪੀੜੀ ਸੱਚੇ ਪੌੜੀ ਸਤ ਬਲਹਾਰੀ ਤਿੰਨਾਂ ਜਿ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨੇ ਵਾਵੇ ਪ੍ਰਮਥ ਹਰ ਜਸ ਲੈਖੇ ਬੇਅੰਸ ਸੋਹ ਹੈ ਸੇ ਹਤਾ ਚਰਨ ਪੂਤਰ ਚਾਲੈ ਪ੍ਰਮਥਾ ਪਥਾ ਸੰਤਾ ਸੰਗ ਉਦਾਰ ਸਗਲਾ ਦੁਖਲਤਾ ਸਲੋਕ ਭਾਵੀ ਦੋਤ ਕਰਨਗੇ ਹਰ ਸਰਮਣਗੇ ਸੰਜੋਗ ਪੂਰਨ ਹੈ ਗੋਪਾਲ ਦਰਸ਼ ਭੇਟੰਗ ਸਫਲ ਦ ਨਾਨਕ ਸੋ ਮਹੂਰਤ ਹੈ ਕੀਮ ਨ ਸਕਾ ਪਾਏ ਸੁਖ ਮਿਤੀ ਵਾਰੇ ਨਾਨਕ ਸਾਹਿਬ ਵੇਲੜੀ ਪ੍ਰਵਾਨ ਜਿਤ ਮਿਲੰਦੜੋ ਮਾਂ ਪ੍ਰੀ ਪਾਉੜੀ ਸਾਹਿਬ ਵੇਲਾ ਕੋ ਕੌਣ ਜਿਤ ਪ੍ਰਭ ਕੌਣ ਹੈ ਜਿਤ ਪ੍ਰਭ ਸੋਗ ਪਾਏ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਖਾ ਗੁਸਾਈ ਆਠ ਪੈਰ ਹਰ ਦੇ ਕੇ ਮਨ ਚ ਪੁਜਾਏ ਵੜੇ ਭਾਗ ਸਾਧ ਸੰਗ ਹੋਏ ਨਿਮ ਲਾਗਾਂ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਏ ਸਲੋਕ ਪਥ ਤੂਤ ਪੁਨੀਤ ਗੋਬਿੰਦ ਸਰਬ ਦੋਖ ਨਿਵਾਰਨ ਸਰਨ ਸੰਭੂਰ ਭਗਵਾਨ ਲੈ ਜਪ ਜਪੰਤ ਨਾਨਕ ਹਰ ਹਰੇ ਛੱਡਿਓ ਹਬ ਆਪ ਲਗੜੋ ਚਰਨਾ ਵਾਸ ਨੱਠੜੋ ਦੁੱਖ ਸਤਾਪ ਨਾਨਕ ਪ੍ਰਭ ਕਹਿੰਦਿਆਂ ਪੌੜੀ ਮੇਲ ਲਿਓ ਦਿਆਲ ਭੈ ਭੈ ਦੁਆਰਿਆ ਰੱਖ ਲਿਓ ਦੀਨ ਦਿਆਲ ਪ੍ਰਮਤ ਬੁਹਾਰਿਆ ਭਗਤ ਵਛਲ ਦਰ ਬਿਰਦ ਹਰ ਪਦ ਹਾਰਿਆ ਤੁਸ ਬਿਨਾ ਹੀ ਕੋਈ ਬਿਨਾ ਮੋਸਾਰਿਆ ਕਰ ਗੈ ਲਿਓ ਦਿਆਲ ਭੈ ਸਾਗਰ ਸੰਸਾਰਿਆ ਸਲੋਕ ਸੰਤ ਉਦਰਣ ਦਿਆਲ ਆਸਰੰਗ ਗੋਪਾਲ ਕੀਰਤਨ ਨਿਰਮਲ ਸੰਤ ਸਿੰਘ ਨਾ ਓਟ ਨਾਨਕ ਪਰਮੇਸ਼ਰ ਚੰਦਨ ਚੰਦਨ ਸਰਦਰ ਮੋਟਨ ਬੜੀ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨੇ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਕੂੜਾ ਨਾ ਤੋੜ ਨ ਆਵੇ ਮੂਲ ਸੰਚੇ ਨਾਮ ਤਨ ਸੰਜਨਾ ਸੁਸੰਗ ਪਾਈ ਵੱਡੇ ਪੂਨੇ ਅੱਠ ਪੈਰ ਹਰ ਤਿਆਏ ਹਰ ਜਸਨੇ ਸੁਣ ਸਲੋਕ ਦਇਆ ਕਰਨ ਦੁਖਰਣ ਉਤਰਣ ਨਾਮ ਕੀਰਤਨ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਮਾਇਆ ਪਾਏ ਬਲੰਦਰੀ ਬੁੱਝ ਗਈ ਰੱਖਣ ਦੜੋ ਪ੍ਰਭ ਆਪ ਜਿਨੂੰ ਪਾਈ ਮੇਦਨੀ ਨਾਨਕ ਸੋ ਪ੍ਰਭ ਜਾ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਹ ਪਿਆ ਕੋੜਾ ਕਾ ਕਿਨਾ ਸਿਰ ਤਿਆਏ ਨਿਰਮਲ ਭਏ ਸਰੀਰ ਜੰਤੂਰੀ ਨਾਏ ਆਪਣ ਆਪਣਾ ਮੰਤਨ ਪਏ ਸੰਤੋਖ ਪੂਰਨ ਪ੍ਰਭ ਪਾਏ ਤਰੀ ਕੁਟੁੰਬ ਸਭ ਲੋਕ ਕੁਲ ਸੁਭਾਏ ਆ ਸਲੋਕ ਗੁਣ ਗੋਬਿੰਦ ਗੋਪਾਲ ਗੁਰੇ ਗੁਰੂ ਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰੂ ਗੁਰੂ ਨਾਨਕ ਕਦੋਂ ਧਾਰਨ ਭਜ ਲੁਕਮ ਸਗਾ ਗੁਰ ਬੋਤਰੇ ਆਮ ਨਾਨਕ ਗੁਰਪੂ ਗੁਰੂ ਨਾਨਕ ਪੂਰ ਕ੍ਰਮ ਸਤਿਗੁਰ ਚਰਨੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜੇ ਸੰਘ ਹਰ ਜਪੈ ਗੁਰ ਕਿਰਪਾਲ ਜਪੈ ਤੇ ਅਵਗੁਣ ਸਭ ਸਫੇ ਭਾਰ ਗੁਰਦੇਵ ਨੇ ਚੋ ਸਫੇ ਕਾਰ ਸੁਲਕ ਦੁਖ ਪਾਇਆ ਮਾਇਆ ਕਰਣੀ ਨੇ ਆਪ ਦਿਸੇ ਗੁਣ ਗਾਏ ਬੇ ਅੰਦਰ ਰਸਨਾ ਹਰ ਜਸੇ ਸਲੋਕ ਦੁਸ਼ੰਤੇ ਕੋ ਸੁਣਿਅੰਤੇ ਕੋ ਵਰਤਿੰਤੇ ਕੋ ਨਰ ਹਰੈ ਨਾਮ ਦਾਨ ਜਾ ਚੰਦ ਨਾਨਕ ਦਿਆਲ ਪੁਰ ਕਿਰਪਾ ਕਰੇ ਹਿਕ ਸੇਵਿਕ ਮੁਲਾਇਕ ਕਿਰਪਾ ਹਰ ਇੱਕ ਸਵੈ ਅਰਦਾਸ ਨਾਮ ਕਰਦਮ ਸੱਚੇ ਨਾਨਕ ਸੱਚੀ ਰਾਸ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ ਪ੍ਰਭ ਦਿਆਲ ਬੇਅੰਤ ਪੂਰਨੀ ਕਿਹੋ ਸਭ ਕੁਝ ਆਪੇ ਆਪ ਦੂਜਾ ਕਹਾਂ ਕਿਹਾ ਆਪ ਕਰੋ ਪ੍ਰਭਾ ਦਾਨ ਆਪੇ ਆਪ ਲਿਓ ਆਵਣ ਜਾਣਾ ਹੁਕਮ ਬੂਝ ਨੇ ਚਲੇ ਚੌਥੇ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦਿਓ ਜੈ ਸ੍ਰੀ ਬਾਣੀ ਭਗਤਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹਾਥ ਵਕਾਨੋ ਰਾਹ ਤੁਮ ਕਹੀਏ ਤੋ ਜਗਤ ਗੁਰਸਵਾਮੀ ਆਮ ਕੇਤ ਕਲ ਜੁਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਾਂ ਦੁਖੀ ਰਾਸੀ ਅਜਨਾ ਪਤਿਆ ਨਿਗਮ ਭੈ ਸਾਖੀ ਗੌਤਮ ਨਾਰ ਉਮਾ ਪਤ ਸਵਾਮੀ ਸੀਸ ਤਰਨ ਸਹਿਜ ਬਗਾਮੀ ਇਨ ਦੋ ਤਨ ਖਲ ਬਦ ਕਰ ਹਾ ਮਾਰਿਓ ਬੜੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕਸ ਕੀਜੈ ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ

ਕਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੁੱਖ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੀ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਾ ਨਾਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਹ ਦੀਆਂ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੀ ਯਾਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾ ਤੁਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੀ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ

ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਵਿਘਨਾ ਕਉ ਲਾਗੇ। ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਗੌਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੀ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰ ਗੋਬਿੰਦਨੋ ਸਿਮਰੋਂ ਸ੍ਰੀ ਹਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਜਾਏ ਤੀਕ ਬਹਾਦਰ ਸਿਮਰੇ ਘਰ ਆਉਂਦੇ ਆਵੇ ਧਾਏ ਸਭ ਥਾਈ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਾਹ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੀ ਗਵਾਹੀ ਦੇ ਕੇ ਨਿਟ ਕੀਤਾ ਤਿਨਾਂ ਪਿਆਰਿਆਂ ਸਜਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸੇਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀਆਂ ਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਕਹਿਰ ਨਾਮ ਦੇ ਮੇਰਾ ਮੰਤਰ ਸੀਤਲੇ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸਹਿਯੋਗ ਸੁਰਗਵਾਸੀ ਉਪਿੰਦਰ ਸਿੰਘ ਬੀਬੀ ਦਵਿੰਦਰ ਕੌਰ ਦੀ ਪੋਤਰੇ ਸੁਰਗਵਾਸੀ ਸਰਾ ਗੁਲਜ਼ਾਰ ਸਿੰਘ ਬੀਬੀ ਭਜਨ ਕੌਰ ਦੀ ਦੋਹਤੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮਿੰਦਰ ਪਾਲ ਸਿੰਘ ਜੀ ਸਰਦਾਰ ਬੀਬੀ ਗੁਰਜੀਤ ਕੌਰ ਦੀ ਸਪੁੱਤਰੇ ਬੱਚੇ ਜਸਮੀਨ ਕੌਰ ਦੇ ਸਤਿਗੁਰ ਸ੍ਰੀ ਪਾਤਸ਼ਾਹ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਦੋਨਾਂ ਪਰਿਵਾਰਾਂ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਧਰੁਵਾਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਲੱਗੇ ਨੇ ਸਤਿਗੁਰੂ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਪਾਠੀ ਸਿੰਘਾਂ ਦਰਸ਼ਨਾਂ ਤੇ ਆ ਵੱਸ ਕੇ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੁਸ ਸੇਵਾ ਲੈਣੀ ਗੁਣ ਗੁਣਾ ਵਿਚਾਰਨੇ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਾਰਜਾਂ ਚ ਨਿਰਵਿਘਨਤਾ ਸਹਿਤ ਸਫਲਤਾਈਆਂ ਬਖਸ਼ਣੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਬਾਣੀ ਨਾਮ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੇ ਬੱਚੇ ਅਸਮੀਨ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਰਵਿਘਨਤਾ ਸਹਿ ਸਮਾਪਤੀ ਕਰਾਉਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਮ ਪ੍ਰੇਮ ਬਖਸ਼ਣਾ ਸਤਿਗੁਰ ਸ੍ਰੀ ਪਾਤਸ਼ਾਹ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਗੁਰਮੁਖ ਪਰਿਵਾਰ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾ ਰਹੇ ਹਨ ਸੇਵਕ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨੋ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਜੀ ਸਤਿਗੁਰੂ ਸ੍ਰੀ ਪਾਤਸ਼ਾਹ ਜੀ
ਕਾਰੋਬਾਰ ਤਰੱਕੀਆਂ ਬਖਸ਼ਣੀਆਂ, ਹਰਮ ਧਨ ਫਤਿਹ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਸਮੇਂ ਗੁਰਮੁਖ ਪਰਿਵਾਰ ਵੱਲੋਂ ਰੁਮਾਲਿਆਂ ਦਾ ਸੈੱਟ ਅਤੇ ਦਰਸ਼ਨੀ ਭੇਟਾ 101 ਪੌਂਡ ਮਾਇਆਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਣਾਂ ਕਮਲਾਂ ਦੇ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਹਰਮ ਧਨ ਫਤਿਹ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਜੀ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੇ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਵਰਤੇ ਜੋ ਛਕੇ, ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਇਸ ਵੇਲੇ, ਆਪ ਆਪਣੇ ਮੁਖਾਰਬਿਆਂ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ, ਜਿਨ੍ਹਾਂ ਮਿਲਿਆ ਆਪ ਦਾ ਪੁੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਕਦ ਪਸੀ ਦੀਦਾਰ ਧਰ ਜੀਰੇ ਇੱਕ ਟੇਕ ਤੂੰ ਲਾਹੇ ਬੜਾ ਨਿਆਸ।

ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵ ਨਾ ਕਾਰ ਹੁਕਮ ਨਾ ਕਹੇ ਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਅਹ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈ ਅਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸ਼ਾਣ ਗਾਵੇ ਕੋ ਗੁਣ ਬੜਿਆ।

ਸੁਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗਾਂਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਵੇ ਪਰਵਾਹੁ ਸਾਚਾ ਸਾਹਿਬ ਸਾ

ਸ਼ਕੀਤ ਜਗ ਲੀ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਤਾ ਅੰਦਰ ਕੀਟ ਕਰ ਦੋਸ਼ੀ ਦੋ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣ ਐ ਸਿਧ ਪੀਰ ਸੁਨਾ ਸੁਣ ਐ ਧਰਤਵ ਲੈਕਾਲ ਸੁਣ ਐ ਦੀਪ ਲੋ ਪਤਾਲ ਸੁਣ ਐ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣ ਐ ਦੁੱਖ ਪਾਪ ਕਾ ਨਾਸ ਸੁਣ ਐ ਈਸ਼ਰ ਵਰਮਾ ਇੰਦ ਸੁਣ ਐ ਮੁਖ ਸਲਾਹਣ ਮੰਦ ਸੁਣ ਐ ਜੋਗ ਜੋਗ ਤਨ ਭੇ ਸੁਣ ਐ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣ ਐ ਦੁੱਖ ਪਾਪ ਕਾ ਨਾਸ ਸੁਣ ਐ ਸਤਸੰਤ ਹੋ ਗਿਆਨ ਸੁਣ ਐ ਅੜ ਸੜਕਾ ਇਸ਼ਨਾਨ ਸੁਣ ਐ ਪੜ ਪੜ ਪਾਪ ਹੈਮਾਨ ਸੁਣ ਐ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣ ਐ ਦੁਖ ਪਾਪ ਕਾ ਨਾਸ ਸੁਣ ਐ ਸਰਾ ਗੁਣਾ ਕੇ ਗਾ ਸੁਣ ਐ ਸੇਖ ਪੀਰ ਪਾਤਸ਼ਾਹ ਸੁਣ ਐ ਅੰਧੀ ਪਾਵੇ ਰਾਹੂ ਸੁਣ ਐ ਹਾਥ ਹੋਵੇ ਸਗਾਹੂ ਨਾਨਕ

ਮਨੈ ਪਾਸੁ ਪ੍ਰਗਟ ਜਾਏ ਮਨੈ ਮਗਨ ਚਲੈ ਪੰਥ ਮਨੈ ਧਨ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵ ਹੈ ਮੁਖ ਦੁਆਰ ਮਨੈ ਪਰਵਾਰ ਹੈ ਸਾਧਾਰ ਮਨੈ ਤਰੈ ਤਾਰੇ ਗੁਰਸਿੱਖ ਮਨੈ ਨਾਨਕ ਭਵ ਹੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਪ ਹੇ ਤਰਕ ਹੈ ਮਾਨ ਪੰਚੇ ਸੋ ਹੇ ਦਰ ਰਾਜਾਨ ਪੰਚਾ ਕਾ ਗੁਰੂ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰ ਤੇ ਕਹਿ ਕਰਨੇ ਨਾਹੀ ਸੰਭਾਰ ਧੋਲ ਧਰਮ ਦਾ ਕਾਪੂ ਸੰਤੋਖ ਥਾਪ ਰੱਖਿਆ ਜਿਨ ਸੂਤ ਏਕੋ ਭਜਾ ਹੋਵੈ ਸਚਿਆ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਹੋ ਰੂਪ ਕੇਤੀ ਦਾਸ ਜਾਣੇ ਕੌਣ ਕੂਦ ਕੀਤਾ ਪਸਾਓ ਇੱਕੋ ਕਵਾਓ ਤਹਿਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵੀ ਚਾਰ ਵਾਰ ਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਵਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਰ ਰਹਾ ਹੈ ਉਦਾਸ ਅਸੰਖ ਪਦ ਗੁਣ ਗਿਆਨ ਵੀ ਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤਨਰੰਕਾਰ ਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਅਲ ਬੜਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਾਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ ਸਰ ਕਰ ਹੈ ਭਾਰ ਨਾਲ

ਅੰਤਰਗਾਤੀ ਥਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਵਖਤ ਆਤਮਾਣੀ ਬਰਮਾਉ ਸਾ ਸੁਹਣ ਸਦਾ ਮਨ ਚਾਉ ਕਵਣ ਸੋ ਵੇਲਾ ਬਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੋਤੀ ਮਾਉ ਕਵਣ ਜੇ ਤੁਹਾ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੈ ਲੇਖ ਪੁਰਾਣ ਬਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕਹੋ ਸਾਜੇ ਆਪੇ ਜਾਣੇ ਸੋਈ ਕਿਵ ਕਰਾ ਕਾ ਕਿਵ ਸਲਾਈ ਕਵਾਨੀ ਕਿਵ ਜਾਣਾ ਨਾਨਕੇ ਆਖਣ ਸਭ ਕੁਵਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਾ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੁਆ ਪਉ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲ ਨਾ ਪਾਤਾਲ ਲਖ ਗਾ ਸਾਇਆ ਗਾ ਸੋੜ ਕੋੜ ਗਪਾਲ ਥਕੇ ਵੇਦ ਕਹਿਣ ਇੱਕ ਬਹੁਤ ਸਹਿਸ ਉਠਾਰੇ ਕਣਕ ਤੇ ਵਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਬਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਤ ਨਾ ਪਾਈਆ ਨਦੀਆਂ ਤੇ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਰੋ ਨਾ ਬੀਸ ਰਹਿ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣਾ ਅੰਤ ਅੰਤ ਨਾ ਵੇਖਣ ਸੁਣਨਾ ਅੰਤੋ ਅੰਤ ਨਾ ਜਾਪੇ ਗਿਆ ਮਨਵੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਨ ਕੇ ਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਪੁਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਾਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਥਮਾਏ ਕਿਤੇ ਮੰਗੈ ਜੋਦ ਪਾਰ ਕਿਤੇ ਕੰਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੀ ਕਿਤੇ ਮੂਰਖਾਹੀ ਖਾਹੀ ਕਿਤਿਆਂ ਦੂ ਭੁਗ ਸਦ ਮਾਰ ਇਹ ਭੇਦਾ ਤੇਰੀ ਦਾਤ ਆਰ ਮੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇਤੀਆਂ ਮੁਹ ਖਾਏ ਆਪੇ ਜਾਣੇ ਆਪੇ ਦੇ ਆਖ ਹੇ ਸੇ ਪੇ ਕਈ ਕੇ ਜਿਸਨੋ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਹੇ ਅਮੁੱਲ ਭਾਈ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੇ ਵੇਦ ਪਾਠ ਪੁਰਾਣ ਆਖ ਹੇ ਬੜੇ ਕਰੇ ਬਿਖਿਆਣ ਆਖ ਹੇ ਵਰਮੇ ਆਖ ਹੇ ਆਖ ਹੇ ਗੋਪੀ ਤੈ ਗੋਬਿੰਦ ਆਖ ਈਸ਼ਰ ਆਖ ਸਿੱਧ ਆਖ ਕੀਤੇ ਕੀਤੇ ਬੁੱਧ ਆਖ ਹੇ ਦਾਨਵ ਆਖ ਹੇ ਦੇਵ ਆਖ ਹੇ ਸੁਰ ਨਰਮਨ ਸੇਵ ਕੀਤੇ ਆਖ ਹੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇੱਥੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕੇ ਕੇ ਗੇਵੜ ਪਾਵੇ ਤੇਵੜ ਹੋਏ ਨਾਨਕ।

ਤੋ ਦਰ ਗਿਆ ਸੋ ਘਰ ਗਿਆ ਜਿਤ ਵੈ ਸਰ ਸੰਭਾਲੇ ਵਾਜੇ ਨਾਥ ਅਨੇਕ ਸੰਗ ਕੀਤੇ ਬਾਵਨ ਹਾਰੇ ਕੀਤੇ ਰਾਗ ਪ੍ਰੇ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵੇ ਤੋ ਨੋ ਪੌਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਪਤ ਲਿਖ ਜਾਣ ਹੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਵਰ ਬਰਮਾ ਦੇਵੀ ਸੋ ਸਦਾ ਸਵਾਰੇ ਗਾਵੇ ਇੰਦ ਅਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਭੰਡ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨ ਮੋਹਨੋ ਸੁਰਗਾਂ ਮਛ ਪਿਆਲੀ ਗਾਵਨ ਰਤਨੋ ਪਾਏ ਤੇਰੇ ਅੜ ਸਰ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਭੰਡਾ ਕਰਕਾ ਰੱਖੇ ਧਾਰੇ ਸੇ ਤੁਦਨੋ ਗਾਵੇ ਜੋ ਤੁਦ ਭਾਵ ਨਰਤੇ ਤੇਰੇ ਭਗਤ ਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਹੋ ਸੀ ਜਾਇ ਨਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਤਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹਿਬ ਸਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਬਭੂਤ ਖੈਂਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦਿਸ਼ਟ ਸੈ ਆਦੇ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਕੋ ਵੇਸ਼ ਭੁਗਤ ਇੱਕ ਗਿਆਨ ਦਇਆ ਭੰਡਾਰ ਘਟ ਘਟ ਬਾਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀਰ ਸਦਵਰਾ ਸਾਧ ਸੰਯੋਗ ਵਿਯੋਗ ਦੋਵੇਂ ਕਾਰ ਚਲਾਵ ਹੈ ਲੇਖੇ ਆਵ ਹੈ ਭਾਗ ਆਦੇਸ਼ ਸਹਿ ਆਦੇ ਸਾਧ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਮਾਈ ਜੁਗਤ ਵਿਆਈ ਤਿੰਨ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੁਗਤ ਭਾਵੇ ਤਵੇ ਚਲਾਵੇ ਜਿਵ ਹੋਵੇ ਪ੍ਰਮਾਣ ਉਹ ਵੇਖੇ ਉਹ

ਕਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਹ ਤਸੈ ਆਦੇ ਆਦਿ ਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀਵ ਹੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਇਹ ਤਰਾਜ ਪਦ ਪਵੜੀਆਂ ਚੜੀ ਹੋਏ ਕੀਸ ਸੁਣ ਗੱਲਾਂ ਆਕਾਸ਼ ਗੇ ਈਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੁੜੀ ਕੂੜੈ ਠੀਸ ਆਖਣ ਜੋਰ ਚੋ ਪਹਿਨੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੋਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕੋ ਤੂੰ ਨੀਚ ਨਾ ਕੋਏ ਰਾਹ ਤੇਰੋ ਤੇ ਵਾਰ ਪਵਨ ਪਾਣੀ ਅਗਨੀ ਪਾ ਤਾਲ ਤਸਵੇ ਧਾਤੀ ਥਾਪ ਰੱਖੀ ਧਰਮ ਸਾਲ ਤਸਵੇ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਚਦਰਵਾ ਤਿੱਥੇ ਸੋਹਣ ਪੰਜ ਪ੍ਰਵਾਨ ਨਦੀ ਕਰਮ ਪਵੇ ਨੀ ਸ਼ਾਨ ਕੱਚ ਪਕਾਏ ਉੱਥੇ ਪਾਏ ਨਾਨਕ ਗਾਇਆ ਜਾਪੇ ਜਾਈ ਧਰਮ ਖੰਡ ਕਾਯੂ ਧਰਮ ਗਿਆਨ ਖੰਡ ਕਾ ਆਖੂ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਨਵੇਸ਼ ਕੇਤੇ ਪਰ ਮੈਂ ਘਾੜਤ ਘੜੀ ਹਰੂ

ਆਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਨਾ ਸੱਚਾ ਮਨ ਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿੱਥੇ ਖੰਡ ਮੰਡਲ ਬ੍ਰਹਮੰਡ ਜੇ ਕੋ ਕਥੈ ਤਾਂ ਤਨਾਂਤੋ ਤਿੱਥੇ ਲੋ ਲੋ ਆਕਾਰ ਜਿਵ ਜੋ ਹੁਕਮ ਤਿਵੈ ਤਿਵਕਾਰ ਵੇਖੈ ਬਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਰਾਂ ਧੀ ਸੁਨਿਆਰ ਹਰਣ ਮਤ ਵੇਦ ਹਥਿਆਰ ਭੌਖਾ ਲਾਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਕਰੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਾਗਤ ਜਗ ਆਈਆ ਬਰਿਆਈ।

ਕਾਲ ਸੋਧਰ ਆ ਗਿਆ ਸਾ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੋਧਰ ਤੇਰਾ ਕਿਹਾ ਸੋ ਕਰ ਗਿਆ ਜਿਤ ਵੈ ਸਰ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਗ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸੋ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਅੰਦਰ ਆਸਣ ਬੈਠੇ ਦੇਵਤਿਆਂ ਤਰਨਾਲੀ ਗਾਵਨ ਤੁਧਨੋ ਸਿਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਡ ਰਖੀ ਸੋ ਜੋਗ ਜੋਗ ਵੇਦਾਂ ਨਾਲੀ ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸਾਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਹਾ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋ ਸੀ ਜਾਇ ਨਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤੇ ਦੀਵੜੀ ਆਈ ਜੋ ਤੁਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਦ ਸਾਹੂ ਸਾਹਾਂ ਪਦ ਸਾਹਿਬ ਨਾਨਕ ਰਹਿ ਰਜਾਈ ਆਸਾ ਮਹੱਲਾ ਪਹਿਲਾ ਹੁਣ ਵੱਡਾ ਆਖੇ ਸਭ ਕੋਈ ਕਿਵੜ ਵੱਡਾ ਡੀਤਾ ਹੋਏ ਕਿਉਂ ਭਾਵੇਂ ਨਾ ਕਹੇ ਆ ਜਾਏ ਕਹਿਣੇ ਵਾਲੇ ਤੇਰੇ ਰਾਹੀ ਸਮਾਜ ਵੱਡੇ ਮੇਰੇ ਸਾਹਿਬ ਆ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੇ ਨਾ ਠਾਕਰ ਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੇ ਕਿਆ ਚਾਰਾ ਨਾਨਕ ਸਾਹਿਬ ਸਵਾਰ ਨਾਰਾ ਸਮਲਾ ਪਹਿਲਾ ਆਖਾਂ ਜੀ ਵਾਪਿਸ ਰਹਿ ਮਰ ਜਾਓ ਆਖਣੋ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੁਖਤ ਭੁਖੇ ਖਾਏ ਚਲੀ ਇਹ ਦੂਖ ਸੁਖੋਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਰਬੜੀ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ

ਸਾਤ ਖਸਮ ਬਸਾਰ ਹਿਤ ਕਮਜਾਤ ਨਾਨਕ ਨਾਵੇਂ ਵਾਸਨਾਤ ਰਾਹ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤ ਸਤ ਪੁਰਖਾ ਬਿਨੋ ਕਰੋ ਗੁਰਪਾ ਸਾਮ ਕੀਰੇ ਕਿਰਮ ਸਤਿਗੁਰ ਸ਼ਰਨ ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰਾ ਨਾਮ ਮਿਲੇ ਤ੍ਰਿਪਤਾਸ ਹੀ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਹਤਕ ਲਿਖਿਆ ਲਿਖਾਸ ਧੰਨ ਧੰਨ ਸਤਿਸੰਗ ਦੇ ਤਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸਹਿਰ ਪੱਥਰ ਮਹਿ ਜੰਤੂ ਪਾਏ ਤਾ ਕਰ ਜਿਕਵਾਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਵਨ ਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਚਕ ਸੰਭਾਹੇ ਠਾਕੁਰੂ ਕਾਹੇ ਮਨ ਭਉ ਕਰਿਆ ਊੜੇ ਊੜਾਵੇ ਸਹਿ ਕੂਸਾਂ ਤੇ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਵਨ ਦਾਨ ਦਾਸ ਵਠ ਸਿਧਾਨ ਠਾਕੁਰ ਕਾਲ ਤਲ ਥਰਿਆ ਜਨ ਨਾਨਕ ਬਲ ਵਲ ਸਤਵਰ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗ

ਪਰ ਸਭ ਧਿਆਵ ਹੇ ਸਭ ਧਿਆਵ ਹੇ ਤੁਧ ਜੀ ਹਰ ਸੱਚੇ ਸਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਭੇਟ ਹਾ ਗੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਾਂ ਹੋਰ ਨਾ ਜਾਣਾ ਤੂੰ

ਧਿਆਵ ਹੈ ਤੋ ਜੀ ਸੇ ਜਨਜੁਗ ਮਹਿ ਸੁਖ ਵਾਸੀ ਸੇ ਮੁਕਤ ਭੈ ਜਨਾ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਨਾ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਨਾ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਤੋ ਜੀ ਹਰਨ ਕਰੇ ਕਨੰਤਾ ਤੇਰੀ ਅਨਕ ਕਰ ਹਰ ਪੂਜਾ ਜੀ ਤਪ ਤਪ ਹੇ ਜਪ ਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਭਉ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਾਤਾ ਜੀ ਤੂੰ ਜੇ ਬੜਾ ਵਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਦ ਆਪੇ ਸਿੱਠ ਸਭ ਪਾਈ ਜੀ ਤੁਦ ਆਪੇ ਸਿੱਠ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਾਵ ਸਭ ਤੇਰੀ ਤੂੰ ਸਭ ਨੀ ਧਾਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮਖਲਾ ਦਾਮਨ ਮਗ ਵਾਇਆ ਤੁਦਿਆ ਵਿਛੋੜਿਆ ਮਲਾਇਆ ਤੂੰ ਦਰਿਆਓ ਸਭ ਤੋਂ ਜੀ ਮਾਏ ਤੁਝ ਬਿਨ ਦੂਜਾ ਕੋਈ ਨਾ ਆਏ ਜੀ ਜਨ ਸਭ ਤੇਰਾ ਖੇਲ ਬਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੇ ਹਰ ਗੁਣ ਸਾਧੀ ਅੱਖ ਬਖਾਣੇ ਜਿਨਾ ਸੇਵਾ ਤੁਨ ਸੁ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਗਿਆ ਸਭ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖ ਹੇ ਜਾਣ ਹੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਕਿਤ ਸਰਵੜੈ ਭਈ ਲੈ ਨਵਾਸਾ ਪਾਣੀ ਭਗਤ ਤਨ ਹੈ ਕਿਆ ਪੰਕ ਜੋ ਮੋਹ ਪੱਗ ਨਹੀਂ ਚੱਲ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਚੇਤ ਸਮੂੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣਪਤ ਨਾਨਕ ਤਿਨ ਕੀ ਸਾਲਾਂ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਦ ਮਿਲਣ ਕੀ ਏ ਤੇਰੀ ਵਰੀਆ ਵਰਕਾਰ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਤ ਭੱਜ ਕੇਵਲ ਨਾਮ ਸਰਾਂ ਜਾਮ ਲਾਗ ਭਵ ਜਲ ਤਰਨ ਕਹਿ ਜਨਮ ਰਹਿਤਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤੋ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਉ ਨਾਨਕ ਅਮਨੀਜ ਕਰਮਾ ਸਰਨ ਭਰੇ ਗਈ ਰੱਖ ਹੋ ਸਰਮਾ ਸੋਹਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਹ ਕਰ ਕੇ ਤੂੰ ਆਖੀ ਐ ਕਰਤੇ ਕਹੋ ਬੀ ਚਾਰੂ ਤਤਕਰ ਗਾਵੋ ਸੋਹਲਾ ਸਿਵਰੇ ਹੋ ਸਿਰਜਣਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹੋ ਵਾਰੀ ਜੇ ਸੋਹਲਾ ਸਦਾ ਸੁਖ ਹੋਏ ਰਹਾਓ ਨਿਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇ ਦਾਨੇ ਕੀਮਤ ਨਾ ਪਵੇ ਤੇ ਦਾਤੇ ਕਵਣ ਸੁਮਾਰ ਸੰਪਤ ਸਹਾ ਲਿਖਿਆ ਮਿਲ ਕਰ ਭਾਵ ਹੋ ਤੇਲ ਦੇਹੋ ਸੱਜਣ ਸੀਸੜੀਆਂ ਜਿਉਂ ਹੋ ਵੈਸਾ ਉਸੋ ਮੇਲ ਕਰ ਕਰਿਓ ਪਹੁੰਚਾ ਸਤੜੇ ਨਿਤ ਭਵਾਨ ਸੱਦਣ ਹਾਰਾ ਸਿਮਰੀ ਆਇ ਨਾਨਕ ਸੇ ਤੇ ਆ ਵਨ ਰਾਗ ਆਸਾ ਮਹੱਲਾ ਪਹਿਲਾ ਸਹਿ ਕਰ ਸ਼ੇ ਗੁਰ ਸ਼ੇ ਉਪਦੇਸ਼ ਗੁਰਗੁਰੇ ਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀ ਤੋਏ ਸੁੱਖ ਰੱਖ ਵਡਾਈ ਤੋਏ ਰਹਾਓ ਬਿਸ ਇਹ ਚਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਓ ਆ ਸੂਰਜੇ ਕੋ ਰੋਤਨ ਏਕ ਨਾਨਕ ਕਰਤੇ ਕੇ ਕਹਤੇ ਵੇਸ ਰਾਖਤ ਨਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਾਏ ਫੂਲ ਅੰਤ ਜੋਤੀ ਐਸੀ ਆਰਤੀ ਹੋਏ ਭਵਖਣਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਾਉ ਸਹਿਸਤਾਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਤ ਨਾਇਕ ਤੋਹੀ ਸਹਿਸ ਪਦ ਬਿਮਲੋ ਨਾਨੂ ਏਕ ਪਦ ਗੰਧ ਬੇਰੋ ਸਹਿਤਾਵ ਗਾਂਧੇ ਵਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚੰਨ ਕਲਮ ਕਰੰਦ ਲੋਭਤ ਮਨੋ ਅਨੰਦ ਰੋਮ ਹੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਏ ਕਟਨੋਤ ਪੁਨ ਵਡਾਏ ਰਹਾਓ ਸਾਖ ਤਾਰਾ ਸਾਧਨਾ ਜਾਣਿਆ ਤਨਾ ਤਰੋ ਮੈਂ ਕੰਡਾਏ ਜਿਉਂ ਜਿਉਂ ਚਲੈ ਚੋ ਵੈ ਦੁਖ ਪਾਵੇ ਹੇ ਜਮਕਾਲ ਸਾਹ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਨ ਭਵ ਖੰਡਾਇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਆ ਰਾਖ ਰਾਖ ਵਡ ਵਡਾਏ ਜਨ ਨਾਨਕ ਨਾਮ ਅਧਾ ਟੇਕਾ ਨਾਮੇ ਹੀ ਸੁਖ ਮੰਡਾ
चाहे। राग गौड़ी पूर्वी महला पंजवा, करो मनाती सुनम निबीता संत हल्की बेला, हिया खाट चलो अल्लाह आगे बसन सुहेला। ओद घटे दिन सरहना रे मन, गुरमिल का सवारे रहाओ। यो संसार विकार सांसे में, तरियो ब्रह्म ज्ञानी जिसे जगाए पे आवे हो रस। अकथ कथा दिन जानी, जाको आए सोई बेहज हो, हर गुरते मने बसेरा। निजकर महल पावन सुख सहजे, बहु न होए गो फेरा। अंतर जामी परख बधाते सरदा मन की पूरे, नानक दास है सुख मांग, मोह को कर संतन की दूरे। को अंका सतगुर प्रसाद, राग महला पहला कर पहला, मोती ता मंदर उसरे रतनी ता होए जोड़ाओ। कुछ दूर कुंकू अगर चंदन लीप आवे, चाव मा देख भूला बीसर, तेरा चेतना आवे नाओ। हर बन जियो जल बल जाओ, मैं अपना गुर पूछ देखिया, बन्ना ही थाओ रहाओ। धरती तहरे लाल जाती पलक लाल जड़ाओ, मोहनी मखमणि सोहा करे रंग पसाओ। मा देख भूला बीसर, तेरा चेतना आवे नाओ। दो बांसे दलाई रदिया खाओ, गुत प्रगट होए वैसा लोक रखे पाव। मा देख भूला बीसरा, तेरा चेतना आवे नाओ। सुल्तान होवा मेल लक्ष तख्त राखा पाओ, हुक्म हासिल करी बैठा नानका सा भाव। मत देख भूला बीसरा, तेरा चेतना आवे नाओ। श्री राग महला पहला, कोट कोटी मेरी आर जा पवन पीण प्याओ। चंद सूरद गुफे न देखा, सुपने सोण न थाओ। पी तेरी कीमत न पवे, हो केवड़िया खानाओ। साचा ना करने था, सो सुने अखने अखना जी पावे करे तमाए रहाओ। कुसा कटियां वार वार पीसन पीसा पाए, अगी छेती जालिया भसम छेती रल जाओ। पी तेरी कीमत न पवे, हो केवड़िया खानाओ। पाखी हो कह जी पवा से आसमानी जाओ। नजरी किसे नया ना किस पिया ना खाओ। पी तेरी कीमत न पवे, हो केवड़िया खानाओ। नानक लखमणा पर प्रकीचे पाओ, मसु तोट ना आवी लेखन पौन चलाओ। पी तेरी कीमत पाओ, केवड़ा खाना हो। श्री राग महला पहला, लिखे बोलन बोलना लिखे खाना खाओ। लिखे बाट चलाइया, लिखे सुन विखाओ। लिखे साल भाई पढ़े के पुछण जाओ। बाबा माया रचना तो अंदे नाम बसारा, ना तो से ना हो रहा हो। जीवन माना जाए कि इथे खाजे कल, जिथे वै समझाइए तिथे कोई ना चलियो नाल। रोवण वाले जितले सब बन्ने पंड पराल, सब को आखे बहुत बहुत घट ना आखे। कोई कीमत कने ना पाया, कह ना वड्डा होए। साचा साहब एक तो जिया के तिल हो, नीचा द नीच जात नीच हुआत नीच। नानक तेन कह संसाथ बड़िया सो करी, जिथे नीच संभालिया तिथे नजर तेरी विकसी। सी राग महला पहला, लव कुत्ता कूड़ चूड़ा ठाखा दा मरदार पर निंदा पर मल मकसूदी अगन क्रोध चंडार। रस खास आप सराणा करम मेरे करदार। बाबा बोलिए पत होए उत्तम से दर उत्तम, कहिए नीच करम बै रोए रहाओ। रस सोना रस रूपा कामण, रस परमल की वास। रस घोड़े रस सेजा मंदा, रस मीठा रस मास। इते रस शरीर के कह कटनाम निवास, जित बोलिए पत पाइए से बोलिया प्रवान। फिका बोल बचना सुन मूर्ख मन, जान जो तिस भाव हे से भरे। होर के कहन बखान, तिन मत तिन पत तिन धन पल। जिन हिरदय रहा समय, तिन कह क्या सलाना। वरस वाले उकाए नानक नदरी बारे, रच हे दान नाए। श्री राग महला पहला, अमल गलोला कूड़का दिता दे उनार। मती मन वसारिया खुशी कीती दिन चार, सच मिलिया तन सोखी सोफिया राखण को दरबार। नानक साचे को सा जान, जित सेवे सुख पाइए तेरी दरगह चले। मां रहा सच सरा गुड़बार, जिस सच्चा नाम सुने बिखाने। जे तड़े तन बुलारे जाओ, तमन खीवा जानिया जा मैली पावे थाओ। नाओ नीच गईया सत परम तन बास, तम खोबे उजला लख दाती दात। दुख तिसे पै आखिए, सुख जिसे ही पास। सो क्यों मन वसारिए, जाके जी प्राण। तिसमन सब अपवित्र है, जेता पहनन खान। होर गल्ला सब कूड़िया तुद पावे प्रवान। श्री राग महल पहल, श्री राग महल पहला, जाल मोकस मस कर मत कागद कर सार। पाओ कलम का चित लिखारी, गुरपठ लिख विचार। लिख नाम सलाह लिख लिख अंत न परवार। बाबा यो लेखा लिख जान, जिथे लेखा मंगे तिथे हो सच्चा नीशान राव। जिथे मिले वडियाइया सत खुशियां सचाओ, तेन मुख टिके निकले जन्म न सचा। नाओ कर मिले ता पाइए, नाही गली बाओ दुआओ। एक आव एक जाए मुख उठ रखिए, नाम सलाह एक पाए। मंगते एक ना बड़े दरबार, अगे गया जानिए बिन नामे बेकार। भै तेरे डर अगला खप खप सिजे दे, नाम जना सुल्तान खान। होंदे डिठे खे नानक उठी चले आ, सब कूड़े टुटे ने। श्री राग महला पहला, सब रस मिठे मनिए, सुनिए सलूणे खटतो सी मुख बोलना। मार नाद किए छत्ती अमृत पाओ, एक जाको नजर करे। बाबा होर खाना खुशी को आज खाते, तन पीड़िए मन में चले विकार।
ਰੱਤਾ ਪੈਨ ਨਮਾ ਰੱਤਾ ਸਫੇਦੀ ਸਾਧਾਂ ਨੀਲੀ ਸ਼ਾਹੀ ਕਦਾ ਕਾਨੀ ਪਹਿਰਨ ਪੈਰ ਧਿਆਨ ਕਮਲ ਮਾਸਾ ਧੋਖਾ ਧਨ ਜੋ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਤ ਪੈਦੇ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ ਆਓ ਘੋੜੇ ਪਾਖਰ ਸੋਨੇ ਸਖਤ ਬੂਝਣ ਤੇਰੀ ਵਾਟ ਤਰਕਸ ਤੀਰਕ ਮਾਣ ਸਾਂਗ ਤੇ ਕਬੰਦ ਗੁਣ ਧਾਤ ਬਾਜਾ ਨੇਜਾ ਪਾਸੋਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾ ਜੇ ਚੜੀਏ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ ਹਰਿਮੰਦਰ ਖੁਸ਼ੀ ਨਾਮ ਕੀ ਨਦ ਤੇਰੀ ਪਰਿਵਾਰ ਹੁਕਮ ਸੁਖਤ ਭਾਵ ਸੀ ਉਹ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖਵਾਰ ਜੇ ਸੁੱਤੇ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਂ ਰਤਨਾ ਕੀ ਲਾਲਤਾ ਅਗਰਵਾਹ ਤਨ ਸਾਸ ਅਰ ਸਰ ਜੀਤ ਕਾ ਮੁਖ ਟਿੱਕਾ ਤੇ ਘਾਟ ਮਤ ਵਿਗਾਸ ਹੋਤ ਮਤੀ ਸਲਾਣਾ ਸਤਨਾਮ ਗੁਣ ਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵਿਰ ਕਮਾਈਏ ਕੂੜੇ ਕੂੜਾ ਜੋਰ ਰਹਾ ਪੂਜ ਲਗੇ ਪੀ ਰਾਖੀਏ ਸਭ ਮਿਲੇ ਸੰਸਾਰ ਨਾ ਉਸਦਾ ਆਪਣਾ ਹੋਵੇ ਸਤ ਸੁਮਾਰ ਜਾਂ ਪਤ ਲੇਖੇ ਨਾ ਪਵੇ ਸਭ ਪੂਜ ਖੁਆ ਜਿਨ ਕੋ ਸਤਗੁਰ ਥਾਪਿਆ ਤਨ ਮੇਟ ਨਾ ਸਕੇ ਕੋਈ ਉਹ ਨਾਨ ਦਾ ਨਾਮ ਨਾਨੇ ਨਾਮ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਖੰਡ ਸਦਾ ਸਾ ਸੋਏ ਕਿਉਂ ਖੇਰ ਲਾਈਏ ਤਾਂ ਜੀਓ ਕਿਹਾ ਹੋਏ ਜਨੀਆਂ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਬਸਾਰ ਹੈ ਦਰ ਗਿਆ ਕਿਆ ਹੋਈ ਸੀ ਰਾਗ ਮਹਿਲਾ ਪਹਿਲਾ ਗੁਣਵੰਤੀ ਗੁਣ ਬਿਥਰੇ ਹੋ ਗੁਣਵੰਤੀ ਚੂਜੇ ਲੋੜੇ ਵਾਰ ਕਾਮਣੀ ਨਾ ਮਿਲੀਏ ਫਿਰ ਖੂਹ ਨਾ ਬੇੜੀ ਨਾ ਤੋਲੜਾ ਨਾ ਪਾਈਏ ਫਿਰ ਦੂਰ ਮੇਰੇ ਠਾਕੁਰ ਪੂਰੇ ਤਖ਼ਤਾ ਡੋਲ ਗੁਰੰਗ ਪੂਰਾ ਜੇ ਕਰੇ ਪਾਈਏ ਸਾਚਾ ਤੋਲ ਰਹਾਓ ਪ੍ਰਭ ਹਰਿਮੰਦਰ ਸੋਹਣਾ ਤਸਮੇ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੌਰ ਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰਿ ਧਿਆਨ ਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲ ਹਰ ਨਾਉ ਗੁਰ ਸਰ ਸਾਗਰ ਬੋਹਿਤ ਹੋ ਗੁਰ ਤੀਹ ਦਰਿਆਓ ਜੇ ਤਿਸ ਭਾਵੇ ਉਜਲੀ ਸਤਸੰਗ ਆਵਣ ਜਾਓ ਪੂਰੇ ਗੁਰੂ ਆਖੀ ਪੂਰੇ ਤਖ਼ਤ ਨਿਵਾਸ ਪੂਰੇ ਥਨ ਸੁਹਾਵਣੇ ਪੂਰੀ ਆਸਨਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਾਟੇ ਗੁਣ ਤਾ ਸੀ ਰਾਗ ਮਹਿਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹੇ ਲੜੀਆ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਹਾਂ ਸਾਚੇ ਸਭ ਸਭ ਗੁਣ ਔਗਣ ਸਭ ਅਸਹਾ ਕਰਤਾ ਸਭ ਕੋ ਤੇਰੇ ਜੋਰ ਇੱਕ ਸਦ ਵਿਚਾਰੀਐ ਜਾ ਤੂੰ ਤਾਂ ਕਿਆ ਹੋ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿ ਸੰਤੋਖ ਸ਼ਿਗਾਰੀਆ ਮਿੱਠਾ ਬੋਲਣੀ ਫਿਰ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵਲ ਤੇਰੀ ਦਾਤ ਕਹਿਤੇ ਤੇਰੇ ਜੀ ਜਨ ਸਿਰ ਕਰੇ ਤਾਂ ਰਾਤ ਕਹਿਤੇ ਤੇਰੇ ਰੂਪ ਰੰਗ ਕਿਤੇ ਯਾਦ ਜਾ ਸੱਚ ਮਿਲੇ ਸੱਚ ਉਪਜਾ ਸੱਚ ਮੈਂ ਸਾ ਸਮਾਏ ਸੋ ਤੋਵੇ ਪਦ ਉਗਵੇ ਗੁਰਬਚਨੀ ਭੁਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੋ ਬਰੀ ਹੋਮੇ ਮੂਈ ਕਰਾਓ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਓ ਕਲਪ ਤਿਆਗੀ ਵਾਦ ਹੈ ਸੱਚਾ ਵੇ ਪ੍ਰਵਾਓ ਮਰ ਰੇ ਸੱਚ ਮਿਲੇ ਪਹੁੰਚਾਏ ਭੈਵਨ ਨਿਰਭਉ ਕਿਉਂ ਥੀਏ ਗੁਰਮੁਖ ਸ਼ਬਦ ਸਮਾਏ ਰਹਾਓ ਕੀਤਾ ਆਖਣ ਆਖੀ ਆਖਣ ਤੋਟਣਾ ਹੋਏ ਮੰਗਣ ਵਾਲੇ ਕੇਤਰੇ ਦਾਤਾ ਇੱਕ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਬਸ ਹੈ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਿਲਵੇਕ ਸਿਵ ਜੋਗੀ ਉੱਠ ਜਾਏ ਜੋ ਭਾਣਾ ਸੋਤੀ ਹੈ ਨਕਾਰ ਨਾ ਜਾਏ ਗੁਰਮੁਖ ਬਾਤ ਸਾਈਏ ਸੱਚ ਬਖਰ ਸੱਚ ਰਾਸ ਜਿਨੀ ਸੱਚ ਬਣ ਜਿਆ ਗੁਰਪੂਰੇ ਸਵਾਸ ਨਾਨਕ ਬਾਤ ਪਛਾਣ ਸੀ ਸਾ ਸੌਦਾ ਜੇ ਪਾ ਸੀ ਰਾਗ ਮਹਿਲ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਤ ਸਮਾਏ ਲਾਲ ਗੁਲਾਲ ਗਹਿ ਵਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀ ਯਾਰ ਜਾ ਪੇ ਕਹਿ ਪਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਵਾ ਗੁਰ ਪਾਈ ਹੈ ਮਗਤ ਪਦਾਰਥ ਰੇਣ ਰਹਾਉ ਉੱਚੋ ਦਾਨ ਸੁਭਾਅ ਬਣਾ ਉਪਰ ਮਹਿਲ ਮਰਾਰ ਸਚਕਾਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ ਗੁਰੂ ਕੁਮਾਰ ਸਮਝਾਈਆ ਤਾਂ ਰਾਮ ਵਿਚਾਰ ਤਰਵਿਦ ਕਰਮ ਕਮਾਈਆ ਸੰਦੇਸ਼ਾ ਹੋਏ ਕਿਉਂ ਗੁਰਬਿੰਦਰ ਕੁੱਟੀ ਛੋਟ ਸੀ ਸਜ ਮਹਿਲ ਸੁਖ ਹੋਏ ਜੇ ਕਰ ਮਹਿਲ ਪਛਾਣੀਏ ਨਦਰ ਕਰੇ ਮਹਿਲ ਧੋਏ ਬਿਨ ਗੁਰ ਮਹਿਲ ਨਾ ਉਤਰ ਬਿਨ ਹਰ ਕਿਉਂ ਕਰ ਵਾਸ ਇੱਕ ਸ਼ਬਦ ਵਿਚਾਰੀ ਅਵ ਤਿਆਗ ਆਸ ਨਾਨਕ ਦੇਖ ਖਾਈ ਉਹ ਸਭ ਬੁਲਾਰੇ ਜਾ ਸੀ ਰਾਗ ਮਹੱਲਾ ਪਹਿਲਾ ਤ੍ਰਿਖ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ ਕਲਰ ਕਰੀ ਕੰਧ ਜਵੈ ਨਸਕਿਰ ਢਹਿ ਪਾਏ ਬਿਨ ਸ਼ਬਦ ਸੁਖ ਨਾ ਦੀਏ ਬੈ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸ਼ਿਕਾਰ ਦਰਗਾਹ ਢੋਈ ਨਾ ਲਹੇ ਦਰਗਾਹ ਝੁਟਕਵਾ ਰਹਾਓ ਆਪ ਸੁਝਾਣ ਨਾ ਭੁੱਲੇ ਸੱਚਾ ਵੜ ਕਰਸਾਣ ਪਹਿਲਾਂ ਭਰਤਾਤੀ ਸਾਧਕ ਹੈ ਸੱਚ ਨਾਮ ਦੇ ਦਾਨ ਉਪਜੇ ਨਾਮ ਏ ਕਰਮ ਭਵੇ ਨਿਸ਼ਾਨ ਗੁਰੂ ਕੋ ਜਾਣ ਨਾ ਜਾਣੀ ਕਿਆ ਤਰਚਾ ਜੋ ਚਾਰਨ ਦੇ ਨਾਮ ਸਾਰਿਆਂ ਮਨ ਗੰਦ ਗਵਾਰਿਆ ਬਣ ਜਾਣ ਨਾ ਸੁੱਖ ਚੁੱਕਈ ਮਰ ਜਨਮੇ ਖੁਆਰ ਚੰਦਨ ਮੋਲ ਹਣਾਇਆ ਕੁੰਕੂ ਮਾਕਸ ਦੂਰ ਚੋਆ ਚੰਦ ਬਹੁ ਘਣਾ ਪਾ ਨਾਲ ਕਪੂਰ ਜੇ ਧਨ ਕੰਤ ਨਾ ਭਾਵੀ ਤਾਂ ਸਭ ਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿਕਾਰ ਵਿਕਾਰ ਜਬ ਲਗ ਸਾਹਿਬ ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੁਹੈ ਗੁਰਦੁਆਰ ਨਨ ਧਨ ਸੁਹਾਗਣੀ ਸਹਿ ਨਾਲ ਪਿਆ ਸ਼ਿਆਗ ਮਹਿਲਾ ਪਹਿਲਾ ਸੁੰਜੀ ਦੇ ਡਰਾਵਣੀ ਜਾ ਜੀਓ ਵਿੱਚੋ ਜਾਏ ਭਾਈ ਬੁਲੰਦੀ ਬੇਜਵੀ ਤੂੰ ਨਿਕ ਸ਼ੋਕਾਏ ਪੰਚੇ ਰੁਨੇ ਦੁੱਖ ਭਰੇ ਬਿਨ ਸੇ ਦੂਜੇ ਭਾਏ ਮੂੜੇ ਰਾਮ ਜਪੋ ਗੁਣ ਸਾਰ ਹੋਮੇ ਮਹੱਤਵ ਮੁਨੀ ਸਮੁੱਠੀ ਹੰਕਾਰ ਰਹਾਓ ਨਾਮ ਵਸਾਰਿਆ ਦੂਜੀ ਕਾਰ ਲੱਗ ਦੁਬਦਾ ਲਾਗੇ ਪੱਚ ਮੂਹੇ ਅੰਤ ਤਸਨਾ ਅੱਗ ਗੋਰਾ ਖਸੇ ਬਰੋਰ ਮੁੱਠੀ ਧੰਦੇ ਠੱਗ ਮੂਹੀ ਪੀ ਰੀਤ ਪਿਆਰ ਗਿਆ ਮੂਹਾ ਬੈਰ ਬਰੋਧ ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕਰੋਧ
करम मिले सच पाई गुण सदन रोध सची करे सच मिले गुरमत भले पाए सुनर जमे ना मरे ना वे जाए नानक दर प्रधासो दर कै पैदा जाए श्री राग महल पहला तन जल बल माटी पै मन माया मोह मनूर अगण फिर लागू पै कुरब जावे तूर बिन शब्द परमाइए दुबदा डूबे पूर मारे शब्द रोजलाए जिन गुरमुख नाम न बूझे अमर जन्म आवे जाए राओ तन सुचा सुखी जिसमें साचा ना हो पै सच राती देवरी जे वसा सुहा सची नंद निहाली पवन न पावे ताओ साचे ते पवना पया पवने ते जल होए जल ते पवन साजा कटक जो सुमोए निर्मल मैल ना दिए शब्द रते पद होए इहो मन सा संतोखा नदर करे तिसमाए पंच भूत सच भैर ते जो सची मनवाए नानको गुण बिसरे गुर आखे पताहे श्री राग महला पहला नानक बेड़ी सच की तरिए गुरु बिचारे कावे क जावे ही बूर पर अहंकार मन हट मती बुरिए गुरु सा सुतार गुरु बिन क्यों तरिए सगोए जो भाव तू राग तू मैं अपना दूजा कोई रहाओ आगे देखो रोजले पासी हरि अंगूर जित उपजे तिस्ते बिन सह घटघट सच भरपूर आपे मिल मिलाव ही सच मैं दूर साहे साहे तो समला कदे नव सारियो ज्यो ज्यो साहब मन वसे गुरमुखम तपियो मन तां तेरा तूं धणी गर्व निवार समेओ जिने जगत पाया तिर पवन कर कर गुरमुख चरण जाणी मनुख मुक्त गवार घट घट जोर नाथ त्रिभुज गुरमुख सार गुरमुख जिने जाणिया तिन किजे सवा सचे सती रल मिले सचे गुण प्रकाश नानक नाम संतोखिया जीवन प्रभा श्री राग महला पहला सुन मन मित्र प्यारिया।

ਬੀਜ ਸ਼ਬਦੋ ਕਰ ਸੱਚ ਕੀ ਆਵ ਨਿਤ ਦੇ ਪਾਣੀ ਕੋਈ ਕਿਸਾਨੀ ਮਨ ਜਮਾਏ ਲੈ ਪਹਿ ਦੋਸ ਗੰਭੂੜੇ ਏ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕ ਮਾਣੇ ਰੂਪ ਕੀ ਸੋਭਾ ਇਤ ਬਿਧੀ ਜਨਮ ਗਵਾਇਆ ਰਾਵ ਐਵ ਤਨ ਚਿਕੜੋ ਏ ਮਨ ਮੀਟ ਕੋ ਕਮਲ ਕੀ ਸਾਰ ਨੇ ਮੁਗਲ ਪਾਈ ਪੌਰ ਉਸਤਾਦ ਨੇ ਭਾਖਿਆ ਬੋਲੇ ਕੰਬੂ ਜੇ ਜਾਣੇ ਬੁਝਾਈ ਆਖਣ ਸੋਹਣਾ ਪੌਣ ਕੀ ਬਾਣੀ ਇਮਾਰਤਾ ਮਾਇਆ ਖਸਮ ਕੀ ਨਦਰ ਦਿਲੀ ਪਸੰਦੇ ਜਿਨੀ ਕਰ ਏਕ ਧਿਆਇਆ ਤੀ ਕਰ ਰੱਖੇ ਪੰਜ ਕਰ ਸਾਥੀ ਨਾ ਉਸਤਾਨ ਮਤ ਕੜ ਜਾਈ ਨਾਨਕਾ ਖੇਰਾ ਪੈ ਚੱਲਣਾ ਬਾਲ ਤਨ ਕੇ ਤੂ ਸਾਂਝੇ ਆਹੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੋਲਾ ਜਿਨ ਜਗ ਮੋਲਿਆ ਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ ਧਨ ਸਿਰਜਣ ਹਾਰੋ ਮਰਨਾ ਮੁਲਨਾ ਮਰਨਾ ਭੀਖਤਾਰੋਂ ਡਰਨਾ ਰਾਓ ਹਾਥੂ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੁਰਹੇ ਨ ਭਰੀਏ ਭਾਈ ਸੋਈ ਕਾਜੀ ਜਨਾਬ ਤਜੈ ਇੱਕ ਨਾਮ ਕੀ ਆਧਾਰੋ ਹੈ ਵੀ ਹੋਸੀ ਜਾਣ ਜਾਸੀ ਸੱਚਾ ਸਿਰਜਣ ਹਾਰੋ ਪੰਜ ਵਕਤ ਨਵਾਜ ਗੁਜਾਰੇ ਪੜੇ ਤੇਵ ਪੁਰਾਣਾ ਨਾਨਕ ਆਖੇ ਗੁਰ ਸਦਈ ਰਹੋ ਪੀਣਾ ਖਾਣਾ ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋ ਸਵਾਨੀ ਨਾਲ ਭਲਕੇ ਭੋਕੇ ਸਦਾ ਵਿਆਲ ਕੂੜ ਸੁਰਾ ਮੁੱਠਾ ਮਰਦਾ ਧਣਕ ਰੂਪ ਰਾਹ ਕਰਤਾਰ ਮੈਂ ਪਤ ਕੀ ਬੰਦਨਾ ਕਰਨੀ ਕੀ ਕਾਰ ਉਹ ਵਿਗੜੇ ਰੂਪ ਰਾਹ ਵਿਗਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਹਿਆ ਸਿਉ ਧਾਰਾਉ ਮੁਖਰਿੰਦਾ ਖਾਂਦੇ ਰਾਤ ਭਰ ਕਰ ਜੋਹੀ ਨੀ ਸਨਾਤ ਕੰਮ ਕਰੋ ਤਨ ਬਸੇ ਚੰਡਾਲ ਧਣਕ ਰੂਪ ਰਾਹ ਕਰਤਾਰ ਫਾਹੀ ਸੁਰਤ ਮਲੂਕੀ ਬੇਸ ਉਠਵਾੜਾ ਠੱਗੀ ਦੇ ਖਰਾ ਸਿਆਣਾ ਬਹੁਤਾ ਭਾ ਧਣ ਗੁਰੂ ਪਰਾ ਕਰਤਾਰ ਮੈਂ ਕੀਤਾ ਰਾਜਾ ਤਾਹ ਰਾਮ ਖੋਰਾ ਕਿਆ ਮੂੰਹ ਦੇ ਸਾਂ ਦੁੱਟ ਚੋਰ ਨਾਨਕ ਨੀਚ ਕਹੀ ਵਿਚਾਰ ਧਣ ਗੁਰੂ ਪਰਾ ਕਰਤਾਰ ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ ਏਕਾ ਸੁਰਤ ਜਿੱਤੇ ਜੀ ਸੁਰਤ ਵੀ ਹੋਣਾ ਕੋਈ ਨਾ ਕੀ ਜਿਹੀ ਸੁਰਤ ਹੈ ਤੇ ਰਾਹੋ ਲਿਖਾ ਏਕੋ ਆਵੋ ਜਾਹੋ ਕਾਹੇ ਜੀ ਕਰੇ ਚਿਤਰਾਈ ਲੇਵੇ ਦੇਵੇ ਢਿੱਲ ਨਾ ਪਾਈ ਰਹਾਉ ਤੇਰੇ ਜੀ ਜੀਆਂ ਕਾ ਤੋਹੇ ਕਿਤਕੋ ਸਾਹਿਬ ਆਵੇ ਰੋਹੇ ਜੇ ਤੂੰ ਸਾਹਿਬ ਆਵੇ ਰੋਹੇ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ

ਵਾਜੋਂ ਘਟੇ ਘਟ ਪ੍ਰਾਣਤ ਗਿਆਨੀ ਪ੍ਰਾਣਤ ਨਾਨਕ ਗਿਆਨੀ ਕੈਸਾ ਹੋਇਆ ਪਛਾਣੇ ਬੂਜੇ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰ ਗਿਆ ਪ੍ਰਾਣ ਸੀ ਰਾਗ ਮਹਲਾ ਪਹਿਲਾ ਘਰ ਚੌਥਾ ਤੂੰ ਦਰਿਆ ਉਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾ ਜਾ ਜਾ ਦੇਖਾਂ ਤਾ ਤੂੰ ਹੈ ਤੁਝਤੇ ਨਿਕਸੀ ਫੂਟ ਮਰਾ ਨਾ ਜਾਣਾ ਮਿਉ ਨਾ ਜਾਣਾ ਚਾਲੀ ਜਾ ਦੁੱਖ ਲਾਗੇ ਤਾਂ ਤੂੰ ਇਸੋ ਮਾਲੀ ਰਾਓ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਸ਼ ਕਰੀ ਸੋ ਤੇਰੇ ਹਦੂਰ ਤੂੰ ਦੇਖਿਓ ਮੁਕਰ ਪਾਓ ਤੇਰੇ ਕਾਮਨਾ ਤੇਰੇ ਨਾਂ ਜੇਤਾ ਦੇ ਤੇ ਤਾਓ ਖਾ ਵਿਆਦਰ ਨਹੀਂ ਕਹਿੰਦਾ ਜਾਓ ਨਾਨਕੇ ਕਹਿਰਦਾ ਜੀਵ ਪ੍ਰਸਾਦ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜਮਿਆਂ ਨੂੰ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨਾ ਜੋ ਤੁਸੀਂ ਭਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਰੇ ਕੋ ਹੱਥ ਦਾਨ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਰੇ ਕਹਿ ਦਾਨ ਭਾਵੇ ਦੇ ਨਾ ਦੇਈ ਸੋਏ ਕੀਤੇ ਕਹਿ ਕਹੀਏ ਕਿਆ ਹੋਏ ਆਪੇ ਸੱਚ ਭਾਵੇ ਦੱਸਾ ਜਾਂਦਾ ਕੱਚਾ ਕੱਚਨ ਕਾਚਰਾਓ ਜਾ ਕੇ ਰੁੱਖ ਬਿਰਖ ਰਾਓ ਜਿਹੀ ਤਾਤਿਆ ਤੇ ਨਾ ਫੁੱਲ ਭਾਓ ਫਲ ਲਿਖਿਆ ਪਾਏ ਆ ਬੀਜਾ ਪਈ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਲੂਣੀ ਫਿੱਕਾ ਸਾਧ ਨਾਨਕਾ ਨੇ ਆ ਵਿਰਾਸ ਬਣ ਨਾਵੇ ਨਾਈ ਸਵਾਸੀ ਰਾਗ ਮਹਲਾ ਪਹਿਲਾ ਘਰ ਪੰਜਵਾ ਆ ਛਲ ਸਲਾਈ ਨੇ ਘਰੇ ਨਾ ਘਾਓ ਕੜਾਰਾ ਕਰ ਸਕੇ ਜਿਉਂ ਸਾਹਬ ਰੱਖੇ ਤਿਉਂ ਰਹੇ ਸਲੋਭੀ ਕਾ ਜੀ ਉਹ ਟਲ ਪਲ ਬਿਨ ਤੇਲ ਦੀ ਵਾਕਿਓਂ ਚਲੇ ਰਹਾਓ ਪੋਥੀ ਪ੍ਰਾਣ ਕਮਾਈਏ ਪਵਟੀ ਤਨ ਪਾਈਏ ਸੱਚ ਪੂਜਣਾ ਅੰਜ ਲਾਈਏ।

ਨੀਆਂ ਬਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਵੈਸਣ ਪਾਈਏ ਕੋ ਨਾਨਕ ਬਹਾਂ ਲੁਡਾਈਐ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ। ਓ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਣਾ ਤੀਰਥ ਜਿਸਨੋਂ ਦੇ ਬੁਝਾਏ ਮਨ ਚੰਦਿਆ ਵਰ ਪਾਵਣਾ ਜੋ ਛੇ ਸੁਫਲ ਪਾਏ ਨਾਮ ਧਿਆਈਏ ਨਾਮ ਮੰਗੀਏ ਨਾਮੇ ਸਹਿ ਸਮਾਏ ਮਨ ਮੇਰੇ ਹਰ ਚਾਖ ਤਿਹ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਨੀ ਪਾਇਆ ਨਾਮ ਧਾਨ ਅੰਤਰ ਹਰ ਅਸਰ ਅਵਰਿਆ ਚੁੱਕਾ ਮਨ ਅਵਮਾਨ ਹਿਰਦੇ ਕਮਲ ਪ੍ਰਕਾਸ਼ਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਅਵਰਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵ ਨੇ ਆਪਣਾ ਤੇ ਵੇਲੇ ਸੰਸਾਰ ਹੋਮੇ ਮਮਤਾ ਮਾਰ ਕੇ ਰੱਖਿਆ ਉਰਧਾਰ ਉਹ ਤਨਕੇ ਬਲਹਾਰ ਨੇ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀਏ ਚੌਂ ਚੁਕੀ ਜਿਨ੍ਹਾਂ ਨਾਮ ਖੋਟੋ ਪਾਰ ਗੁਰਮਿਲੇ ਨਾਮ ਪਾਈਏ ਚੁੱਕੇ ਮੋ ਪਿਆਸ ਵਰ ਸੇਤੀ ਮਾਰ ਰਵਰਿਆ ਘਾਰੀ ਮਾਇ ਉਦਾਸ ਜਿਨਾਰ ਕਾ ਸਾਧ ਆਇਆ ਤਨਹਾਰ ਬਲਹਾਰੇ ਜਾਸ ਨਾਨਕ ਨਦੀ ਪਾਈਏ ਸਚਨਾਮ ਗੁਣਤਾ ਸ਼੍ਰੀ ਰਾਗ ਮਹੱਲਾ ਤੀਜਾ ਬਾ ਭੇ ਕਰ ਭਨਵਾਈਏ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵੇ ਮਰ ਵੇਸ਼ਟਾ ਮਾਏ ਸਮਾਏ ਮਨ ਰੇ ਗ੍ਰਹਿ ਹੀ ਮਾਏ ਉਦਾਸ ਸੰਜਮ ਕਰਨੀ ਸੋ ਕਰੇ ਗੁਰਮੁਖੋਏ ਪ੍ਰਕਾਸ਼ ਰਾਵ ਗੁਰ ਕੇ ਸ਼ਬਦ ਮਨ ਜੀਤਿਆ ਗਤ ਮੁਕਤ ਕਰੇ ਮੈਂ ਪਾਏ ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੇ ਨਵ ਖੰਡਰਾਜ ਕਮਾਏ ਬਿਨ ਸਤਿਗੁਰ ਸੁੱਖ ਨਾ ਪਾਵੀ ਫਿਰ ਭੇਜੋ ਨੀ ਪਾਏ ਹਰ ਹਾਰ ਕੰਠ ਜਿਨੀ ਪੈ ਰਿਹਾ ਗੁਰਚਰਨੀ ਚਿਤ ਲਾਏ ਤੇ ਨਾ ਪਿੱਛੇ ਰਿਤ ਸਿੱਧ ਫਿਰੈ ਉਹ ਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੇ ਸੋ ਥੀਏ ਵਰਨ ਕਰਨਾ ਜਾਏ ਜਾਂ ਨਾਨਕ ਜੀਵੇ ਨਾਮ ਲੈ ਹਰਦੇਵੋ ਸਹਿ ਸਫਾਈ ਸੀ ਰਾਗ ਮਹਲਾ ਤੀਜਾ ਘਰ ਪਹਿਲਾ ਜਿਸ ਕੀ ਜਿਸ ਹੀ ਕੀ ਸਰਕਾਰ ਹੈ ਤੇ ਹੀ ਕਾ ਸਭ ਖੋਏ ਗੁਰਮੰਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸਕੇ ਸੱਚ ਵਸੇ ਸੱਚੀ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤਿੰਨ ਕਰਵਾਸਾ ਹੋਏ ਮੇਰੇ ਰਾਮ ਮੈਂ ਹਰ ਵਿਨੇ ਹੋਰ ਨਾ ਕੋਏ ਸਤਿਗੁਰੂ ਸੱਚ ਪ੍ਰਭ ਨੇ ਮਿਲਾਓ ਸ਼ਬਦ ਨੂੰ ਲਾਵਾ ਹੋਏ ਰਾਓ ਸ਼ਬਦ ਮਿਲੇ ਸੋ ਮਿਲਦਾ ਜਿਸਨੂੰ ਆਪੇ ਲਏ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਫਰਿਆਵੇ ਜਾਏ ਸਭ ਇੱਕ ਵਰਦਾਏ ਕੋ ਰਿਆ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੜ ਜੋਤ ਕੀ ਬਾਤ ਕਰੇ ਵਿਚਾਰ ਮਤ ਬੋਧ ਭਵੀ ਨਾ ਬੁਝੇ ਅੰਤਰ ਲੋ ਵਿਕਾਰ ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਦੀ ਜੇ ਆਪ ਗਵਾਏ ਸ਼ਬਦ ਮਿਲੇ ਤਾਰ ਮਿਲੇ ਸੇਵਾ ਪਵੇ ਸਭ ਥਾਏ ਪਾਰਸ ਪਾਸੇ ਪਾਰਸ ਹੋਏ ਜੋਤੀ ਜੋਤ ਸਮਾਏ ਜਿਨਕੋ ਗੁਰੂ ਲਿਖਿਆ ਤਿਨ ਸਤਿਗੁਰ ਮਿਲੀ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਾਤੂ ਕਰੇ ਭੁਗਾਰ ਲੱਖ ਚੁਰਾਸੀ ਜਨ ਸ੍ਰੀ ਸਭ ਸਹਿ ਤੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਖ ਬੁਝਿਆ ਭਾਈ ਮੁਖ ਦੁਆਰ ਸੀ ਰਾਗ ਮਹਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਕਰ ਪਾਸ ਗੁਰਮਤੀ ਸਲਾਹੇ ਸਾਚਰ ਪਾਇਆ ਗੁਣਤਾ ਸ਼ਬਦ ਰਤੇ ਸਿਨੇ ਮਿਲੇ ਉਹ ਸਦ ਬਲਹਾਰੇ ਜਾਸ ਹਿਰਦੇ ਜਿਨ ਕਹਿ ਹਰ ਬਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਗੁਰਮਾਤਰ ਜਿਨ ਕੋ ਲਿਖਿਆ ਸੇ ਗੁਰਮ ਕਰੇ ਲਿਵਲਾਏ ਰਹਾਉ ਹਰ ਸੰਤੋ ਦੇਖੋ ਨਜ਼ਰ ਕਰ ਨਿਕਟ ਭਰੇ ਨਿਕਟ ਵਸੇ ਭਰਪੂਰ ਗੁਰਮੁਖ ਜਿਨ ਪਛਾਣਿਆ ਸੇ ਦੇਖੇ ਸਦਾ ਦੂਰ ਜਿਨ ਗੁਣ ਤਿੰਨ ਸਤ ਮਨ ਬਸ ਹੈ ਉਹ ਗੁਣਵੰਤਿਆ ਦੂਰ ਮਨ ਗੁਣ ਤੇ ਬਾਰੇ ਬਿਨ ਨਾਮ ਹੈ ਮਰਦੇ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆ ਰਸੋਏ ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਸੋ ਮੁਕਾ ਬਿਨ ਸਹਿ ਦੁਖ ਰੋਏ ਜਿਸ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨ ਪਦਾਰਥ ਪਾਏ ਕਿ ਹਰ ਨਾਮ ਨੇ ਚੇਤੇ ਲਈ ਬੁਲਾਏ ਭਾ ਖਿਸੀ ਰਹਿਣਾ ਨਹੀਂ ਅੱਗੇ ਠੋਰ ਨਾ ਪਾਇਓ ਬੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜੇ ਨਜ਼ਰ ਕਰੇ ਸੋ ਬ੍ਰਿਹਾ ਸੇਤੀ ਲੈ ਬੁਲਾਏ ਦੇਖਾ ਦੇਖੀ ਸਭ ਕਰੇ ਮਨ ਮਕਬੂਜ ਨਾ ਪਾਏ ਜਿਨ ਸਤ ਗੁਰਮੁਖ ਦਾ ਸੋਧ ਹੈ ਸੇ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲੈ ਬੁਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿੰਨ ਕੇ ਮਕਸਦ ਉਜਲੇ ਤੇ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵੇ ਸਦਾ ਸੱਚਾ ਸੱਚੇ ਨਾਮ ਪਿਆਰ ਹੋਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲ ਹੋਮੇ ਕੱਢੀ ਧੂਈ ਰਹਾਉ ਮਨਮੁਖ ਨਾਮ ਨ ਜਾਣਨੀ ਬਣ ਨਾਵੇਂ ਪਦ ਜਾਏ ਸ਼ਬਦ ਸਾਧਨਾ ਹੋਏ ਲਾਗੇ ਦੂਜੇ ਪਾਏ ਬੇਸ਼ਟਾ ਕਿ ਕੀੜੇ ਪਵੇ ਵਿੱਚ ਬੇਸ਼ਟਾ ਵੇਸੇ ਬੇਸ਼ਟਾ ਮੈਂ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰੂ ਭਾਏ ਕੋਲ ਉਧਾਰੇ ਆਪਣਾ ਧਾਂਜਣੇ ਦੀ ਮਾਏ ਹਰ ਨਾਮ ਧਿਆਈ ਜਿਸਨੂੰ ਕਿਰਪਾ ਕਰੇ ਜਾਏ ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਵੀ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਾਹ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ ਤੀਜਾ
ਹਰ ਭਗਤਾ ਧਨ ਸਦਾ ਸਹਿਗੁਰੂ ਪੁਰਸ਼ ਕਰੇ ਵਪਾਰ, ਹਰ ਨਾਮ ਸਲਾਹਣ ਸਦਾ ਸਦਾ ਵੱਖਰਾ ਨਾਮ ਧਾਰ, ਗੁਰੂ ਪੂਰੇ ਹਰ ਨਾਮ ਜੜਾਇਆ ਹਰ ਭਗਤਾਂ ਟੁੱਟ ਭੰਡਾਰ, ਭਾਈ ਰੇ ਸਮਨ ਕੋ ਸਮਝਾਏ ਇਹ ਮਨ ਨਾਲ ਸਿੱਖਿਆ ਕਰੇ, ਗੁਰਮ ਨਾਮ ਧਿਆਏ ਰਾਹ ਹਰ ਭਗਤਰ ਕਾ ਪਿਆਰ ਹੈ, ਜੇ ਗੁਰਮ ਕਰੇ ਵਿਚਾਰ ਪਖੰਡ ਭਗਤ ਨਾ ਹੋ ਵੀ ਦੋਤਾ ਭੁਲ ਖੁਆਰ, ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ, ਸੋ ਸੇਵਖਾ ਰਾਖੀਏ ਜੋ ਹਰਾ ਰਾਖੇ ਉਰਧਾਰ, ਮਨ ਤਨ ਸੋ ਪੇ ਆਗੇ ਥਰੇ ਹਮੇ ਵਿੱਚੋਂ ਮਾਰ, ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ, ਕਰ ਮਿਲੇ ਤਾਂ ਭਾਈ ਬਿਨ ਕਰਮੇ ਪਾਇਆ ਨਾ ਜਾਏ, ਲਖ ਚੁਰਾਸੀ ਤਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ, ਨਾਨਕ ਗੁਰਮੁਖ ਕਰ ਪਾਇਆ ਸਦਾ ਹਰ ਨਾਮ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ, ਅੰਦਰ ਨਾਮ ਧਿਆਈ ਸਜੇ ਨਾਮ ਸਮਾਏ, ਅੰਦਰ ਰਚੇ ਹਰ ਸੱਚ ਸਿਉਂ ਰਸਨਾਰ ਗੁਣ ਗਾਏ, ਭਾਈ ਰੇ ਜਾ ਦੁਖੀਆ ਦੂਜੇ ਪਾਏ, ਗੁਰਸਨਾਈ ਸੁਖ ਲਾਹ ਅੰਦਰ ਨਾਮ ਧਿਆਏ ਰਹਾਉ, ਸਾਚੇ ਮੈਲ ਨ ਲਾਗੀ ਮਨ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ, ਮਨੁੱਖ ਮੈਲੇ ਮਲ ਭਰੇ ਉਹ ਮਿੱਤ ਸਾ ਵਿਕਾਰ, ਬਿਨ ਸ਼ਬਦ ਦੇ ਮੈਲ ਉਤਰੇ ਮਰ ਜੰਮੇ ਹੋਏ ਖੁਆਰ, ਧਾਦਰਬਾਜੀ ਪਲਜ ਰਹੇ ਨਾ ਰੁਬਾਰ ਨਾ ਪਾਰ, ਗੁਰਮੁਖ ਜਾ ਤੋ ਸੰਜਮੀ ਹਰ ਕੇ ਨਾਮ ਪਿਆਰ, ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ, ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਦੌਰ, ਸ੍ਰੀ ਰਾਗ ਮਹੱਲਾ ਤੀਜਾ, ਮਨ ਮੁਖ ਮੋਹ ਵਿਆਪਿਆ ਬਾ ਰਾਗ ਉਦਾਸੀ ਨਾ ਹੋਏ, ਸਾਧਾ ਚੀਨੇ ਸਦਾ ਦੁਖਾ ਦਰਗਹਿ ਪਤ ਖੋਏ, ਹੋਮੇ ਗੁਰਮੁਖ ਹੋਈਏ ਨਾ ਵਰਤੇ ਸੋਏ, ਮੇਰੇ ਮਨ ਆਏ ਨਿਸ ਪੂਰੇ ਨਿਤਿਆਸਾ, ਸਤਿਗੁਰ ਸੇ ਮੋਹ ਪਰ ਜਲੇ ਘਰੀ ਮਾਏ ਉਦਾਸਾ ਰਹਾਉ, ਗੁਰਮੁਖ ਕਰਮ ਕਮਾਏ ਵਿਕਸਿਆਰ ਬਾ ਰਾਗ ਆਨੰਦ ਅਨਸ ਭਤ ਕਰੇ ਦਿਨ ਰਾਤੀ, ਹੋਮੇ ਮਹਾਨ ਚੰਦ ਵੱਡੇ ਭਗਤ ਸਤ ਸੰਗਤ ਭਾਈ ਅਰ ਪਾਇਆ ਸਹਿਜ ਆਨੰਦ, ਸੋ ਸਾਧੂ ਬਰਾਗੀ ਸੋਈ ਹਿਰਦੇ ਨਾਮ ਸਾਹੇ ਅੰਤ ਲਾਗ ਨਾ ਤਾਮ, ਸਮੂਲੇ ਵਿੱਚੋਂ ਆਵ ਗੁਆਏ ਨਾਨਕ ਨਾਮ ਨਿਧਾਨ ਸਤਿਗੁਰੂ ਦਿਖਾ ਲਿਆ, ਰਸ ਪੀਆ ਗਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੀ ਭਾਗ ਬਰਾਗ, ਮਨ ਮੁਖਰੇ ਨਾ ਜਾਣੇ ਸਤਿਗੁਰ ਹੋਮੇ ਅੰਦਰ ਲਾਗ, ਨਾਨਕ ਸ਼ਬਦ ਤੇ ਨਾਮ ਰੰਗਾਏ ਬਿਨ ਪੈ ਕੇ ਹੀ ਲਾਗ, ਸ੍ਰੀ ਰਾਗ ਮਹੱਲਾ ਤੀਜਾ, ਕਾਰੀ ਸੌਦਾ ਪਾਈ ਅੰਤਰ ਸਭਤ ਹੋਏ, ਖਿਨ ਖਿਨ ਨਾਮ ਸੰਭਾਲੀਏ ਗੁਰੂ ਭਾਵੇ ਕੋਈ ਨਾਮ ਧਨ ਖੋਟਾ ਬਟ ਭਾਗ ਪ੍ਰਾਪਤ ਹੋਏ, ਮੇਰੇ ਮਨ ਤਜ ਨਿੰਦਾ ਹੋਮੇ ਅਹੰਕਾਰ, ਹਰ ਜੀ ਉਸਦਾ ਧਿਆਏ ਤੂੰ ਗੁਰਮੁਖੇ ਕੰਕਾਰ ਹਾਉ, ਗੁਰਮੁਖਾਂ ਕੇ ਮਖੂਜਲੇ ਗੁਰ ਸ਼ਬਦ ਦੀ ਵਿਚਾਰ, ਹਲ ਭਗਤ ਸੁਖ ਪਾਏ ਦੇ ਜਪ ਜਾ ਰਹੇ ਮੁਰਾਰ, ਘਾਰੀ ਵਿੱਚ ਮੈਲ ਪਾਇਆ ਗੁਰ ਸ਼ਬਦ ਦੀ ਵਿਚਾਰ, ਸਤਿਗੁਰ ਦੇ ਮੂੰਹ ਫੇਰੇ ਮੱਥੇ ਤਨਕਾਲੇ, ਹੰਦ ਤੋਂ ਕਮਾਵ ਦੇਨੇ ਜੋਹੇ ਜਮ ਜਾਲੇ, ਸੁਪਨੇ ਸੁਖਨਾ ਦੇਖਣੀ ਪਾਉ ਚਿੰਤਾ ਪਰ ਜਾਲੇ, ਸਭ ਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ, ਕਹਿਣਾ ਕਿਛੂ ਨਾ ਜਾਵੀ ਇਸ ਪਾਇਓ ਤੇ ਦੇ, ਨਾਨਕ ਗੁਰਮੁਖ ਪਾਈ ਆਪੇ ਜਾਣੇ ਸੋਏ, ਸ੍ਰੀ ਰਾਗ ਮਹੱਲਾ ਤੀਜਾ, ਸੱਚਾ ਸਾਹਿਬ ਸੇਵੀ ਸਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹੋਮੇ ਦੂਰ ਕਰੇ, ਮਨ ਧਾਵ ਤਾਂ ਰਹੇ ਜਾ ਆਪੇ ਨਦਰ ਕਰੇ, ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਧਨ ਸਦ ਮਨ ਵਸੇ, ਮਹਿਲੀ ਪਾਵੇ ਥਾਉ ਰਹਾਉ, ਮਨੁੱਖ ਮਨ ਤਨੰਦ ਹੈ ਤਿਸ ਨੂੰ ਠਾਉ ਨਾ ਠਾਉ, ਬਹੁ ਜੋ ਨੀ ਭਾਉਂਦਾ ਫਿਰੇ ਜਿਉਂ ਸੁੰਜੇ ਘਰ ਕਾਓ, ਗੁਰਮਤੀ ਘਰ ਚਾਨਣਾ ਸ਼ਬਦ ਮਿਲੇ ਯਰ ਨਾਉ, ਤੈਗੁਣ ਵਿਖਿਆ ਆਉਂਦਾ ਮਾਇਆ ਮੋਹ ਗਵਾ ਲੋ, ਬੀ ਅਨਕੋ ਸੇਵ ਦੇ ਪੜ ਵੇਦਾਂ ਕਰੇ ਪੁਕਾਰ, ਵਿਖਿਆ ਅੰਦਰ ਪੱਚ ਮੂਹੇ ਨਾ ਰਵਾਰ ਨਾ ਪਾਰ, ਮਾਇਆ ਮੋਹੇ ਵਿਸਾਰਿਆ ਜਤ ਪ੍ਰਾਪਤ ਪਾਲ, ਬਾਜੋ ਗੁਰੂ ਚੇਤਾ ਸਬਦ ਦੀ ਜਮਕਾਲ, ਨਾਨਕ ਗੁਰਮ ਤੁਬਰੇ ਸੱਚਾ ਨਾਮ ਸੰਭਾਲ, ਸ੍ਰੀ ਰਾਗ ਮਹੱਲਾ ਤੀਜਾ, ਤੈਗੁਣ ਮਾਇਆ ਮੋਹਿਆ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮਿਲਾਈ ਨਹਰ, ਨਾਮ ਵਸਿਆ ਮਨ ਆਏ ਪੋਤੇ ਜਿਨ ਕੇ ਪੁੰਨੈ ਤਿਨ ਸਤ ਸੰਗਤ ਮਿਲਾਏ, ਭਾਈ ਰੇ ਗੁਰਮੁਖ ਸੱਚ ਰਹਾਓ, ਸੱਚੋ ਸੱਚ ਕਮਾਉਣਾ ਸੱਚੇ ਸਦ ਮਿਲਾਓ ਰਹਾਓ, ਜਿਨੀ ਨਾਮ ਪਛਾਣਿਆ ਤਿਨ ਬਿੱਟੋ ਬਲ ਜਾਓ, ਆਪ ਛੋੜ ਚਰਨੀ ਲੱਗਾਂ ਚੱਲਾਂ, ਤਿਨ ਕਹਿ ਭਾਏ ਲਾਹਾ ਹਰਾ ਨਾਮ ਮਿਲੈ, ਸਹਿਜੇ ਨਾਮ ਸਮਾਏ ਬਿਨ ਗੁਰਮੈਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਓ ਜੀ ਤੂੰ ਪਾਈਏ ਸੱਚ ਸੋਏ, ਅਸਸ ਘਾਰੇ ਸੁੱਖ ਵਸੇ ਜੋ ਤੁਸੀਂ ਭਾਏ ਸੋਏ, ਜਿਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਅੰਮ੍ਰਿਤ ਛੋੜ ਵਿਖਾ ਲਵਾਣੇ ਸੇਵਾ ਕਰੇ ਬਡਾਣੀ, ਆਪਣਾ ਧਰਮ ਗਵਾਏ ਬੂਝੇ ਨਾ ਅੰਦ ਦੁੱਖ ਵਿਆਣੀ, ਮਨ ਮੁਖਾਂਦਰਾ ਚੇਤੇ ਡੂ ਮੂਹੇ ਬਿਨ ਬਾਣੀ, ਮਨ ਰੇ ਸਦਾ ਭਜੋ ਹਰ ਸੁਨਾਈ, ਗੁਰ ਕਾ ਸ਼ਬਦ ਅੰਤਰ ਬਸੇ ਧਾਰ ਬਿਸਰ ਨਾ ਜਾਈ ਰਹਾਉ, ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਆਵਣ ਜਾਣਾ, ਜੰਮਣ ਮਰਨਾ ਮਨ ਮਖ ਪਦ ਗਵਾਈ, ਸਤਿਗੁਰੂ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਲਾਈ, ਸਤਿਗੁਰ ਕੀ ਸੇਵਾ ਸੁਖਾਲੀ ਜੋ ਇੱਛੇ ਸੁਫਲ ਪਾਏ, ਜਤ ਸਤਾ ਪਵਿੱਤ ਸੀ ਰਾਹ ਰਮਨ ਵਸਾਏ, ਸਦਾ ਆਨੰਦ ਰਾਏ ਦਿਨਾਤੀ ਮਿਲ ਪ੍ਰੀਤਮ ਸੁਖ ਪਾਏ, ਜੋ ਸਤਿਗੁਰ ਕੀ ਸਰਨਾਗਤੀ ਹੋ ਤਨ ਕਹਿ ਬਲ ਜਾਓ, ਦਾ ਸੱਚੇ ਸੱਚੀ ਵਡਿਆਈ ਸਜੇ ਸਤ ਸਮਾਓ, ਨਾਨਕ ਹਰੀ ਭਾਈ ਗੁਰੂ ਮੇਲ ਮਿਲਾਓ, ਸ਼੍ਰੀ ਰਾਗ ਮਹੱਲਾ ਤੀਜਾ, ਮਨ ਮੋਹ ਕਰਮ ਕਮਾਉਣੇ ਜਿਉਂ ਦੁਆ ਗੰਤਾਂ ਸ਼ਿਕਾਇਤ ਸੀ ਜੀ ਕੰਤ ਨਾ ਵੀ ਨਿਤ ਨੋ ਇਖਬਾਰ,
ਫਿਰ ਕਾ ਮੈਲ ਨਾ ਪਾਵੀ ਨੰਦੀ ਸੇ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਤ ਮੈਂ ਦਹੇ ਜਪ ਰਾਮ ਨਾਮ ਸੁਖ ਪਾਏ ਰਹਾਓ ਗੁਰਮੁਖ ਸਦਾ ਸੁਹਾਗਣੀ ਪੇ ਰਾਖਿਆ ਅਵਤਾਰ ਮਿੱਠਾ ਬੋਲੇ ਨਿਵ ਚਲੇ ਸੇ ਜਹਿਰ ਪਤਾ ਸੁਭਾ ਬੰਦ ਸੁਹਾਗਣੀ ਗਏ ਨ ਗੁਰ ਕਾ ਹੇ ਤੋ ਅਪਾਰ ਪੂਰੇ ਭਗ ਸਤਿਗੁਰ ਮਿਲ ਜਾ ਭਾਗੇ ਕਾ ਉਦੋ ਹੋਏ ਅੰਤਰੋ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕਹਿ ਭਾਣੇ ਜੋ ਚੱਲੈ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿਨ੍ਹਾਂ ਪ੍ਰਾਪਤ ਨ ਪਿਆ ਹੋਵੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਏ ਸੱਚ ਮਿਲਾਵਾ ਹੋਏ ਸੀ ਰਾਗ ਮਹਲਾ ਤੀਜਾ ਜਾ ਪਰ ਜਾਣੇ ਆਪਣਾ ਤਨ ਮੱਗੇ ਤ੍ਰੇ ਸੁਹਾਗਣੀਆਂ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਲੋਚੇ ਸਭ ਕੋਈ ਰਾਹ ਲਕਸ਼ ਰਸ ਫਿਰ ਪਿਆ ਕਾਣ ਦੂਜੇ ਭਾਈ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਬਿਆਏ ਬਿਨ ਸ਼ਬਦ ਦੇ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ ਹੋ ਕਰਤੀ ਜਗ ਫਿਰੀ ਨਾ ਧਨ ਸਾਂਪੇ ਨਾਲ ਦੀ ਨਾਮ ਨਾ ਚੇਤੀ ਸਭ ਆਦਿ ਜਮਕਾਲ ਸਤਿਗੁਰ ਮਿਲ ਜਾਏ ਧਨ ਪਾਇਆ ਨਾਮਰ ਦੇ ਸਮਾਲ ਨਾਮਰਤ ਸਿਨੇ ਮਿਲੇ ਗੁਰ ਕੇ ਸਹਿ ਸੁ ਭਾਈ ਮਾਤਾ ਰਾਤਾ ਰੰਗ ਸਿਉ ਰਸਨਾ ਰਸਨ ਚਾਏ ਨਾਨਕ ਰੰਗ ਨਾ ਉਤਲੇ ਜਵਾਰ ਤੁਰ ਛੋੜ ਡਿਆ ਲਾਏ ਸ਼੍ਰੀ ਰਾਗ ਮਹਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨਾ ਹੋਈ ਆਪਿਆ ਮਲਾਏ ਬੂਝੇ ਤਾਂ ਨਿਮਲ ਹੋਵੇ ਸੋਈ ਹਰ ਜੀ ਉਹ ਸਾਚਾ ਸਾਚੀ ਬਾਣੀ ਸਤ ਮਲਾਵਾ ਹੋਈ ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੇ ਨੀ ਬਿਰਥਾ ਜਨਮ ਗਵਾਇਆ ਰਹੋ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਲਾਏ ਜੀ ਜਾਂਤੇ ਕਿਆ ਵਿਚਾਰੇ ਕਿਆ ਆਖ ਵਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਇਹ ਕੁਟੰਬ ਮੋਲ ਵਾਣਾ ਚੱਲਦਿਆਂ ਨਾਲ ਜਾਈ ਸਤਿਗੁਰ ਸੇਵ ਗੁਣ ਧਨ ਪਾਇਆ ਤਹਿ ਜੀ ਕਿਉਂ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਿਖਾਈ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਜਾਈ ਹਰ ਜੀਵ ਦਾਤਾ ਭਗਤ ਪਛਲਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੋਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਧਨ ਜਨਣੀ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਪਾਇਆ ਪਿਛੋ ਗਿਆ ਗੁਮਾਨਦਾਰ ਸੇਵ ਸੰਤ ਜਨ ਖੜੇ ਪਾਇਨ ਗੁਣੇ ਧਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਬਸੇ ਮੰਤਨ ਨਿਰਮਲ ਹੋਏ ਰਹਾਓ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਏ ਗੁਰ ਸਾਹਿਬ ਦੀ ਸਲਾਹੀ ਹੈ ਰੰਗੇ ਸਾਹਿਬ ਸਪਾਏ ਸੱਚੇ ਸਾਹ ਸਮਾਇਆ ਮਿਲ ਰਹੇ ਨਾ ਵਿਛੜ ਜਾਏ ਜੋ ਕਿਸ਼ ਕਰਨਾ ਸੋ ਕਰ ਨਾ ਕਰਨਾ ਜਾਏ ਚਿਰੀ ਵਿਛੁਨੇ ਮੇਲੀਆਂ ਸਤ

ਕਿਹਾ ਮਲਾਇਨ ਪੂਰੇ ਸ਼ਬਦ ਪਾਸ ਹੀ ਰਾਗ ਮਹਲਾ ਤੀਜਾ ਗੁਣ ਗੁਣੀ ਤਾਰੇ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈ ਹਉਮੈ ਵਿੱਚੋਂ ਜਾਏ ਸਤਿਗੁਰ ਮਿਲੀਏ ਸਦ ਪੈ ਰਚਿਆ ਵਸੇ ਮਨ ਆਏ ਭਾਈ ਦੇ ਗੁਣ ਪੂਜੇ ਕੋਈ ਬਿਨ ਪੂਜੇ ਘਰੋਂ ਕਮਾ ਬਣੇ ਜਨ ਪਦਾਰਥ ਖੋਏ ਰਾਉ ਜਿਨੀ ਝਾਖਿਆ ਤਿਨੀ ਸਾਧ ਪਾਇਆ ਬਿਨ ਝਾਕੇ ਭਰਮ ਭਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਹੂੰ ਜਾਏ ਪੀਰ ਤੂੰ ਪ੍ਰਵਾਨ ਪਾਇਆ ਪੂਰੇ ਸਭ ਸਮਾਏ ਆਪੇ ਦੇ ਤਾਂ ਪਾਈ ਹੋਰ ਕਰਨਾ ਕਿਸੇ ਨੂੰ ਜਾਏ ਦੇਵਣ ਵਾਲੇ ਕਿਹਾ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀ ਤੂੰ ਤਿਆ ਹੋਆ ਜੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਬਿਨ ਨਾਮੇ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਬਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹਲਾ ਤੀਜਾ ਕਾਇਆ ਸਾਧ ਦੇਵ ਤਪ ਕਰੇ ਵਿੱਚੋਂ ਹੋਮੇ ਨਾ ਜਾਇਆ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਾਵੀ ਪਾਏ ਗੁਰ ਕੇ ਸਾਹਿਬ ਜੀਵਤ ਮਰੇ ਹਰ ਨਾਮ ਵਸੇ ਮਨੇ ਆਏ ਸੁਣ ਮਨ ਮੇਰੇ ਭਾ ਸਤਿਗੁਰ ਸਾਧਨਾ ਗੁਰਪ੍ਰਸਾਦ ਦੀ ਛੁੱਟੀ ਹੈ ਬਿਗ ਭਾਵ ਜਲ ਸ਼ਬਦ ਗੁਰ ਧਰਨਾ ਰਾਉ ਤੈਨੂੰ ਸਵਾ ਤਾਤ ਹੈ ਦੂਜਾ ਭਾਵ ਵਿਕਾਰ ਪਣਤ ਪੜੇ ਬੰਧਨ ਮੋਹ ਬਾਧਾ ਨੇ ਬੂਝੇ ਵਿਖਿਆ ਪਿਆਰ ਸਤਿਗੁਰ ਮਿਲੇ ਤਰਕੁੱਟੀ ਛੂਟ ਹੈ ਚੌਥੇ ਬਦ ਮੁਕਤ ਦੁਆਰ ਗੁਰਤੇ ਮਾਰਗ ਪਾਈਏ ਚੁੱਕੇ ਮੋਹ ਗਵਾਰ ਸ਼ਬਦ ਮਰੇ ਤਾਂ ਉਧਰੇ ਪਾਏ ਮੁਖ ਦੁਆਰ ਗੁਰਪ੍ਰਸਾਦੀ ਮਿਲ ਰਿਹਾ ਹੈ ਸੱਚ ਨਾਮ ਕਾ ਤਾਰੇ ਮੈਨੂੰ ਆਪ ਸਵਲਾ ਛੱਡਣਾ ਕਿ ਤੂੰ ਭਾਏ ਦੂਜੇ ਭਾਦੂ ਲਾਇੰਦਾ ਬਹੁਤੀ ਦੇਸ ਆਏ ਨਾਨਕ ਨਾਮ ਲੱਗੇ ਸੇ ਉਭਰੇ ਓਮੇ ਸ਼ਬਦ ਗਵਾਏ ਸੀ ਰਾਗ ਮਹਲਾ ਤੀਜਾ ਕਿਰਪਾ ਕਰੇ ਗੁਰਪਾਈ ਅੰਨਾ ਮੁੰਡੇ ਦੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗੁਆਏ ਮਨ ਮੁੱਖ ਕਰਮ ਕਮਾਵਣੇ ਦਰਗਾ ਮਿਲੇ ਸਿਆਏ ਮਨ ਰੇ ਦੂਜਾ ਭਾਵ ਚੁਕਾਏ ਅੰਤਰ ਤੇਰੇ ਹਰ ਵਸੈ ਗੁਰਸੇਵਾ ਸੁਖ ਪਾਏ ਰਹਾਓ ਸੱਚ ਬਾਣੀ ਸੱਚ ਸ਼ਬਦ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋਮੇ ਗੁਰੂ ਦੁਆਰ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹੋਮੇ ਵਿੱਚ ਜਗ ਵਿੰਸਦਾ ਅਮਰ ਜੰਮੇ ਆਵੇ ਜਾਏ ਮਨ ਮੁਖ ਸ਼ਬਦ ਨਾ ਜਾਣੀ ਜਾ ਸੰਪਤ ਗੁਆਏ ਗੁਰਸੇਵਾ ਨਾਮ ਪਾਈਏ ਸੱਚੇ ਰਹੇ ਸਮਾਏ ਸ਼ਬਦ ਮੰਨੀਏ ਗੁਰ ਪਾਈਏ ਵਿੱਚੋਂ ਆਪ ਗਵਾਏ ਆਂਦਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿ ਸਮਾਏ ਸੀ ਰਾਗ ਮਹਲਾ ਤੀਜਾ

ਸਤਿਗੁਰੂ ਕਿਆ ਭਟਕਿਆ ਮੰਗਤ ਕੇ ਸੋਤ ਸੱਚਾ ਸਾਧਨਾ ਸੇਵਿਓ ਸਭ ਕਾ ਸਵਾਨ ਹਾਰ ਮਨ ਮੇਰੇ ਸਦਾ ਹਰ ਵੇਖਾ ਦੂਰ ਜਨਮ ਮਨ ਤੁਖ ਪਾਰਾ ਰੇ ਸ਼ਬਦ ਰਿਆ ਭਰਪੂਰਾਓ ਸਾਸ ਲਾਣ ਸੇ ਸੱਚੇ ਸੱਚਾ ਨਾਮ ਦਾਸ ਸੱਚੀ ਕਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸ਼ਾਹੋ ਵਰਤਦਾ ਕੋਈ ਨਾ ਮਿਟਣਹਾਰ ਮਨ ਖਮੈਲ ਨਾ ਪਾਏ ਨੀ ਕੂੜ ਮੁਠੇ ਕੁੜਿਆਰ ਹੋਮੇ ਕਰਤਾ ਜੱਗ ਮੂਆ ਗੁਰਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਜਤ ਸੁਖਦਾਤਾ ਦਤਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਤਾਰ ਸਤਿਗੁਰ ਸੇਵੇ ਤਾਂ ਉਭਰੇ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇ ਮਨ ਨਿਮਲਾ ਹੋਮੇ ਤਾਂ ਜੀ ਬੇਕਾਰ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਹਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖ ਉਜਲੇ ਤੇ ਸੱਚ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸਦਨ ਲੱਗੋ ਪਿਆਰ ਸ਼ਨਾਨ ਧਨ ਜੇਤਾ ਕਰੇ ਦੂਜੇ ਪੈ ਖੁਆਰ ਹਰ ਜੀਵ ਆਪਣੀ ਕਿਰਪਾ ਕਰਤਾ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਹਿ ਤੋ ਪਾਰ ਸ੍ਰੀ ਰਾਗ ਮਹਲਾ ਤੀਜਾ ਕਿਸੋ ਸੇਵੀ ਕਿਆ ਜਾਪ ਕਰੀ ਸਤਿਗੁਰ ਪੁੱਛੋ ਜਾਏ ਸੁਖਾਣਾ ਮਾਨ ਲਈ ਵਿੱਚੋਂ ਆਪ ਗਵਾਈ ਹਸੇ ਵਚਾ ਕਰੀ ਨਾਮ ਸਿਮਣ ਆਏ ਨਾ ਮੇਹੀ ਤੇ ਸੁਖ ਪਾਈਏ ਸੱਚੇ ਸਾਹਿਬ ਸੁਹਾਏ ਮਨ ਮੇਰੇ ਆਂਦਨ ਜਾ ਘਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੇ ਇੱਛਾ ਪੂਰੀਆਂ ਸ਼ਬਦ ਰਿਆ ਭਰਪੂਰ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਵ ਵੇਖੇ ਸਦਾ ਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸ਼੍ਰੀਓ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣ ਗਹੀਰ ਜੋ ਜਾਗੇ ਸੋਭਰੇ ਸੁਤੇ ਗਏ ਮੁਹਾਏ ਸੱਚਾ ਸ਼ਬਦਾਂ ਪਛਾਣਿਓ ਸੁਪਨਾ ਗਿਆ ਬਿਹਾਇ ਸੁੰਝੇ ਕਰਕਾ ਪਾਉਣਾ ਜਿਉਂ ਆਇਆ ਤਿਉਂ ਜਾਏ ਮਨੁੱਖ ਜਨਮ ਬਿਰਥਾ ਗਿਆ ਕਿ ਅਮਲ ਦੇਸੀ ਜਾਏ ਸਭ ਕਿਸ ਪਿਆ ਪਿਆ ਹੋਮੇ ਵਿੱਚ ਕਹਿਣ ਨਾ ਜਾਏ ਗੁਰ ਕੇ ਸ਼ਬਦ ਵਿਛਾਣੀਏ ਤੋਂ ਖੋਮੇ ਵਿੱਚੋਂ ਗਵਾਏ ਸਤਿਗੁਰ ਸੇਵ ਨੇ ਆਪਣਾ ਉਹ ਤਿੰਨ ਕਹਿ ਲਾਗੂ ਪਾਏ ਨਾਨਕ ਦਾ ਸੱਚੇ ਸੁਚਾਰ ਹੈ ਉਤਨ ਬਲਹਾਰੇ ਜਾਓ ਸ੍ਰੀ ਰਾਗ ਮਹਲਾ ਤੀਜਾ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਵਕਤ ਭਗਤ ਹੋਏ ਅੰਦਰ ਨਾਮੇ ਰਤਿਆ ਸੱਚੇ ਸੱਚੀ ਸੋਏ ਤਿਲ ਪਿਆਰਾ ਵਿਸਰੇ ਭਗਤ ਨਹੀਂ ਹੋਏ ਮਨ ਤਾਂ ਸੇ ਤਿਲ ਸਾਚ ਸਿਉਂ ਸਾਸ ਨਾ ਬਿਰਤਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤਾਂ ਥੀ ਹੈ ਜਾਂ ਹਰ ਬਸੇ ਮਨ ਆਏ ਰਾਓ ਸਾਜੇ ਖੇਤੀ ਰਾਈਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤੇ ਖਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦ ਰਿਹਾ ਸਮਾਏ ਬਾਣੀ ਵਜੀ ਚੌਂ ਜੁਗੀ ਸੱਚੋ ਸਾ ਸੁਣਾਏ ਹੋਮੇ ਮੇਰਾ ਰਹਿ ਗਿਆ ਸੱਚੇ ਲਿਆ ਮਲਾਏ ਤਿੰਨ ਕੋ ਮਹਿਲਾ ਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰੀ ਨਾ ਧਿਆਈਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਗਤ ਸਾ ਸੰਗਤ ਲਾਏ ਸਤਿਗੁਰੂ ਭੇਟੇ ਜਿਸ ਆਏ ਅੰਦਰ ਨਾ ਰਚਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾ ਬੜਾਓ ਨਾਮੇ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਆਪਣਾ ਪਹੁਤ ਨ ਪਾਈ ਉਹਨੇ ਜਨ ਗੁਰ ਕਾ ਸ਼ਬਦ ਵਿਚਾਰ ਸਤਸੰਗ ਤੇ ਸਦਾ ਮਿਲ ਰਹੇ ਸੱਚੇ ਕਿ ਗੁਣਸਾਰ ਤੋਂ ਤਾਂ ਮਿਲ ਚੁੱਕਾ ਇਹਨਾਂ ਰਾਖਿਆ ਦਾ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹੋਮੇ ਮੈਲ ਭਰ ਨਾਲ ਹਰ ਨਿਰਮ ਸਦਾ ਸੋਹਣਾ ਸ਼ਬਦ ਸਵਾ ਨਾਰਾਓ ਸੱਚੇ ਸ਼ਬਦ ਮਨ ਮੋਹਿਆ ਪ੍ਰਭਾ ਪਹਿਲੇ ਮਿਲਾਏ ਅੰਦਰ ਨਾ ਮੇਰਾ ਤਿਆ ਜੋਤੀ ਜੋ ਸਮਾਏ ਜੋਤੀ ਹੀ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਹਨੂੰ ਕੋ ਪੂਰਵ ਲਿਖਿਆ ਸਤਿਗੁਰ ਭੇਟਿਆ ਤੇ ਨਾ ਆਏ ਬਿਨ ਨਾਵੇਂ ਸਾ ਡੁੱਬਣੀ ਦੂਜੇ ਪਾਏ ਖੁਆਏ ਤੇ ਬਿਨ ਘੜੀ ਨਾ ਜੀਵ ਦੀ ਦੁਖੀ ਰਹਿਣ ਵੀ ਆਏ ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੇ ਜਾ ਇਹਨਾਂ ਦੇ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕੇ ਸੁਣਦਾ ਵੇਖਦਾ ਕਿ ਮੁਕਰ ਪਾਇਆ ਜਾਏ ਪਾਪ ਪਾਪ ਕਮਾਵ ਦੇ ਪਾਪੇ ਭਜੇ ਭਜਾਏ ਸੁਪ੍ਰਭ ਨਾ ਵੀ ਮਨ ਬੂਝ ਨਾ ਪਾਏ ਜਿਸ ਬਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੀ ਹੋਮੇ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਸ਼ਬਦ ਦੀ ਹਰ ਪਾਈਏ ਬਿਨ ਸ਼ਬਦ ਦੇ ਭਰਮ ਭਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹੀ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਇੱਕੋ ਦਾਤਾ ਵਰਤਦਾ ਦੂਜਾ ਵਰ ਨਾ ਕੋਏ ਸਭ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੈ ਦੇ ਹੋਮੇ ਸਵਾ ਗਣ ਤੈ ਗਾਂ ਤਿੰਨ ਸੁਖ ਨਾ ਬੇਕਰ ਕੁਮਾਰ

ਨਾਨਕ ਨਾਮ ਸਲਾਹੇ ਤੂੰ ਅੰਤਨਾ ਪਾਰਾ ਵਾਸੀ ਰਾਗ ਮਹਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰੂ ਸਾਹਿਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਰ ਸਦਾ ਸਦਾ ਸਾਚੇ ਗੁਣ ਗਾਵਹੇ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦੇ ਧੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸੋ ਰਹੇ ਸਮਾਏ ਰਹਾਵ ਸੱਚੀ ਭਗਤੀ ਮਨ ਲਾਲ ਥੀ ਅਰਥਾ ਸਾਹਿਬ ਸਿਪਾਹੀ ਗੁਰੂ ਸਾਹਿਬ ਦੀ ਮਨ ਮੋਹਿਆ ਕਹਿਣਾ ਕਿਸ ਨੂੰ ਜਾਏ ਜੇ ਵਾਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖਿਓ ਰੰਗ ਪਾਈ ਜਿਸ ਨੂੰ ਕਿਰਪਾ ਕਰੇ ਜਾਏ ਸੰਸਾਰ ਸੰਸਾਰ ਹੈ ਸੁੱਤਿਆਂ ਰਹਿਣ ਵਿਆਹ ਇੱਕ ਆਪਣੇ ਭਾਣੇ ਕੱਢ ਲਈ ਹਨ ਆਪੇ ਲੈ ਨੂੰ ਮਲਾਏ ਆਪੇ ਆਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਨੂੰ ਗੁਰਮੁਖ ਦੇਵ ਜਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ ਇੱਕ ਆਪੇ ਆ ਖੁਆਈ ਨਾ ਦੂਜੇ ਛੱਡੀਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਲਾਏ ਅੰਧ ਨਾ ਮੇਰੇ ਤਿਆ ਨਾਨਕ ਨਾਮ ਸਮਾਏ ਸੀ ਰਾਗ ਮਹਿਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸ਼ਬਦ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੇ ਜਿੱਚਰ ਗੁਰਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲਨੇ ਚ ਕਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਾਏ ਮਹਲ ਰਾਹੋ ਔਗਣਵਾਤੀ ਗੁਣ ਕੋ ਨਹੀਂ ਬਹਿਣ ਨਾ ਮਿਲਿਆ ਦੂਰ ਮਨ ਮੁਖ ਸ਼ਬਦ ਨਾ ਜਾਣੀ ਅਵਗੜ ਸੁਪਰਾ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰੂ ਸ਼ਬਦ ਦੀ ਮਨ ਵੇਦਿਆ ਪਰਾ ਮਿਲਿਆ ਬਦੂਰ ਆਪੇ ਰੰਗ ਰੰਗ ਸ਼ਬਦ ਮਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਲੇ ਬਲਾਏ ਚਾਰੇ ਘੁੰਨ ਭਾਵ ਥੱਕੇ ਮਨ ਖੂਜ ਨਾ ਪਾਏ ਜੇ ਸਤਿਗੁਰ ਮਿਲੇ ਸੋ ਮਿਲੇ ਸੱਚੇ ਸਤ ਸਮਾਏ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਏ ਮਿਲ ਪੀ ਤੁਮ ਦੋ ਕੱਟਿਆ ਸ਼ਬਦ ਮਿਲਾਓ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਜੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸੀ ਰਾਗ ਮਹਲਾ ਤੀਜਾ ਆਪੇ ਕਰਨ ਕਰਤਾ ਕਰੇ ਸਿੱਖ ਦੇਖੇ ਆਪ ਪਾਏ ਸਭ ਇੱਕੋ ਇੱਕ ਵਾਅਦਾ ਰੱਖਣਾ ਲੱਗਿਆ ਜਾਏ ਆਪੇ ਪ੍ਰਭੂ ਦੀ ਆਲ ਹੈ ਆਪੇ ਦੇਵ ਜਾਏ ਗੁਰਮਤੀ ਸਤ ਮਨ ਵਸਿਆ ਸੱਚ ਰਹਿ ਲਿਵਲਾਏ

ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਆਂ ਜਾ ਪੇ ਨਾਦਰ ਕਰੇ ਜੇ ਜਨ ਸ਼ਬਦ ਸੋਹਣੇ ਤਾਂ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸਾਹ ਸਲਾਣਾ ਜੇ ਅੰਤਰਾਂ ਪਾਰਾਬਾਰ ਖੜਖੜਾ ਪੇ ਹੁਕਮ ਬਸੇ ਹੁਕਮੇ ਕਰੇ ਵਿਚਾਰ ਗੁਰ ਸ਼ਬਦ ਦੀ ਸਲਾਹੀ ਹਮੇ ਵਿੱਚ ਖੋਏ ਸਾਧਨ ਨਾਵੇਂ ਵਾਰੀ ਅਪਮੰਤੀ ਰੋਏ ਸਾ ਸਲਾਹੀ ਸੱਚ ਲਗਾ ਸੱਚ ਨਾਤਰੇ ਤੋਏ ਗੁਣ ਵਿਚਾਰੀ ਗੁਣ ਸੰਗਰਾਹ ਗੰਕਡਾ ਧੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਭਾਈ ਭਰਾ ਸੋਏ ਸੀ ਰਾਗ ਮਹਲਾ ਤੀਜਾ ਸੁਣ ਸੁਣ ਕੰਮ ਖੇਲੀਏ ਕਾ ਚੱਲੇ ਬਾਂ ਲੜਾਏ ਆਪਣਾ ਪਿੰਡ ਨਾ ਪਛਾਣੀ ਕਿਆ ਮੂੰਹ ਦੇਸੀ ਜਾਏ ਜਿੰਨੀ ਸਖੀ ਕੰਧ ਪਛਾਣੇ ਆ ਉਹ ਤਿਨਕੇ ਲਾਗੋ ਪਾਏ ਤੈਨੂੰ ਜੈਸੇ ਥੀ ਰਹਾ ਸਤਸੰਗਤ ਮੇਲ ਮਲਾਏ ਮੁੰਡੇ ਕੂੜ ਮੁੱਠੀ ਕੁੜਿਆਰ ਪਿਰ ਭਰਾ ਸਾਚਾ ਸੋਹਣਾ ਭਾਈ ਗੁਰੂ ਵਿਚਾਰਾ ਮਨ ਕੰਧ ਨਾ ਪਛਾਣੀ ਤਿਨਕੇ ਉਠੋ ਰਹਿਣ ਪਿਆਏ ਗਰਵਟੀਆ ਤਿਸਨਾ ਚਲੇ ਦੁੱਖ ਪਾਵੇ ਦੂਜੇ ਪਾਏ ਸ਼ਦਰਤੀਆ ਸੁਹਾਗਣੀ ਤਿਨ ਵਿੱਚੋਂ ਆਮੇ ਜਾਏ ਸਦਾ ਪੇਰਾ ਵੀ ਆਪਣਾ ਤਿਨਾ ਸੁੱਖੇ ਸੁੱਖ ਵਿਆਏ ਗਿਆਨ ਵੀ ਹੋਣੀ ਪ੍ਰਮੁਤੀਆ ਪ੍ਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰਾ ਬਿਨ ਫਿਰ ਦੇਖੇ ਭੁੱਖ ਨਾ ਜਾਏ ਆਬੂ ਮਿਲੋ ਸਹੇਲੀਓ ਮੈਂ ਫਿਰ ਦਿਓ ਮਲਾਏ ਪੂਰੇ ਭਾਗ ਸਤ ਮਿਲੇ ਫਿਰ ਪਾਇਆ ਸਾ ਸਮਾਏ ਸਹੀਆਂ ਸੁਹਾਗਣੀ ਜਨ ਕੋ ਨਾਦਰ ਕਰੇ ਖਸਮ ਪਛਾਣੇ ਆਪਣਾ ਤਨੋਂ ਨਾ ਕੇ ਦੇ ਘਰ ਵਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੋਭਾ ਬੰਤੀਆ ਸੁਹਾਗਣੀ ਆਂਦਨ ਪਾਤ ਕਰੇ ਸ੍ਰੀ ਰਾਮ ਮਹਲਾ ਤੀਜਾ ਇੱਕ ਫਿਰ ਰਾਵੇ ਆਪਣਾ ਕਦਰ ਪੁੱਛੋ ਜਾਏ ਸਤਿਗੁਰ ਸੇ ਵੀ ਭਾਉ ਕਰ ਮੈਂ ਫਿਰ ਦਿਓ ਮਲਾਏ ਸਤਿਗੁਰ ਸੇ ਵੀ ਭਾਉ ਕਰ ਮੈਂ ਫਿਰ ਦਿਓ ਮਲਾਏ ਸਭ ਪਾਈ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਫਿਰ ਸੰਗੇ ਜਾਣੇ ਆਪੇ ਰਾਵੇ ਸਦਾ ਦੂਰ ਮੁੰਦੇ ਤੂੰ ਚੱਲ ਗੁਰ ਕਹਿ ਪਾਏ ਅੰਦਰ ਆਵੇ ਫਿਰ ਆਪਣਾ ਸੱਚ ਸਾ ਸਮਾਏ ਰਹੋ ਸ਼ਬਦ ਰਤੀਆ ਸੁਹਾਗਣੀ ਸੱਚੇ ਸਾਸਕਾਰ ਘਰ ਹਰ ਵਰ ਪਾਇਨ ਘਰ ਆਪਣੇ ਗੁਰ ਕਹਿਤ ਪਿਆਰ ਸੇ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰ ਸੁਪਰਾ ਪ੍ਰੀਤਮ ਮਨ ਬਸੇ ਜੇ ਸਭ ਸੇ ਦੇ ਦਰ ਫਿਰ ਸਲਾਣ ਆਪਣਾ ਤਿੰਨ ਕਹਿ ਹੋ ਸਤ ਬਲ ਹਾਰੇ ਜਾਓ ਮੰਤਨ ਅਰਪੀ ਸਿਰ ਦੀ ਤਿੰਨ ਕਹਿ ਲਾਗਾ ਪਾਏ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਏ ਨਾਨਕ ਸਾਹਿਬ ਸਮਾਏ ਸੀ ਰਾਗ ਮਹਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੇ ਤੇਰੇ ਚੀਰ ਲੱਖ ਚੁਰਾਸੀ ਦੱਸਦੇ ਫਿਰੇ ਬਿਨ ਗੁਰ ਭੇਟਿਆ ਪੀਰੇ ਹਰ ਜੀ ਬਖਸ਼ੇ ਬਖਸ਼ ਲੈ ਸੁਖ ਸਦਾ ਸੀਰੇ ਗੁਰਪ੍ਰਸਾਦ ਸੇਵ ਕਰੀ ਸੱਚ ਗੈਰ ਗੰਭੀਰ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਏ ਦੂਜਾ ਨਾ ਕੋਈ ਰਹੋ ਧਰਮ ਰਾਏ ਨੂੰ ਹੁਕਮ ਹੈ ਬਸ ਸੱਚਾ ਧਰਮ ਚਾਹ ਦੂਜੇ ਭਾਏ ਦੁਸ਼ਟ ਆਤਮਾ ਤੇਰੀ ਸਰਕਾਰ ਅਧਿਆਤਮੀ ਯਾਰ ਗੁਣਤਾਸ ਮੰਜਾ ਪੇਕ ਮਰਾ ਤਿਨ ਕੀ ਸੋਭਾ ਧਰਮ ਰਾਏ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾ ਨਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੁੱਕੇ ਮੋਹ ਮਾਨ ਆਤਮ ਰਾਮ ਪਛਾਣਿਆ ਸਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਏ ਮਨ ਫਿਰੇ ਦਵਾਨ ਸ਼ਬਦ ਨਚੀਨੇ ਕਦਨੀ ਬਦਲੇ ਘਰੇ ਵਿਗਿਆ ਮੈਂ ਸਮਾਨ ਸਭ ਕੁਛ ਆਪੇ ਆਪੇ ਦੂਜਾ ਵਾ ਨਾ ਕੋਈ ਜਿਉਂ ਬੁਲਾਏ ਤੂੰ ਭੁੱਲੀ ਜਾ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਨਾਨਕ ਨਾਮ ਸਮਾ ਦੂਜਾ ਸੇਵੈ ਸੋਏ ਸੀ ਰਾਗ ਮਹਲਾ ਤੀਜਾ ਜਾ ਕੌਮੇ ਮਾਲ ਦੁੱਖ ਪਾਇਆ ਮਹਲਾ ਕੀ ਦੂਜੇ ਪਾਏ ਮਾਲ ਹੋਮੇ ਧੋਤੀ ਕਿਵੇਂ ਨਾ ਉਤਰੇ ਜੇ

ਗੁਰ ਪ੍ਰਸਾਦਿ ਮਨ ਵਸੇ ਮਲ ਹੋਮੇ ਜਾਇ ਸਮਾਏ ਜਿਉਂ ਤੇਰੇ ਦੀ ਰੁਕਵਾਲੀ ਤਿਉਂ ਗੁਰ ਗਿਆਨ ਅਗਿਆਨ ਤੋਂ ਜਾਏ ਹਮ ਕੀ ਹਮ ਕਰੇਂਗੇ ਮੂਰਖ ਵਾਰ ਕਰਨੇ ਵਾਲਾ ਵਿਸ਼ਰਾ ਦੂਜੀ ਭਾਈ ਪਿਆਰ ਮਾਇਆ ਜੀਵੜਾ ਦੁੱਖ ਨਹੀਂ ਸਾ ਭਾਵ ਤੱਕ ਸਾਰ ਗੁਰਮਤੀ ਸੁਖ ਭਾਈ ਸਾ ਜਨਾਮ ਅਧਾਰ ਜਿਸ ਨੂੰ ਮੇਲੇ ਸੋ ਮਿਲੇ ਹੋ ਤੁਸ ਬਲਹਾਰ ਹੈ ਜਾਓ ਇਹ ਮਨ ਭਗਤੀ ਰਤੇ ਆ ਸੱਚ ਬਾਣੀ ਰਥਾਓ ਮਨ ਰਤੇ ਜੇ ਵਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਵੀ ਸ੍ਰੀ ਸੱਚੇ ਮਾਹੇ ਸਮਾਓ ਸ੍ਰੀ ਰਾਗ ਮਹਿਲਾ ਚੌਥਾ ਘਰ ਪਹਿਲਾ ਮੈਂ ਮੰਤਨ ਪਿਰਵ ਤਗਲਾ ਕਿਉਂ ਪ੍ਰੀਤਮ ਮਿਲੇ ਘਰ ਆਏ ਜਾਂ ਦੇਖਾਂ ਭਰਾ ਆਪਣਾ ਭਰਾ ਦੇਖਿਆ ਦੁੱਖ ਜਾਏ ਜਾਏ ਪੁੱਛਾ ਤਨ ਸੱਜਣਾ ਭਰਾ ਕਿਰਤ ਬਿਧ ਮਿਲੇ ਮਿਲਾ ਮੇਰੇ ਸਤਿਗੁਰਾ ਮੈਂ ਹੱਥੋਂ ਜਿਵੇਂ ਨਵਰਨਾ ਕੋਈ ਹਾਂ ਮੂਰਖ ਮੁਖ ਸੁਨਾਖਤੀ ਕਰ ਕਿਰਪਾ ਮਿਲਿਆ ਸੋਏ ਰਹਾਓ ਸਤਿਗੁਰ ਦਾ ਤਾਂ ਨਾਮ ਕਾ ਭਰਾ ਮਿਲਾਵੇ ਸੋਏ ਸਤਿਗੁਰ ਹਰ ਭਰਾ ਬੁੱਝਿਆ ਗੁਰੂ ਜੀ ਬੜਾ ਉਹਨਾਂ ਕੋਈ ਹੋ ਗੁਰ ਸੁਨਾਈ ਢੈ ਭਵਾਂ ਕਰ ਦਇਆ ਮਿਲੇ ਭਰਾ ਸੋਏ ਮਨ ਅਟਕਣੇ ਨਾ ਪਾਇਆ ਕਰ ਪਾਵ ਥੱਕੇ ਸਾ ਕੋਈ ਸ਼ੈਸ਼ਣ ਕਰ ਰਹੀ ਮਨ ਕੁੜੇ ਰੰਗ ਨਾ ਹੋਏ ਕੂੜ ਕਾ ਅਟਕਣੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਦੂਰ ਆਸ ਪ੍ਰਭ ਦੁੱਖਾ ਲਈ ਕੋਨੇ ਗੁਰਮੁਖਾਂ ਨੂੰ ਸਭ ਆਸ ਵੇਖ ਪਾ ਜਲਦ ਬਦੇ ਕੱਢ ਲੈ ਜਾਂ ਨਾਨਕ ਕੀ ਅਰਦਾਸ ਸ੍ਰੀ ਰਾਗ ਮਹਿਲਾ ਚੌਥਾ ਨਾ ਮਿਲੇ ਮੰਤਰ ਪੀਏ ਬਿਨ ਨਾਮ ਤਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲ ਮੈਂ ਦੱਸੇ ਭਰਾ ਗੁਣ ਤਾਸ ਹੋ ਤਿਸ ਵਿਟੋਂ ਚੌਖ ਹਨੀਏ ਮੈਂ ਨਾਮ ਕਰੇ ਬਗਾ

ਪੂਰੇ ਸਤਿਗੁਰ ਪਾਤਸ਼ਾਹ ਸਤਿਗੁਰ ਸੇਵਾ ਲੱਗਿਆ ਕਰਦਾ ਦਿੰਦੇ ਪ੍ਰਗਾਹ ਧਨ ਵਡਭਾਗੀ ਵਡਭਾਗੀ ਆ ਜੋ ਆਏ ਮਿਲੇ ਗੁਰਪਾਸ ਜਿਹਨਾਂ ਸਤਿਗੁਰੂ ਪੁਰਖ ਨਾਲ ਭੇਟਿਆ ਉਸੇ ਭਾਗੀ ਨੇ ਬਸਕਾਲ ਹੋਏ ਫਿਰ ਫਿਰ ਜੋਨ ਪਵਾਈਏ ਵਿੱਚ ਵਿਸ਼ਟਾ ਕਰ ਬਿਕਰਾਲ ਉਹਨਾਂ ਪਾਸ ਦੁਆਸਾਂ ਪਿੱਟੀਏ ਜਿਹਦਾ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖੇ ਅੰਮ੍ਰਿਤ ਸਰ ਵਡਭਾਗੀ ਨਾਵੇ ਆਏ ਹੁਣ ਜਨ ਮਨ ਕੀ ਮੈਲ ਉਤਰ ਨਿਰਮਲ ਨਾਮ ਲੜਾਏ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਲਿਵਰਾਏ ਸ਼੍ਰੀ ਰਾਗ ਮਹਿਲਾ ਚੌਥਾ ਗੁਣ ਗਾਵਾਂ ਗੁਣ ਮਿੱਤਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਗੁਣਕਾਈ ਰੇ ਮਿਲ ਬੇਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾਰ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਨਾਮ ਕੀ ਕਰ ਤੁਸ ਮਿਲਾਵੇ ਸੋਈ ਰਾਓ ਮਨ ਰੰਗ ਗੁਣ ਭਾਗੀ ਅਗਰ ਟੁੱਟਾ ਕਰੇ ਵਸਾਓ ਗੁਰਨਾਮ ਦੜਾਏ ਰੰਗ ਸੋ ਹੋ ਸਤਿਗੁਰ ਕੇਵਲ ਜਾਓ ਬਿਨ ਸਤਿਗੁਰ ਨਾਮ ਨਾ ਲੱਭੀ ਲਾ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਕਟ ਨਿਰਪਾਸ ਅੰਤਰ ਗਿਆਨ ਦੁੱਖ ਭਰਮੈ ਵਿੱਚ ਪੜਦਾ ਦੂਰ ਪਈ ਆਸ ਮੇਰੇ ਸਤਿਗੁਰ ਬੇਟੇ ਕੰਚਨਾ ਥੀਏ ਮਨ ਖਲੋ ਬੂਢਾ ਬੇੜੀ ਪਾ ਸਤਿਗੁਰ ਬੋਤਾ ਨਾਵੈ ਕਿਤੇ ਚੜਿਆ ਜਾਏ ਸਤਿਗੁਰ ਦੇ ਭਾਣੇ ਜੋ ਚੱਲੇ ਵਿੱਚ ਬਹੁਤ ਬੈਠਾ ਆਏ ਤੰਤ ਨੂੰ ਭਾਗੀ ਨਾਨਕ ਜਿਹਨਾਂ ਸਤਿਗੁਰ ਲੈ ਮਿਲਾਏ ਸ਼੍ਰੀ ਰਾਗ ਮਹਿਲਾ ਚੌਥਾ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਨ ਪਿਛੇ ਲਾਗ ਪ੍ਰਾਪ ਕਰ ਮਿੰਤ ਕਾ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਹੋ ਮੇਰੇ ਭਾਈ ਜਨਾ ਕੋਈ ਮੁੱਖ ਵਾਰ ਪ੍ਰਭ ਮੇਲ ਮਿਲਾਇਓ ਸਤਿਗੁਰ ਬੇਟੋ ਬਾਰਿਆ ਜਿਨਾਰ ਪ੍ਰਭ ਦੀ ਆ ਦਿਖਾਏ ਰਹਾਓ ਕੋਈ ਨਿਮਾਣੀ ਢਹਿ ਪਰਮਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰੂ ਮਾਣਿਆ ਗੁਰੂ ਸਤਿਗੁਰ ਕਰੇ ਸਵਾਸ ਹੋ ਗੁਰ ਸਲਾਹ ਇਹਨਾਂ ਰਾਜੂ ਮੈਂ ਮੇਲੇ ਅਰ ਪ੍ਰਭਾ ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਾ ਸੁਨਾ ਦੀਏ ਭਾਗ ਨੇ ਪੈਰ ਹੋਏ ਜੋ ਹਰ ਪ੍ਰਭ ਭਾਣਾ ਸੋਤੀ ਆ ਤੂੰ ਲਿਖਿਆ ਨਾ ਮਿਟੈ ਕੋਏ ਆਪੇ ਸਤਿਗੁਰ ਆਪ ਆਪੇ ਮਿਲ ਮਿਲਾਏ ਆਪ ਦੈ ਕਰ ਮੇਰ ਜੀ ਸਤਿਗੁਰ ਪਿੱਛੇ ਪਾਏ ਸਭ ਜਗ ਜੀ ਮੰਜਾ ਗਾ ਪੈ ਨਾਨਕ ਜਲ ਜਲ ਸਮਾਏ ਸੀ ਰਾਗ ਮਹਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਰਤ ਬਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਰਾ ਕਿਉਂ ਕਰ ਮਿਲਿਆ ਪ੍ਰਵਾਹੋ ਇਹ ਬੇਪਰਵਾਹ ਨਾ ਬੋਲਣੀ ਹੋ ਮਲ ਮਲ ਧੋਆ ਤਰ ਪਾਏ ਭਾਈ ਰੇ ਮਿਲ ਸੱਜਣ ਅਰਗੁਣ ਸਾਹ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਓਮੇ ਮਾਰ ਆਓ ਗੁਰਮੁਖੀਆ ਸੁਹਾਗਣੀ ਦਿੰਦਾ ਪਈ ਮਨ ਆਏ ਸਤਿਗੁਰ ਬਚਨ ਤਾਨ ਜੋ ਮੰਨੇ ਸੋ ਰਸ ਖਾਏ ਸੇ ਭਾਗੀ ਵੜ ਜਾਣੀ ਹੈ ਜੇ ਨਾ ਰਸ ਖਾਧਾ ਗੁਰ ਪਾਏ ਇਹ ਰਸ ਬਣ ਤਨ ਸਬਦ ਹੈ ਭਾਗਣ ਨੇ ਖਾਏ ਬਿਨ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਨ ਲਾਇਓ ਸਤਿਗੁਰ ਆਗੇ ਨਾ ਨਵੇ ਉਹਨਾਂ ਅੰਤਰ ਗੁਰ ਬੁਲਾਏ ਹਰ ਹਰ ਹਰਸ ਆਪ ਹੈ ਆਪੇ ਹਰਸ ਹੋਵੇ ਆਪ ਦਇਆ ਕਰਦੇ ਸੀ ਗੁਰਮੁਖ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਵਾ ਸੋਏ

ਕਪੜ ਭੋਗ ਲਪਟਾਇਆ ਸੁਰਨਾਰ ਪਾਕ ਹੈਵਰ ਕੈਵਰ ਭੋ ਰੰਗੇ ਕੀ ਰਥ ਤਾਗ ਕਿਸੀ ਚੇਤਨਾ ਪਾਈ ਵਿਸਰਿਆ ਸਭ ਸਾਕ ਸੱਜਣਾ ਭੁਲਾਇਆ ਪੰਡਾ ਪਿੰਡਾ ਪਾਕ ਲੈਤਾ ਬੰਦ ਆਏ ਤੂੰ ਮਾਇਆ ਕਰੇ ਅਕਾਸ ਜਿਸਨੂੰ ਤੂੰ ਪਤਿਆਇਦਾ ਸੋ ਸੰਤ ਹੋ ਜਾਂਦੇ ਤਾਂ ਹੰਕਾਰ ਕਰੇ ਹੰਕਾਰੀਆ ਵਿਆਪਿਆ ਮਨ ਕੀ ਮਾਥੋ ਤਿੰਨ ਪ੍ਰਭਾਵ ਭੁਲਾਇਆ ਨਾ ਤੇ ਜਾਤ ਨਾ ਪਾਥੋ ਸਤਿਗੁਰੂ ਪੁਰਖ ਮਿਲਾ ਇੱਕੋ ਸੱਜਣ ਸੋਇਆ

ਸਾਹਿਬ ਜਗ ਮੈਂ ਜਨ ਰੋਹੀ ਸੀ ਰਾਗ ਮਹਿਲਾ ਪੰਜਵਾ ਮਨ ਬਿਲਾਸ ਬੋਰਾਂ ਕਣਾ ਦ੍ਰਿਸ਼ਟ ਪੂਰ ਖੁਸ਼ੀਆਂ ਸਤਤ ਹਾਰ ਬਾਦਸ਼ਾਹੀਆਂ ਵਸੈਸੇ ਭਰੀਆ ਭਾਈ ਰੇ ਸੁਖ ਸਾਧ ਸਿੰਘ ਪਾਇਆ ਲਿਖਿਆ ਲਿਖ ਤਿੰਨ ਪੁਰਖ ਵਧਾ ਤੇ ਦੁੱਖ ਸਹਿਸਾ ਮਿਟ ਗਿਆ ਰਾਵ ਜਿੱਥੇ ਥਾਂ ਥਨਾ ਤੇ ਭਾਵ ਆਇਆ ਧਨ ਪਾਤੀ ਬਣ ਭੂਮੀਆਂ ਮੇਰੀ ਮੇਰੀ ਕਰ ਭਰਿਆ ਹੁਕਮ ਚਲਾਏ ਨਿਸੰਗ ਹੋਏ ਵਰਦੇ ਅਫਰਿਆ ਸਭ ਕੋ ਮਸੂਦ ਕਰ ਲਿਆ ਜਿਹਨੂੰ ਬਿਨ ਨਾਵੇਂ ਖਾ ਕਰ ਲਿਆ ਕੋਰ ਤੇਤੀ ਸੇਵਕਾ ਸਿਸਾਧ ਦਰ ਖਾਰਿਆ ਗਰਵਾਰੀ ਵੜ ਸਾਹਿਬੀ ਸਭ ਨਾਨਕ ਸੰਬੰਧੀਆ ਸੀ ਰਾਗ ਮਹੱਲਾ ਪੰਜਵਾ ਪਰ ਕਿਉਂ ਬੋਲੀਏ ਬਿਨ ਬੁੱਝੇ ਮੁਗਦ ਜਾਂ ਸੋ ਪ੍ਰਭ ਚੇਤਨਾ ਛੁੱਟੇ ਕੀ ਬੀ ਬਣ ਸਤਿ ਕੁਛ ਏਤੀ ਚੇਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈ ਲੱਗਾ ਕਿ ਤੁਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਾਓ ਕਦਮ ਕਰੇ ਬਸ ਬਾਂਘਿਆ ਦੱਸੇ ਨਾ ਹੀ ਕਰ ਉੱਥੇ ਸਤ ਮਨੁੱਖਾ ਪਾਥਾ ਮਾਇਆ ਜਾਲ ਮੁਕਤੇ ਸਹੀ ਪਾਲੀਏ ਸੱਚਾ ਨਾ ਸਵਾਲ ਜੋ ਘਰ ਛੱਡ ਗਵਾ ਬਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ ਫਤਿਹ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਪਹਾੜ ਕਹਿ ਕਾਏ ਪੈਸ ਨਾਏ ਨਨ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ

ਸਮਝੇ ਨਹੀਂ ਗਵਾਰ ਉੱਠ ਚੱਲਿਆ ਪਛਤਾਇਆ ਭਰਿਆ ਬਸ ਇੰਦਾਰ ਅੰਦੇ ਤੂੰ ਬੈਠਾ ਕੰਧੀ ਪਾਹੇ ਇਹੋ ਵੀ ਪੁਰੂ ਲਿਖਿਆ ਤਾ ਗੁਰ ਕਾ ਬਚਨ ਕਮਾਹੇ ਰਾਓ ਹਰੀ ਨਾਹੀ ਨਾ ਡਡਰੀ ਪੱਕੀ ਵੱਢਣਾ ਲੈ ਲੈ ਦੱਤ ਪੋਤਿਆ ਲਾਵੇ ਕਰ ਤਿਆ ਜਾ ਹੋਆ ਹੁਕਮ ਕਿਸਾਨ ਦਾ ਤਲੋਣ ਮਿਲਿਆ ਖਿਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਪੂਰ ਪਿਆ ਕਾਦੀ ਚੇਤਨਾ ਆਇਓ ਜਨ ਜੀਓ ਪਿੰਡ ਦੀਆ ਸਾਹ ਸੰਤ ਗੁਬਾਰਿਆ ਜੀਓ ਕੀਆ ਕੁਰਬਾਨ ਇਹ ਤੇ ਸੋਜੀ ਮਨ ਪਈ ਮਿਲਿਆ ਪ੍ਰਭੂ ਜਾਣ ਨਾਨਕ ਡਿੱਠਾ ਸਦਾ ਨਾਲ ਜਾਵੇ ਜਾਂ ਸ਼੍ਰੀ ਰਾਗ ਮਹਿਲਾ ਪੰਜਵਾ ਸਭੇ ਗੱਲਾਂ ਵਿਸਰਨੇ ਕੋ ਵਿਸਰਨਾ ਜਾਓ ਧੰਦਾ ਸਭ ਲਾ ਕੇ ਗੁਰੂ ਨਾਮ ਦੀ ਸਾ ਸੋ ਆਸਾ ਸਭੇ ਲਾ ਕੇ ਕਾਸ ਕਮਾਓ ਜਿਨੀ ਸਤਿਗੁਰ ਸੇਵਿਆ ਤੈਨ ਅੱਗੇ ਮਿਲਿਆ ਥਾਓ ਮਨ ਮੇਰੇ ਘਰ ਤੈਨੂੰ ਸਲਾਹੇ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹੇ ਰਾਓ ਦੁੱਖ ਭੁੱਖ ਨਾ ਵਿਆਪੀ ਜੇ ਸੁਦਾ ਤਮਨ ਹੋਏ ਕੇਤੀ ਕੰਮ ਨਾ ਛਿਜੀਆ ਹਿਰਦੇ ਸੱਚਾ ਸੋਏ ਜੇ ਤੂੰ ਰੱਖੇ ਹੱਥ ਦੇ ਇਸ ਮਾਰ ਨਾ ਸਕੇ ਗੋਏ ਸੁਦਾਤਾ ਗੁਰ ਸੇਵਾ ਕੱਢੇ ਤੂੰ ਸੇਵਾ ਮੰਗੇ ਸੇਵ ਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਬਸ ਗਏ ਤੂੰ ਠੇ ਪਾਵਾ ਦੇਵ ਸੰਗ ਬਸ ਸਾਹਿਬ ਆਪੇ ਕਨ ਕਰੇਵ ਸਤਿਗੁਰ ਕਹਿ ਬਲਹਾਰ ਨੇ ਮਨ ਸਾਸਾ ਪ੍ਰੇਵ ਇੱਕੋ ਦਿਸ ਸਜਣੋ ਇੱਕੋ ਭਾਈ ਮੀਤ ਇੱਕ ਸੇ ਸਮੱਗਰੀ ਇੱਕ ਸਿਖ ਮਨ ਮਾਨਿਆ ਤਾਂ ਹੋਆ ਨਿਚਲ ਚੇਤ ਸੱਚ ਖਾਣਾ ਸੱਚ ਪਹਿਨਣਾ ਟੇਕਣਾ ਸਕੀ ਸੀ ਰਾਗ ਮਹਿਲਾ ਪੰਜਵਾ ਸਭੇ ਤੁਕ ਪ੍ਰਾਪਤ ਜੀ ਆਵੇ ਕਹਾਤ ਜਨ ਪ੍ਰਾਪਤ ਸਫਲ ਹੈ ਜੀ ਸੱਚਾ ਸ਼ਬਦ ਘਾਤ ਗੁਰਤੇ ਮਹਿਲ ਪ੍ਰਾਪਤ ਲਿਖਿਆ

ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸੀਤਲੋਏ ਗੁਰੂ ਲਿਖਿਆ ਤੇ ਸਤਿਗੁਰ ਚੰਨ ਗਏ ਸਫਲ ਮੁਰ ਸਫਲਾ ਘੜੀ ਜੇ ਸੱਚੇ ਨਾਲ ਪਿਆਰ ਦੁੱਖ ਸੰਧਾਵਨਾ ਲੱਗੀ ਜੇ ਸਰ ਕਾ ਨਾਮ ਧਾਰ ਮਹਾਂ ਪ੍ਰਗਟ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਵਾ ਢੋਈ ਤੇ ਸਹੀ ਨੋ ਮਿਲੇ ਜਨ ਪੂਰਾ ਗੁਰੂ ਲੱਭਾ ਨਾਨਕ ਵਧਾ ਘਰ ਤਾਂ ਜਿੱਥੇ ਮਿੱਤਰਨਾ ਜਨਮ ਜਰਾ ਸ਼੍ਰੀ ਰਾਗ ਮਹਲਾ ਪੰਜਵਾ ਸੋਈ ਧਿਆਈਏ ਜਿਹੜੇ ਸਿਰ ਸਾਂ ਪਾਤਸ਼ਾਹ ਤੇ ਸੀ ਘਰ ਆਸਮਾਨ ਜਿਸਕਾ ਸਭ ਸਾਫ ਸਾਫ ਸਿਆਣ ਪਰ ਛੱਡ ਕੇ ਗੁਰ ਕੀ ਚਾਨੀ ਪਾਓ ਮਨ ਮੇਰੇ ਸੁਖ ਸਹਿ ਸੇਤੀ ਜਪਨਾਓ ਆਠ ਪੈਰ ਪ੍ਰਭ ਤਾਈ ਤੂੰ ਗੁਣ ਗੋਵਿੰਦ ਨਿਤ ਗਾਓ ਰਾਓ ਤੇ ਕਿਸਾਨੀ ਸਾ ਪਰ ਮਨਾ ਤੇ ਜਿਵੜਾ ਉਹਨਾਂ ਕੋਈ ਜਿਸ ਵਿੱਚ ਸੁੱਖ ਹੋਏ ਘਾੜਾ ਦੁੱਖ ਦਾਤਨ ਮੁੱਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ

ਭਾਈ ਪਰਗ ਸੁਣੀ ਲੋ ਸਾਹ ਸੁਣਦੇ ਘਰ ਵਸੇ ਇੱਕੋ ਸੱਚਾ ਸੋਏ ਮੇਰੇ ਮਨ ਹਰਾ ਨਾਮ ਧਿਆਈ ਨਾਮ ਸਹਾਈ ਸਦਾ ਸੰਗਾ ਕੇ ਸ਼ਦਾਏ ਦਾ ਦੁਨੀਆਂ ਵਡਿਆਈਆਂ ਕਬਰੇ ਆਵੇ ਕਾਮ ਮੈਂ ਕਰਾਂਗ ਸਾ ਫਿੱਕਾ ਜਾਂ ਤੋਂ ਸੰਧਾਨ ਜਾਂ ਕਿਸੇ ਤਿਆਰ ਵਸੇ ਪੂਰਾ ਪੂਰਾ ਪੂਰਾ ਪ੍ਰਧਾਨ ਸਤਿਗੁਰ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਪਾਪ ਸਿਆਣ ਸਗਲ ਛਾਡੋ ਗੁਰ ਕੀ ਜਾਨੀ ਲਾਗ ਤੁਸੀਂ ਪ੍ਰਾਪਤ ਰਤਨ ਹੋਵੇ ਜਿਸਮਤ ਹੋਵੇ ਭਾਗ ਤੁਸੀਂ ਪ੍ਰਾਪਤ ਭਾਈ ਹੋ ਜੋ ਦੇਵੇ ਪ੍ਰਭ ਆਪ ਸਤਿ ਕੀ ਸੇਵਾ ਸੁ ਕਰੇ ਜਿਸਮੈਂ ਸਿਓ ਮਿਤਾਬ ਨਾਨਕ ਹੋ ਗੁਰ ਭੇਟੀ ਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹਲਾ ਪੰਜ ਵਾਹਿਗੁਰੂ ਪਛਾਣੂ ਜੀ ਕਹਿ ਕੋ ਰਖਣਾਰ ਆਸਰਾ ਕੋ ਪ੍ਰਾਣ ਦਸਨਾਏ ਸਦਾ ਸੁਖ ਪਾਲਮ ਕਰ ਹਰ ਮਨ ਮੇਰੇ ਸਗਲੋ ਪਾਪ ਤਿਆਗ ਗੁਰਪੁਰਾ ਰਾਲ ਨੇ ਤੇ ਇੱਕ ਲਾਗ ਰਹਾਓ ਇੱਕੋ ਭਾਈ ਮੈਂ ਤੇ ਇੱਕੋ ਮਾਤ ਪਿਤਾ ਇਸਤਰੀ ਮਨ ਟੇਕ ਹੈ ਜਿਨ ਜੀਵ ਆਪਣੇ ਦਿੱਤਾ ਸੋ ਪ੍ਰਮ ਵਿਸਰੇ ਜਿਨ ਸਭ ਕੁਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਥਾਂ ਤਰਿਆ ਆਪ ਜੀ ਜਨ ਸਭ ਜਿਨ ਕੀ ਅੱਠ ਪੈ ਤੇ ਜਾਓ ਸਤਿਆ ਪਰਮਾਤਮਾ ਕਾ ਦੂਜਾ ਨਾ ਹੀ ਕੋਈ ਜੀਵ ਪ੍ਰਸਾਦ ਦਿਸਗਾ ਜੋ ਪਾਸ ਹੋਏ ਗੁਰਪੁਰੇ ਪੂਰਾ ਪਾਇਆ ਜਪ ਨਾਨਕ ਸੱਚਾ ਸੋਈ ਸੀ ਰਾਗ ਮਹਿਲਾ ਪੰਜ ਵਾਜਨਾ ਸਗਲ ਸੰਚਲਾ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆ ਰੋਏ ਤੈਨੂੰ ਉਪਜ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਨ ਪਾਇਆ ਹਰ ਨਾਮ ਮਨ ਮੇਰੇ ਇੱਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜ ਹੈ ਦਰਗਹਿ ਪੈਦਾ ਜਾਏ ਰਾਓ ਜਨ ਮਨ ਕਾ ਪਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਤ ਲਾਭ ਕਰੇ ਪ੍ਰਤਪਾਲ ਜਨ ਮਨ ਕੀ ਮਲ ਕਟੀਏ ਗੁਰਦਾਸਨ ਦੇਖ ਲਿਆ ਥਾਨ ਤਰਨ ਤਰਿਆ ਪਾਰ ਬਨ ਪ੍ਰਭ ਸਭਨਾ ਦਾਤਾ ਏਕ ਹੈ ਦੂਜਾ ਨਾ ਹੀ ਕੋਈ ਤਸਨਾਈ ਛੁੱਟੀਏ ਕਿਧਰ ਲੋੜੇ ਸੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿੰਨ ਕਿਸੇ ਬਨੇ ਬਲੀ ਪ੍ਰਗਟ ਪਈ ਜਾਨ ਜੀ ਨੇ ਮੇਰਾ ਪ੍ਰਭ ਧਿਆਇਆ ਨਾਨਕ ਤੈਨ ਕੁਰਬਾਨ ਸ੍ਰੀ ਰਾਗ ਮਹਲਾ ਪੰਜਵਾ ਮਿਲ ਸਤਿਗੁਰ ਸਾਹਿਬ ਦੁੱਖ ਗਿਆ ਸੁਖ ਵਸਿਆ ਮਨ ਆਈ ਅੰਤਰ ਜੋਤ ਪ੍ਰਕਾਸ਼ੀਆ ਇੱਕ ਸਿਓ ਲਿਵਲਾਏ ਮਿਲ ਸਾਧੂ ਮਖੂਜ ਲਾ ਪੁਰ ਲਿਖਿਆ ਪਾਏ ਗੁਣ ਗੋਬਿੰਦ ਗਾਵਣੇ ਨਿਰਮ ਸਾਚੇ ਨਾਏ ਮੇਰੇ ਮਨ ਗੁਰ ਸ਼ਬਦ ਦੀ ਸੁਖ ਹੋਏ ਗੁਰਪੁਰੇ ਕੇ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੇ ਅਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤ ਜਾਮੀ ਸਾਧ ਸੰਕਰ ਨਿਆਰ ਪਛਾਣ ਗੁਰਪ੍ਰਸਾਦ ਦੀ ਮਖੁਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਲੋ ਬਿਨਸਿਆ ਤਜਾ ਸਭ ਮਹਾਨ ਪਾਇਆ ਲਾ ਨਾਮ ਨਾਮ ਪੂਰੋ ਵੇ ਕਾਮ ਕਰ ਕਿਰਪਾ ਭਰਾ ਮੇਲਿਆ ਦੀ ਆਪਣਾ ਨਾਮ ਆਪਣ ਜਾਣਾ ਰਹਿ ਗਿਆ ਆਪ ਹੋਇਆ ਮਿਹਰਬਾਨ ਸੱਚ ਮਹਿਰ ਘਰ ਪਾਇਆ ਗੁਰਕਾ ਸਾਹਿਬ ਪਛਾਣ ਭਰ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮਹੂਜਲੇ ਸੱਚ ਇੱਕ ਗੁਣਸਾਰ ਅੱਠ ਭੈਰ ਗੁਣਸਾਰ ਦੇ ਰਤੇ ਰੰਗ ਪਾਰ ਭਰ ਮਹਿਸੂ ਸਾਗਰੋ ਨੰਗ ਸਤ ਬਲਾ ਸ੍ਰੀ ਰਾਗ ਮਹਲਾ ਪੰਜਵਾ ਪੂਰਾ ਸਤਿਗੁਰ ਜੇ ਮਿਲੇ ਭਾਈ ਸ਼ਬਦ ਨਾਨ ਕਰ ਕਿਰਪਾ ਪ੍ਰਭ ਆਪਣੀ ਜਪੀ ਅਮਰ ਨਾਮ ਜਨਮ ਤੋਂ ਕਾਟੀਏ ਲਾਗੇ ਸਹਿ ਧਿਆਨ ਮੇਰੇ ਮਨ ਪ੍ਰਭ ਸਨਾਈ ਪਾਏ ਹਰਵਿੰਦ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਰਹਾਉ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਥਾਹੋ ਬੜਭਾਗੀ ਮਿਲ ਸੰਗਤੀ ਸੱਚਾ ਸ਼ਬਦ ਸਾਹੁ ਕਰ ਸੇਵਾ ਸੁਖ ਸਾਗਰੇ ਸਿਰ ਸ਼ਾਹ ਪਾਤਸ਼ਾਹ ਚੰਨ ਕਮਲ ਘਾਸ ਦਾ ਦੂਜਾ ਨਾ ਹੀ ਠਾਓ ਮੈਂ ਤਰ ਤੇਰੀ ਪਰਮਾ ਤੇਰੇ ਤਾਣ ਰਹਾ ਹੋ ਨਿਮਾਣਿਆ ਪ੍ਰਮਾਣ ਤੂੰ ਤੇਰੇ ਸਭ ਸਮਾਹੋ ਹਰ ਜਪੀਏਰਾ ਦੀ ਅੜ ਪੈਰ ਗੋਬਿੰਦ ਜੀ ਪ੍ਰਾਣ ਤਨ ਤਨ ਰੱਖੇ ਕਰ ਕਿਰਪਾ ਰੱਖੀ ਜਿੰਦ ਨਾਨਕ ਸਗਲੇ ਦੋ ਅਵਤਾਰੀਆਂ ਪ੍ਰਭ ਪਾਰ ਬ੍ਰਹਮ ਗੁਸਨ ਸੀ ਰਾਗ ਮਹਲਾ ਪੰਜਵਾ ਪ੍ਰੀਤ ਲੱਗੀ ਤੇ ਸੱਚ ਸਿਓ ਮੇਰੇ ਨਾਵੇ ਜਾਏ ਨਾ ਵਿਛੋੜਿਆ ਵਿਛੜੇ ਸਾ ਮੇਰਿਆ ਸਮਾਜ ਦੀਨ ਦਾ ਦੁੱਖ ਭੰਨਾ ਸੇਵਕ ਸਤ ਪਾਇਆ ਚਾਦਰੂ ਗੁਰਮਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਾ ਸੋਏ ਮਾਇਆ ਮੋਹ ਪ੍ਰੀਤ ਧਰੇ ਗ ਸੁਖੀ ਨਾ ਦੀ ਸਹਿ ਕੋਈ ਰਾਉ ਦਾਨਾ ਦਾਤਾ ਸੀ ਲਵੰਤ ਰੂਪ ਪਾਰ ਸੁਖਾ ਸਹਾਈ ਅਤ ਵੱਡਾ ਉੱਚਾ ਵੱਡਾ ਪਾਰ ਬਲਕ ਨਾ ਜਾਣੀਏ ਤਿਸਤ ਨੇਚਰ ਤਿਸ ਦਰਬਾਰ ਜੋ ਮੰਗੀਏ ਸੋਈ ਭਾਈਏ ਨੇ ਧਾਰਾਂ ਧਾਰ ਜਿਸ ਪੇਕ ਤਿਲ ਵਿਖਰੇ ਮੰਤਰ ਹੋਵੇ ਸ਼ਾਂਤ ਇੱਕ ਮਨ ਏਕ ਧਿਆਈਏ ਮਨ ਕੀ ਲੈ ਭਰਾਂਤ ਗੁਣ ਧਾਰਨ ਸਦਾ ਪੂਰਨ ਜਾ ਕੇ ਦਾਤ ਸਦਾ ਸਦਾ ਰਾਧੀਏ ਦਿਨ ਵਿਸਰਣੇ ਰਾਤ ਜਿਨ ਕੋ ਪ੍ਰਭੂ ਲਿਖਿਆ ਦਿਨ ਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭ ਹੋਸਲ ਭਾਰੀਏ ਜਿੰਦ ਦੇਖੇ ਸੁਣਿਆ ਦੂਰ ਸਾਧ ਘੱਟ ਘੱਟ ਬ੍ਰਹਮ ਅਰਬਿੰਦ ਕਿਤਕਰਾਂ ਦਾ ਪਾਲਦਾ ਪ੍ਰਭ ਨਾਨਕ ਸਤਿ ਬਖਸ਼ਣ ਸੀ ਰਾਗ ਮਹਲਾ ਪੰਜ ਵਾਹ ਮਨ ਤਨ ਧਨ ਜਿਨ ਪ੍ਰਭ ਦੀ ਰੱਖਿਆ ਸਹਿ ਸਵਾਰ ਸਦਬ ਕਲਾ ਕਥਾ ਪਿਆ ਅੰਤਰ ਜੋਤ ਪਾ ਸਦਾ ਸਦਾ ਪ੍ਰਭ ਸਿਮਰੀ ਅੰਤਰ ਰੱਖ ਉਧਾਰ ਮੇਰੇ ਮਨ ਹਰ ਬਿਨਾ ਬਿਨਾ ਕੋਈ ਪ੍ਰਭ ਸੁਣਾਈ ਸਦਾ ਰਹੋ ਦੁਖ ਨਾ ਵਿਆਹ ਪੇ ਕੋਈ ਰਹਾ ਰਤਨ ਪ੍ਰਤਾਪ ਮਾਨ ਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁਤਬੰਧ ਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸ ਨਾ ਜਾਣੀ ਮਨ ਮੁਖ ਪਾਸ ਨਾ ਪਾਕ ਅੰਤਰਵਾ ਰਵ ਰਿਹਾ ਤਿਸ ਨੂੰ ਜਾਣੇ ਦੂਰ ਤਿਸ ਨਾ ਲਾਗੇ ਰਚ ਰਿਹਾ ਅੰਤਰ ਹੋਮੇ ਕੂਰ ਭਗਤੀ ਨਾ ਬਿਹੂਣੇ ਆਵੇ ਪੰਜੇ ਪੂਰ ਰੱਖ ਲਿਓ ਪ੍ਰਭ ਕਾ ਨਾਰ ਜੀ ਜੰਦ ਕਰਦਾ ਆ ਬਿਨ ਪ੍ਰਭ ਕੋਈ ਨਾ ਰੱਖਣ ਹਰ ਮਹਾਂ ਬਿਗੜ ਪੈ ਆ ਨਾਨਕ ਨਾਮ ਵਿਸ਼ਰੂ ਕਰ ਆਪਣੀ ਹਰ ਮੈਂ ਸੀ ਰਾਗ ਮਹਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਤੇ ਸੋ ਤਾਰਾ ਬੰਤਾ ਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਿਧਨਾ ਬਸ ਹੀ ਕਾਜ ਕਦਨਾ ਕੇਤ ਮੇਰੇ ਮਨ ਹਰ ਨਾਮ ਧਿਆਏ ਕਰ ਸੰਗਤ ਨੇ ਸਾਧਗੀ ਕੁਰਚਾਨੀ ਚਿਤਰਾਏ ਰਹਾਉ
ਨਾਮ ਦਾਨ ਤੇ ਆਈਏ ਮਤ ਕਹੋਏ ਭਾਅ ਕਰ ਸਾਹਿਬ ਸਵਾਰੀ ਗੁਰ ਕੀ ਜਾਨੀ ਲਾਗ ਹੋ ਮੇਰੋ ਕੋ ਭਰਮ ਕੱਟੀਏ ਨਾ ਬਿਨਾ ਜਾ ਕਰ ਸੰਗਤ ਪ੍ਰਸਾਦ ਕੀ ਅਰਸਾ ਤੀ ਸੁਣਾਓ ਜੀ ਪ੍ਰਾਣ ਮੰਤ ਨਾਲੇ ਸਾਚਾ ਇਹੋ ਸੋ ਆਓ ਇੱਥੇ ਮਿਲੇ ਬਠਾਈਆ ਦਰਗਹਿ ਭਾਵੇ ਤਾਹੂ ਕਰੀ ਕਰਾਇਆ ਪ੍ਰਭ ਸਾਹਿਬ ਕਿਸ ਤੇ ਸਿਆਤ ਮਹਾਰਾ ਪਿਜਵਾਲ ਦਾ ਅੰਤ ਪ੍ਰਭ ਸਾਧ ਨਾਨਕ ਪ੍ਰਭ ਸੁਨਾਗਤੀ ਸਰਬ ਘਟਾ ਕੇ ਨਾਥ ਸ਼੍ਰੀ ਰਾਗ ਮਹਿਲਾ ਪੰਜਵਾ ਸਨ ਪਈ ਪ੍ਰਭ ਆਪਣੇ ਗੁਰੂ ਕਿਰਪਾਲ ਸਤਿਗੁਰ ਕੇ ਉਪਦੇਸ਼ੀ ਸਰਵਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਾਲ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਤੇ ਪ੍ਰਭ ਆਪਣੀ ਨਿਮ ਨਮਨ ਸਾਰਾ ਗੁਣ ਗੁਣ ਨਿਤ ਗਾਵੀਏ ਆਪਣੇ ਕੱਟਣਾ ਹਾਰ ਬਿਨਾ ਨਾਮ ਨਾ ਸੁਖ ਹੋਏ ਕੱਢ ਠਿਪ ਦਾਸ ਅੱਜ ਸਿਰਦੀ ਰਾਤੇ ਆਓ ਭਾਵ ਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਭਾਈ ਸਭ ਤੂਰ ਲੁਕਮਾ ਵਿਖਤੇ ਜਾ ਵਿਖਸਦਾ ਦੂਰ ਥਾਂ ਥਾਂ ਤਰਾਵੜਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀ ਸਤ ਸਿਰ ਜੁਨ ਜਹਾਨ ਨਾਨਕ ਜਪੀਏ ਸੱਚ ਨਾਮ ਹੋਸਦ ਸਦਾ ਕੁਰਬਾਨ ਸੀ ਰਾਗ ਮਹਲਾ ਪੰਜਵਾ ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਘ ਹਰ ਸਿਮਰ ਨਾਮ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਛੇ ਫਲ ਪੁੰਚ ਤੂੰ ਸਭ ਚੁੱਕੇ ਸੁਪਤਾ ਭਰਾਓ ਜਿਸ ਕਾਰਨ ਤਨ ਧਾਰਿਆ ਸੁਪ੍ਰਭ ਡਿਠਾ ਨਾਲ ਚਤਨ ਮਿਹਰ ਪੂਰਿਆ ਪ੍ਰਭ ਆਪਣੀ ਨਿਹਾਲ ਮੰਤਰ ਹੋਇਆ ਲਾਗੀ ਸੱਚ ਪ੍ਰੀਤ ਚੰਨ ਭਜੇ ਪਾਰ ਬ੍ਰਹਮ ਕੇ ਸਭ ਜਪਤਾ ਤਨੇ ਕੀਤ ਰਤਨ ਜਵੇਰ ਮਾਨ ਕਾਮ ਧਰਕਾ ਨਾਓ ਸੁਖ ਸਹਿਜ ਆਨੰਦ ਰਸ ਜਨ ਨਾਨਕਰ ਗੁਣ ਗਾਓ ਸ਼੍ਰੀ ਰਾਗ ਮਹਿਲਾ ਪੰਜਵਾ ਸੋਈ ਸਾਧ ਸੋਣ ਸੋਈ ਜਿਤ ਪੀਆ ਨਾਓ ਚੰਨ ਕਮਲ ਕੁਰ ਧਾਂਦੀ ਆ ਮਿਲੇ ਆ ਨਥਾ ਵੇ ਥਾਓ ਸਾਚੀ ਪੁੰਜੀ ਸਾਚ ਸੰਜ ਮਾਟ ਪੈਰ ਗੁਣ ਗਾਓ ਕਰ ਕਿਰਪਾ ਭੇਟਿਆ ਮਰਨਿਆ ਬਣ ਜਾਓ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਘਟਕੜ ਅੰਦਰ ਰਵ ਰਿਹਾ ਸਦਾ ਸਾਹੀ ਸੰਗ ਰਹਾਓ ਸੁੱਖਾਂ ਕੀਮਤ ਜਾਗਣੀ ਜਾਂ ਸਿਮਰੀ ਗੋਬਿੰਦ ਜਨ ਚਾਖਿਆ ਸੇਤ ਦਾਸਿਆ ਉਹ ਰਾਜ ਜਾਣੇ ਜੈਂਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ ਜਨ ਸੇਵ ਪ੍ਰਭ ਆਪਣਾ ਸੁਖ ਰਾਜ ਨਰਿੰਦੋ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ਼ਨਾਨ ਰਸਨਾ ਉਚਰੇ ਗੁਣਵਾਤੀ ਕੋਈ ਨਾ ਪੁੱਜੇ ਦਾਨ ਦੇ ਧਾਰ ਮੰਦਰ ਵਸੇ ਪਾ ਦਿਆਨ ਪੁਰਖ ਮਿਹਰਬਾਨ ਜੀਉ ਪਿੰਡ ਧਨ ਤੇ ਸਦਾ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੇ ਜੋ ਮਿਲਿਆ ਕਥਾ ਦਾਸਾਂ ਕੇ ਬੰਧਨ ਕੱਟਿਆ ਸੱਚੇ ਸਿਜਣ ਹਰ ਭੁੱਲਾ ਮਾਰਗ ਪਾਇਆ ਗੁਣਾ ਗੁਣਾ ਵਿਚਾਰ ਨਾਨਕ ਤੇ ਸਨਾਗਤ ਜੇ ਸਗਲ ਕਠਾ ਦਾਸ ਸ਼੍ਰੀ ਰਾਗ ਮਹਲਾ ਪੰਜਵਾ ਰਸਨਾ ਸੱਚਾ ਸਿਮਰੀਏ ਮਨ ਤਨ ਮਲੋਏ ਮਾਤ ਪਿਤਾ ਸਾਖੇ ਅਗਲੇ ਤੇ ਫਿਰ ਨਾ ਬੰਦਾ ਕੋਈ ਮਿਹਰ ਕਰੇ ਜੇ ਆਪਣੀ ਕਸਰਾਂ ਵਿਛਰੇ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਾ ਕੂੜਾ ਤੂੰ ਬਣਾ ਸਰਾਓ ਸਾਹ ਮੇਰਾ ਨੇਮਲਾ ਤੁਸੀਂ ਰਹਿਣਾ ਜਾਏ ਮੇਰੇ ਮਨ ਤਨ ਭੁੱਖ ਅਤੇ ਅਗਲੀ ਕੋਈ ਹਣ ਮਰਾਵੇ ਮਾਏ ਚਾਰੇ ਕੁੰਡਾਂ ਭਾਰੀਆਂ ਸਹਿਬ ਨਵਰ ਨਾ ਜਾਏ ਦਿਸਿਆ ਕੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਭੰਡਾਰ ਸਦਾ ਸਦਾ ਸਲਾਹੀ ਹੈ ਅੰਤ ਨਾ ਪਰਵਾਰ ਪਰਬਤ ਗੜ ਸਲਾਹੀ ਜਿਸ ਦੇ ਚੱਲ ਤਨ ਏਕ ਸਦਾ ਸਦਾ ਰਾਧੀ ਅਹਿਮਤ ਬਸ਼ੇਖ ਮੰਤਨ ਮਿਠਾ ਤਿਸ ਲੱਗੇ ਜਿਸ ਮਾਤਕ ਨਾਨਕ ਲੇਖ ਸ਼੍ਰੀ ਰਾਗ ਮਹਲਾ ਪੰਜਵਾ ਸੰਤ ਜਨੋ ਮਿਲ ਭਾਈ ਸੱਚਾ ਨਾਮ ਸੰਭਾਲ ਤੋਂ ਸਾਬੰਧੋ ਜੀ ਕਾ ਇੱਥੇ ਉੱਥੇ ਨਾਲ ਗੁਰਪੁਰੇ ਤੇ ਭਾਈ ਆਪਣੇ ਨਿਹਾਲ ਕਨ ਪ੍ਰਾਪਤ ਸੋਭਾ ਜਿਸਨੋ ਵਿਦਿਆਲ ਮੇਰੇ ਮਨ ਗੁਰਜੇ ਉੜਾ ਨਾ ਕੋਈ ਗੁਜਾ ਥਾ ਨਾ ਕੋ ਸੁਜੇ ਗੁਰ ਮੇਲੇ ਸਾ ਸੋਏ ਰਾਵ ਸਗਲ ਪਦਾਰਥ ਤਿਸ ਮਿਲੇ ਜਨ ਗੁਰ ਸਾ ਜਾਏ ਗੁਰਚਾਨੀ ਜਨਮ ਲਗਾ ਸਿਮਰ ਭਾਗੀ ਮਾਏ ਗੁਰਦਾਤਾ ਸਮਰਾਤ ਗੁਰ ਗੁਰ ਸਾ ਮੇਰੇ ਸਮਾਏ ਗੁਰ ਪਰਮੇਸ਼ਰ ਪਾਰਵਾਂ ਕੋ ਡੁੱਬਦਾ ਰਹਿ ਤਰਾਏ ਕੇ ਤਮ ਗੁਰ ਸਲਾਹੀ ਕਨਕਾਂ ਸਮਰਥ ਸਮਥੇ ਨੇ ਚਲਾ ਜਨ ਗੁਰ ਧਾਰਿਆ ਹੱਥ ਗੁਰੂ ਅਮਰਤ ਨਾਮ ਪਿਆ ਲਿਆ ਜਨ ਮਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭਜਨ ਦੁਖ ਲੱਥ ਸਤਿਗੁਰ ਗੰਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵਿਆ ਆਪਣਾ

0: ਰੱਖੋ ਹੋਏ ਸੱਚਾ ਨੇ ਉਹਨਾਂ ਤੋਂ ਟੀਚੇ ਸਤਿਗੁਰ ਭੇਟਿਆ ਸੋ ਹੋਏ ਗਿਆਨ ਪਦਾਰਥ ਪਾਈਏ ਤੇ ਬਣਸੋ ਜੀ ਹੋਏ ਨਿਰਮਲ ਨਾਮ ਨਾ ਵਿਸ਼ਰੇ ਗੁਣ ਕਾ ਗਾਇਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁੱਕਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣਾ ਅੱਜ ਕੇ ਕੱਲ ਜੇ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿੜ ਮਾਲ ਬਿਨ ਗੁਰਪ੍ਰੀਤ ਨਾ ਉਪਜੇ ਹੋਵੇਂ ਮਿਲ ਨਾ ਜਾਏ ਸੋਹੰਗਾ ਪਛਾਣੀਏ ਸਤ ਭੇਤ ਪਤਿਆ ਹੇ ਗੁਰਮੁਖਿਆ ਪਛਾਣੀਏ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮਿਲੀਏ ਸ਼ਬਦ ਮਿਲੇ ਪਤਿਆਈ ਮਨ ਸੋਜੀ ਨਾ ਪਵੇ ਵਿਛੜ ਛੋਟਾ ਗਾਏ ਨਾਨਕ ਦਰ ਕਰੇ ਕਹਿ ਅਵਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭੁਲਾਈਏ ਭੁੱਲੀ ਠੋਰ ਨਾ ਕਾਏ ਗੁਰਬਿਨ ਖੋ ਨਾ ਦਿਖਾ ਵੀ ਹਿੰਦੀ ਆਵੇ ਜਾਏ ਗਿਆਨ ਪਦਾਰਥ ਖੋਇਆ ਠਗਿਆ ਮੁੰਡਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਹਗਣੀ ਨਾ ਪੇ ਰੰਗ ਸਮਾਏ ਰਾਹ ਭੁੱਲੀ ਫਿਰੇ ਦਸਾਂਤੀ ਭੁੱਲੀ ਗਿਰੇ ਉਤਾਰ ਜਾਏ ਭੁੱਲੀ ਡੂੰਘ ਥਲ ਚੜੇ ਭਰਵੇਂ ਮਨ ਲਾਏ ਤੁਰਬਸ਼ਨੀ ਕਿਉਂ ਮਿਲੇ ਗਰਮ ਮੁੱਠੀ ਮਿਲਾਏ ਬਿਛਲਿਆਂ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਧ ਸਹਿ ਸੋਭਾ ਕਣੀ ਹਰ ਗੁਣ ਨਾਮ ਅਧਾਰ ਜਿਉਂ ਭਾਵੇਂ ਤੂੰ ਰੱਖ ਤੂੰ ਮੈਂ ਤੁਜਮਨ ਕਰਨ ਪਧਾਰ ਅੱਖਰ ਪੜ ਪੜ ਭੁੱਲੀਏ ਭੇਖੀ ਬਹੁਤ ਅਵਮਾਨ ਤੀਸ ਨਾਤਾ ਕਿਆ ਕਰੇ ਮਨ ਮੈਲ ਘੁਮਾਨ ਗੁਰਬਿਨ ਕਿਨ ਸਮਝਾਈਏ ਮਹਾਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾਧਨ ਆਪ ਗਵਾਇਆ ਗੁਰ ਕੇ ਸ਼ਬਦ ਦੀ ਸ਼ਿਕਾਰ ਘਾਰੀ ਸੋ ਪਰਪਾਇਆ ਗੁਰ ਕੇ ਤਾਂ ਪਾਰ ਗੁਰ ਕਿਸੇ ਉਹ ਚਾਕਰੀ ਮਨ ਲੈਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਬਸਿਆ ਹੋਮੇ ਵਿੱਚੋਂ ਖੋਏ ਨਾ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਏ ਆਪਣਾ ਲਿਆ ਜਾਏ ਗੁਰ ਕੀ ਝਾਨੀ ਲੱਗ ਰਹੋ ਵਿੱਚੋਂ ਆਪ ਗੁਆਏ ਸੱਚੇ ਸੱਚੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰੂ ਮਨ ਸਮਝਾਇਆ ਲਾਗਾ ਤੁਸੀਂ ਪਿਆਰ ਨਾਨਕ ਸਾਚਨਾ ਬੀਸ਼ਰ ਹੈ ਮੇਲੇ ਸ਼ਬਦ ਪਾਸੀ ਰਾਗ ਮਹਲਾ ਪਹਿਲਾ ਜਿਹਨਾਂ ਮਾਇਆ ਮੋਣੀ ਸੁੱਤ ਬੰਧ ਘਰ ਨਾਰ ਧਨ ਜੋ ਬਨ ਜਗ ਠਗਿਆ ਲਵ ਲੋ ਹੰਕਾਰ ਮੋਠ ਗੋਲੀ ਹੋ ਮੂਹੀ ਸਭ ਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨਾਂ ਵਰਨਾ ਕੋਏ ਮੈਂ ਤੁਝ ਬਿਨਾਂ ਵਰਨਾ ਭਾਵੀ ਤੂੰ ਭਾਵੇ ਸੁਖੋਏ ਰਹਾਓ ਨਾਮ ਸਲਾਹੀ ਰੰਗ ਸੋ ਗੁਰ ਕੈ ਸ਼ਾਹ ਸੰਤੋਖ ਗੌਦੀ ਸੇ ਸੋ ਚੱਲ ਸੀ ਕੂੜਾ ਮੋਹ ਨਾ ਵੇਖ ਬਾਰਟਾਂ ਆਇਆ ਨਿਸ ਚੱਲਦਾ ਸਾਹ ਦੇਖ ਆਖਣ ਆਖੇ ਕੇਤਲੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਈ ਜਿਮਲੇ ਸੱਚ ਰਪੇ ਪਤ ਹੋਏ ਜੋ ਤੁਧ ਭਾਵੇ ਸੇ ਭਲੇ ਖੋਟਾ ਕਰਾ ਨਾ ਕੋਏ ਗੁਰਸੇ ਨਾ ਹੀ ਛੁੱਟੀ ਹੈ ਮਨ ਖੋਟੀ ਰਾਸ ਅਰਥਾਤ ਪਾਤਸ਼ਾਹ ਕੀ ਘੜੀ ਸਭ ਵਿਗਾਸ ਆਪੇ ਪਰਖੇ ਪਾਰਖੂ ਪਵੇ ਖਜ਼ਾਨੇ ਰਾਸ ਤੇਰੀ ਕੀਮਤ ਨਾ ਪਵੇ ਸਭ ਡਿੱਠੀ ਟੋਕ ਬਜਾਏ ਕਹਿਣੇ ਹੱਥ ਨਾ ਲੱਭੀ ਸੱਚ ਟਿਕੇ ਪਤ ਪਾਏ ਗੁਰੂ ਤੂੰ ਸਲਾਣਾ ਹੋ ਕੀਮਤ ਕਹਿਣਾ ਜਾਏ ਜੇ ਤਨ ਨਾਮ ਨਾ ਪਾਵੀ ਤੇ ਤਨ ਹੋਵੇ ਬਾਦ ਗੁਰਬਿਨ ਗਿਆਨ ਨਾ ਪਾਈਏ ਵਿਖੇ ਦੂਜਾ ਸਾਧ ਬਿਨ ਗੁਰੂ ਨੂੰ ਕਾਮਨਾ ਆਵੀ ਮਾਇਆ ਵਿਕਾ ਸਾਧਾ ਸੰਤ ਜਮੇ ਆਸਾ ਰਸ ਖਾਏ ਆਸਾ ਵਨ ਚਲਾਈਏ ਮੂੰਹ ਮੂੰਹ ਚੋਟਾਂ ਖਾਏ ਅਵਗੁਣ ਮੱਦਾਂ ਮਾਰੀਏ ਛੂਟੇ ਗੁਰਮਤ ਨਾਏ ਸਰਵੇ ਥਾਈ ਏਕ ਤੂੰ ਜਿਉਂ ਪਾਇਓ ਤੂੰ ਰਾਖ ਗੁਰੂ ਸੱਚਾ ਮਨ ਵਸੇ ਨਾਮ ਭਲੋ ਪਦ ਸਾਖ ਹੋਮੇ ਰੋਗ ਗਵਾਈਏ ਸ਼ਬਦ ਸੱਚੇ ਸੱਚ ਭਾਗ ਅਕਾਸ਼ੀ ਪਤਾਲ ਤੂੰ ਤੇਰੇ ਪ੍ਰਮੜਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਨਕ ਵੀ ਸੇ ਜਿਉਂ ਭਾਵ ਤੇਰੇ ਜਾਏ ਸੀ ਰਾਗ ਮਹਲਾ ਪਹਿਲਾ ਰਾਮ ਨਾਮ ਵੇਦੇ ਆਪ ਕੇ ਕਰੀ ਵਿਚਾਰ ਸ਼ਬਦ ਸੁਧ ਸੁਖ ਉਪਜੇ ਪ੍ਰਭਰਾਤੋ ਸੁਖ ਸਾਰ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮਾਰੇ ਸਾਚੀ ਖਤਮ ਜਾਏ ਜਿਨ ਤਨ ਮਨ ਸਾ ਸ਼ਿਕਾਰਿਆ ਤੇ ਸੇ ਧੀ ਲੇ ਬਲਾਏ ਰਾਓ ਤਨ ਵਸਾਤ ਰਹੋ ਮੀਏ ਕਦਤੀ ਤੋਲ ਘਟਾਏ ਤਨ ਮਨ ਸਮਦਾ ਜੇ ਕਰੀ ਅੰਧਨ ਅਗਨ ਜਲਾਏ ਹਰ ਨਾਮ ਤੁਲਨਾ ਪੁਜਾਈ ਜੇ ਲਾ ਕੋਟੀ ਕਰਮ ਕਮਾਏ ਆ ਸਰੀਰ ਕਟਾਈਏ ਸਿਰ ਕਰਵਾਤ ਧਰਾਏ ਤਨੇ ਮਨ ਚ ਲਗਾ ਲਈਏ ਭੀ ਮਨ ਤੇ ਰੋਗ ਨਾ ਜਾਏ ਨਾਮੇ ਤੁਲਨਾ ਪੁੱਜੀ ਸਭ ਡਿੱਠੀ ਠੋਕ ਬਜਾਏ ਕਾਂਚਨ ਕੇ ਕੋਟ ਦਤ ਕਰੀ ਵੋ ਹੈ ਬ੍ਰ ਕੈ ਵਰਦਾਨ ਭੂਮ ਦਾਨ ਕਹੂਆ ਕਣੀ ਪੀ ਅੰਤਰ ਕਰਮ ਕੁਮਾਰ ਰਾਮ ਨਾਮ ਮਨ ਵੇਦਿਆ ਗੁਰੂ ਦੀਆ ਸਜਦਾਨ ਮਨ ਅਠ ਬੁੱਧੀ ਕੇਤੀਆ ਕੇਤੇ ਵਿਦ ਵਿਚਾਰ ਕੇਤੇ ਬੰਧਨ ਜੀ ਕੇ ਗੁਰੂ ਮੁਖ ਦੁਆਰ ਸਚੋ ਰੇ ਸਭ ਕੋ ਉੱਪਰ ਸੱਚ ਅਚਾਰ ਸਕੂ ਚਾ ਕੇ ਨਿਚ ਨਿਸੇ ਕੋਏ ਕਨੇ ਭਾਂਡੇ ਸਾਜੇ ਇੱਕ ਚਾਨਣ ਤੇ ਲੋਏ ਕਰਮ ਮਿਲੇ ਸਭ ਪਾਈਏ ਤੁਰ ਬਖਸ਼ ਨਾ ਮੇਟੈ ਕੋਏ ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰ ਪਾਏ ਕਦਕਦਾ ਵਿਚਾਰੀਏ ਸਤਗੁਰ ਮਾਇ ਸਮਾ ਪੀ ਅਮ ਸੰਤੋਖੇ ਆਦਰ ਕਾ ਪੈਦਾ ਜਾਏ ਘੱਟ ਵਾਜੇ ਕਿੰਗਰੀ ਘੱਟ ਘੱਟ ਵਾਜੇ ਕਿੰਗਰੀ ਅੰਦਰ ਸਭ ਸੁਭਾਏ ਬੇਲੇ ਕੋ ਸੋਜੀ ਪੇ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਬਿਸਰੇ ਛੂਟੇ ਸਭ ਕਮਾਏ ਸ੍ਰੀ ਰਾਗ ਮਹਲਾ ਪਹਿਲਾ ਕਿਤੇ ਦਿਸੇ ਧੌਲਰ ਬੱਗੇ ਬੰਕ ਦੁਆਰ ਕਰਮਨ ਖੁਸ਼ੀ ਉਚਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿਟੇ ਦੀ ਤਨਸ਼ਾਰ ਭਾਈ ਦੇ ਧਨ ਧਨ ਸਾਥ ਨਾ ਹੋਏ ਰਾਮ ਨਾਮ ਧਨ ਅਮਲੋ ਗੁਰਦਾਤ ਕਰੇ ਪ੍ਰਾਪਤ ਹੋਏ ਰਹੋ ਰਾਮ ਨਾਮ ਧਨ ਅਮਲੋ ਜੋ ਦੇਵੈ ਦੇਵਨਹਾਰ ਜੇ ਦੇਵੈ ਦੇਵਨਹਾਰ ਅੱਗੇ ਪੁੱਛਣਾ ਹੋ ਭਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਏ ਆਪੇ ਬਖਸ਼ਣਹਾਰ ਮਨੁੱਖ ਜਾਣੇ ਆਪਣੇ ਧੀਆਂ ਪੁਰ ਸੰਯੋਗ ਨਾਰੀ ਦੇਖ ਵਿਕਾਸੀਏ ਨਾਲ ਹਰਖ ਸੋ ਗੁਰਮੁਖ ਮਨ ਸ਼ਬਦ ਸਮਝਾਈਏ ਗੁਰਮੁਖ ਸ਼ਬਦ ਰੰਗ ਆਵਲੇ ਅਨਸ ਹਰ ਭੋਗ ਚਿੱਤ ਚੱਲੇ ਬਿਤ ਜਾਵਣੋ ਸ਼ਬਦ ਲੜਾਏ ਬਾਹਰ ਢੁੰਡ ਬਗੁਚੀਏ ਘਰ ਮੈਂ ਬਸ ਸਥਾਏ ਮਨਮੁਖੋ ਮੈਂ ਕਰਮ ਸੀ ਗੁਰਮੁਖ ਪੱਲੇ ਪਾਏ ਸਾਖਤ ਨਿਰਗੁਣ ਯਾਰੇ ਆਪਣਾ ਮੂਲ ਪਛਾਣ ਰਖਤ ਬਿੰਦ ਕਹਿਓ ਤਨੋ ਅਗਨੀ ਪਾਸ ਪ੍ਰਾਣ ਪਵਣੇ ਕੇ ਬਸ ਦੇਰੀ ਮਾਤ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਹਰਾ ਲੋੜੇ ਕੋਏ ਸੁਖ ਜੀਵਨ ਤੇ ਸਾਖੀਏ ਜਿਸ ਗੁਰਮੁਖ ਬਸਿਆ ਸੋਏ ਨਾ ਵਿਹੁਣੇ ਕਿਆ ਕਣੀ ਜਿਸ ਹਰ ਗੁਰ ਦਰਸ਼ਨ ਹੋਏ ਜਿਉਂ ਸੁਪਨ ਨਿਸ ਭੁੱਲੀਏ ਜਬ ਲੰਘ ਨਿਦਰਾ ਹੋਏ ਸਰਪਣ ਕੇ ਬਾਅਦ ਜੀੜਾ ਅੰਤਰ ਹੋਮੇ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਏ ਜਿਉਂ ਵਾਰਕ ਤੂੰ ਦੇਵੇ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨੂ ਗੁਰਮੁਖਾ ਰਸ ਮਿਲੇ ਜੀਵਨ ਗੁਣ ਗਾਇ ਸ਼੍ਰੀ ਰਾਗ ਮਹਲਾ ਪਹਿਲਾ ਡੂੰਗਰ ਦੇ ਡਰਾਵਣਾ ਪਈਏ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਾਸ ਗੁਰਮੁਖਾਂ ਤੋਂ ਜਾਣਿਆ ਗੁਰ ਮੇਰੀ ਤਰਿਆਸ ਭਾਈ ਰੇ ਭਾਵ ਜਲ ਬੇਖੁਣ ਰਾਓ ਪੂਰਾ ਸਗੋ ਰਸਮ ਰੇ ਭੂ ਮੇ ਗੁਰ ਉਤਾਰੇ ਹਰ ਨਾਉ ਰਾਓ ਚੱਲਣਾ ਚੱਲਣਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਵੀ ਸੱਚਾ ਸਲਾਣਾ ਸੱਚੈ ਥਾਨ ਪਿਆਰ ਦਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ ਹਾਥੀ ਘੋੜੇ ਪਖਰੇ ਲਸਕ ਲੱਖ ਪਾਰ ਕੇ ਸੀ ਨਾਲ ਨਾ ਚੱਲਿਆ ਖਪਖਾ ਮੋਏ ਸਾਰ ਸੋਨਾ ਰੂਪਾ ਸਾਂਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਈ ਫੇਰੀਏ ਬਿਨ ਨਾਵੇਂ ਸਿਰਕਾਲ ਪਿੰਡ ਪੜੇ ਜੀ ਖੇਲ ਸੀ ਬਦ ਫੈਲੀ ਕੇ ਹਾਲ ਪੁੱਤਾਂ ਦੇਖ ਬਗਸੀਏ ਨਾਰੀ ਸਿਰ ਪਧਾਰ ਚੁਆ ਚੰਦਨ ਲਾਈਏ ਕਾਪੜ ਰੂਪ ਸ਼ਿਕਾਰ ਖੇਹੂ ਖੇਰ ਲਾਈਏ ਛੋੜ ਚੱਲੇ ਘਰ ਵਾਰ ਮਹਿਰ ਮਲੋਕ ਆਈਏ ਰਾਜਾ ਰਾਵ ਕੇ ਖਾਨ ਖਾਨ ਚੌਧਰੀ ਰਾਓ ਸਦਾਈਏ ਚਲ ਬਲੀ ਅਭਮਾਨ ਮਨਮੁਖ ਨਾਮ ਬਸਾਰਿਆ ਜਿਉਂ ਡਬ ਦੱਦਾ ਖਾਨ ਹੋਮੇ ਕਰਕੜ ਜਾ ਸੀ ਜੋ ਆਇਆ ਜਗ ਮਾਏ ਸਭ ਜਾ ਕਾਜਲ ਕੋਠੜੀ ਤਨ ਮਨ ਦੇ ਸੁਆਏ ਗੁਰਾ ਕਿਸੇ ਨੇ ਬੋਲੇ ਸ਼ਦਨ ਵਾਰੀ ਪਾਏ ਨਾਨਕ ਧਰੇ ਸੱਚ ਨਾਮ ਸਿਰ ਸ਼ਾਹ ਪਾਤਸ਼ਾਹ ਹੋ ਮੈਂ ਹਰ ਨਾਮ ਨਾ ਬੀਸਰੇ ਹਰ ਨਾਮ ਰਤਨ ਬਸਾਓ ਮਨੁੱਖ ਭਾਉ ਜਲ ਪਾਚਮੇ ਗੁਰਮੁਖ ਤਰੇ ਥਾ ਸੀ ਰਾਗ ਮਹਲਾ ਪਹਿਲਾ ਕਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਰਣੇ ਕੀ ਧੋਖ ਮੁਕਾਮ ਤਾਂ ਪਰ ਜਾਣੀ ਜਾ ਰਹੇ ਨਿਚਰ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵਾਧੋ ਲਾਗ ਰਹੋ ਨਾ ਮੇਰਾ ਜੋਗੀ ਤਾਸਨ ਕਰ ਵਹਿ ਮੁਲਾ ਵਹਿ ਮੁਕਾਮ ਪੰਡਿਤ ਬਖਾਣੇ ਪੋਥੀਆਂ ਸਿਦ ਬਹਿ ਦੇਵ ਸਥਾਨ ਸੁਰ ਸਿਦ ਗਣ ਗੰਧਰਵ ਮੁਨ ਜਾਨੋ ਸੇਖ ਬੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਬਰੇ ਭੇ ਚੱਲਣਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪੂਜ ਛਬਦਾਂ ਮਾਏ ਬਖਾਣੀਆਂ ਬੇਲਾ ਤਾਂ ਬੂਝੇ ਕੋਈ ਨਾਨਕ ਬਖਾਣੇ ਬੇਨਤੀ ਚਾਸਰ ਮਹੀ ਅਲਸੋਏ ਅੱਲਾਹ ਅਲਖ ਗਮ ਕਾਦਰ ਕਾ ਨਰ ਕਰੀਮ ਸਭ ਦੁਨੀਆਂ ਆਪਣੇ ਜਾਮਣੀ ਮੁਕਾਮੇ ਕਰੀਮ ਮੁਕਾਮ ਤੇ ਸਾਨੂੰ ਆਖਿਆ ਜਿਸ ਸੁਣਾ ਵੀ ਲੇਖ ਸਮਾਨ ਧਰਤੀ ਚੱਲ ਸੀ ਮੁਕਾਮ ਹੋਈ ਏਕ ਦਿਨ ਰੱਬ ਚੱਲੇ ਨਿਸ ਸਸ ਚੱਲੇ ਦਿਨ ਰੱਬ ਚੱਲੇ ਨਿਸ ਸਸ ਚੱਲੇ ਤਰਕ ਲੱਖ ਪਲੋਏ ਮੁਕਾਮ ਹੋਈ ਕਹਿ ਨਾਨਕਾ ਸੱਚ ਬਗੋਏ ਮਹਲੇ ਪਹਿਲੇ 17 ਅਸ਼ਟਪਦੀਆ ਹੀ ਰਾਗ ਮਹਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ ਉਹ ਅੰਕਾ ਸਦ ਪ੍ਰਸਾਦ ਗੁਰਮ ਕਿਰਪਾ ਕਰੇ ਭਗਤ ਕੀਜੇ ਬਿਨਗੁਰ ਭਗਤ ਨਾ ਹੋਵੇ ਆਪੇ ਆ ਮਲਾਏ ਬੁਝੇ ਤਨੇ ਮਲ ਹੋਵੇ ਕੋਈ ਅਰਜੀ ਸੱਚਾ ਸੱਚੀ ਬਾਣੀ ਸ਼ਬਦ ਮਲਾਵਾ ਹੋਏ ਭਾਈ ਰੇ ਭਗਤੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਾਂ ਤੇ ਕਿਆ ਵਿਚਾਰੇ ਕਿਆ ਕੋ ਬਖਸ਼ ਲਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇ ਕੁਟਾਂ ਮੁਲਵਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇ ਗੁਣ ਧਨ ਪਾਇ ਤੇ ਸਕੀ ਕੀਮ ਨਾ ਪਾਈ ਪ੍ਰਭ ਸਖਾਰ ਜੀਓ ਮੇਰਾ ਅੰਤਿਮ ਸਿਖਾਈ ਪਈ ਅੜੇ ਜਗ ਜੀਵਨ ਦਾਤਾ ਮਨੁੱਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਦੇ ਠੋਰ ਨਾ ਕਾਈ ਹਸਪਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈ ਅੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਨ ਭਗਤ ਕਰੇ ਦਿਨ ਰਾਤੀ ਹਮੇ ਮੋਹ ਚੁਕਾਇਆ ਜੇ ਸੋ ਰਾਤਾ ਦਿਆ ਸੋਵੇ ਸੱਚੇ ਸਾ ਸਮਾਇਆ ਆਪੇ ਨਾ ਕਰੇ ਭਾਵ ਲਾਏ ਗੁਰਸ਼ਾਦੀ ਵਿਚਾਰ ਸਗੋ ਸੇਵੈ ਸਹਿਜ ਉਪਜੇ ਹੋਮੇ ਤਿਸਨਾ ਮਾਰ ਹਰ ਗੁਣ ਦਾਤਾ ਸਤ ਮਨ ਵਸੇ ਸੱਚ ਰੱਖਿਆ ਉਧਾਰ ਮੇਰਾ ਸਦਾ ਨਿਮਲਾ ਮਨ ਨਿਮਲ ਪਾਇਆ ਜਾਏ ਨਾਮ ਦਾਨ ਹਰ ਮਨ ਬਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸਭ ਸੁਣਾਇਆ ਹੋ ਸਤ ਬਲਹਾਰੇ ਜਾਓ ਆਪਣੇ ਮਨ ਚਿਤ ਕਹੇ ਕਹਾ ਇਹ ਬਿਨ ਗੁਰ ਆਪਣੇ ਜਾਈ ਹਰ ਜੀਵ ਭਗਤ ਬਸ਼ਲ ਸੁਖਦਾਤਾ ਕਰ ਕਿਰਪਾ ਮਨ ਪਸਾਈ ਨਾਨਕ ਸੋਭਾ ਸੋਤੇ ਪ੍ਰਾਪ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ਼੍ਰੀ ਰਾਗ ਮਨ ਲਾਤੀ ਜਾ ਹੋਮੇ ਕਰਮ ਕਮਾਵ ਦੇ ਜਮ ਡੰਡ ਲੱਗੇ ਤਿਨ ਆਏ ਇਹ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਤੀਲੇ ਵਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਗੁਰਪੂਰਬ ਕਰਤੇ ਲਿਖਿਆ ਤਿਨਾ ਗੁਰਮਤ ਨਾਮ ਸਮਾਏ ਰਾਓ ਬਿਨ ਸਤਿਗੁਰ ਪ੍ਰਤੀਤ ਨਾ ਵੀ ਨਾਮ ਲਾਗੂ ਭਾਓ ਸੁਪਨੇ ਸੁਖ ਨਾ ਪਾਵੀ ਦੁੱਖ ਮੈਂ ਸਭੈ ਸਮਾਏ ਜੇ ਹਰ ਹਰ ਕੀਤੇ ਵੱਲ ਲੋਚੀਏ ਕਿਤਨਾ ਬੈਠਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਲਾਵੇ ਰੰਗ ਸੋ ਬਿਨ ਕਿਰਪਾ ਲੈਣ ਜਾਏ ਜੇ ਸੋ ਅੰਮ੍ਰਿਤ ਨੀਰੀਏ ਭੀ ਵਿਖਲ ਫਲ ਜਾਗ ਲਾਗੇ ਥਾਏ ਜੇ ਸੋ ਅੰਮ੍ਰਿਤ ਨੀਰੀਏ ਭੀ ਵਿਖ ਫਲ ਲਾਗੇ ਥਾਏ ਸੇ ਜਨ ਸੱਚੇ ਨੇਵਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰਾ ਭਾਣਾ ਕਮਾਵਦੇ ਵਿਖ ਹੋਮੇ ਤਾਜ ਵਿਕਾਰ ਮਨ ਅਟਕਦੇ ਪਾਏ ਨਾ ਛੁੱਟੀਏ ਸਿਮਰਤ ਸ਼ਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰਿ ਕਾ ਨਾਮ ਧਨ ਹੈ ਜਿਸ ਸੰਤ ਨਾ ਪਾਰਾ ਵਾਰ ਗੁਰਮੁਖ ਸਹੀ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਕਾ ਦੂਜਾ ਔਰ ਨਾ ਕੋਏ ਗੁਰਪ੍ਰਸਾਦ ਪਾਈ ਕਰਮ ਪ੍ਰਾਪਤ ਹੋਏ ਸ਼੍ਰੀ ਰਾਗਮਲ ਤੀਜਾ ਪੰਖੀ ਵਿਰਖ ਸੁਹਾਵੜਾ ਸੱਚ ਸੁਖੇ ਗੁਰ ਪਹਾਏ ਹਰ ਰਸ ਪੀਵੇ ਸਹਿਜ ਰਾਏ ਉੜੇ ਨਾ ਆਵੇ ਜਾਏ ਨਿਜ ਕਰ ਵਾਸਾ ਪਾਇਆ ਹਰ ਨਾਮ ਸਮਾਏ ਮਨ ਦੇ ਗੁਰ ਕਰ ਕਮਾਏ ਗੁਰ ਕੇ ਭਾਣੇ ਜੇ ਚਲੇ ਤਾਂ ਰਾਜੇ ਹਰ ਨਾਏ ਰਾਵ ਪੰਖੀ ਬਿਰਖ ਸੁਹਾਵੜੇ ਉਡੇ ਚਾਹੁੰਦੇ ਜਾਏ ਜੇ ਤਾ ਜੇ ਤਾ ਉਡੇ ਦੁੱਖ ਕਣੇ ਨਿਤ ਦਾ ਜੇ ਤਵ ਲਾਏ ਬਿਨ ਗੁਰ ਮਹਿਲ ਨਾ ਜਾ ਪੀ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰਿਆ ਬਲਾ ਸਾਚੇ ਸਹਿ ਸੁਭਾਏ ਸਾਖਾ ਤੀ ਨਵਾਰੀ ਹੈ ਇੱਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਇੱਕ ਹੈ ਆਪੇ ਦੇਖਵਾਏ ਮਨ ਮਖੂਬੇ ਸੁੱਕ ਗਏ ਫਾ ਨਾ ਫਲ ਤਿੰਨਾ ਛਾਓ ਤਿੰਨਾ ਪਾਸਣਾ ਵੈਸੀ ਉਹਨਾਂ ਘਰ ਨਾ ਗਰਾਓ ਕੱਟੀਏ ਤੈਨ ਜਾ ਲਈਏ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾ ਆਪਣੇ ਪਏ ਕਤ ਫਰਾਓ ਹੁਕਮੇ ਦਰਸ਼ਨ ਦੇਖਣਾ ਜਾ ਭੇਜੇ ਤਾਂ ਜਾਓ ਹੁਕਮੇ ਹਰ ਹਰ ਮਨ ਬਸੀ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੇ ਬੱਪੜੇ ਭੂਲੇ ਫਿਰ ਗਵਾਰ ਮਨ ਹਰ ਕਰਮ ਕਮਾਓ ਦੇ ਨਿਤ ਦੋ ਇੱਕ ਵਾਰ ਅੰਤਰ ਸ਼ਾਂਤ ਨਾ ਆਵੀ ਨਾ ਸੱਚ ਲੱਗੇ ਪਿਆਰ ਗੁਰਮੁਖੀ ਆਮੋ ਸੋਹਣੇ ਗੁਰ ਕਹਿ ਹਿਤ ਪਿਆਰ ਸੱਚੀ ਭਾਤੀ ਸੱਚ ਰਤੇ ਦਰ ਸੱਚੇ ਸਜਾਰ ਆਏ ਸੀ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ ਸਭ ਨਦਰੀ ਅੰਨ ਕਰਮ ਕਮਾਵਦੇ ਨਦਰੀ ਵਾਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈ ਸਾਈ ਕੋਏ ਨਾਨਕ ਨਾਮ ਬੜਾਈਆਂ ਜੇ ਪਾਵੇ ਜੈ ਨਾਨਕ ਨਾਮ ਬਡਾਈਆ ਕਰਮ ਪ੍ਰਾਪਤ ਹੋਏ ਸੀ ਰਾਗ ਮਨ ਲਾਤੀ ਜਾ ਗੁਰਮੁਖ ਨਾਮ ਧਿਆਈਏ ਮਨੁੱਖ ਪੂਜਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਬਾ ਹਰ ਵਸਿਆ ਮਨ ਆਏ ਸਹਿਜੇ ਹੀ ਸੋ ਭਾਈ ਸਹਿਜ ਰਹਿ ਸਮਾਏ ਭਾਈ ਦੇ ਦਸ ਦਸ ਹੋਏ ਗੁਰ ਕੀ ਸਿਆ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਾਹ ਸਦਾ ਸੁਹਾਗ ਸੁਹਾਗਣੀ ਜੇ ਚਲੇ ਸਕਦ ਭਾਏ ਸਦਾ ਪਿਆਰ ਨਹੀਂ ਪਾਈਏ ਨਾ ਉਮਰੇ ਨਾ ਜਾਏ ਸ਼ਬਦ ਮਿਲੀ ਨਾ ਵਿਛੜੈ ਫਿਰ ਕਹਿੰਕ ਸਮਾਏ ਹਰ ਨਿਰਮਲਾ ਤੂੰ ਜਲਾ ਬਿਨ ਗੁਰ ਪਾਇਆ ਨਾ ਜਾਏ ਪੜ ਪੜੇ ਨਾ ਬੂੰਜੀ ਭੇਖੀ ਭ੍ਰਮਣ ਭੁਲਾਏ ਗੁਰਮਤੀ ਹਰ ਸਦਾ ਪਾਇਆ ਸੁਨਾਰ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਪਾਏ ਬਿਨ ਸ਼ਬਦ ਜਗ ਦੁਖੀ ਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਸ਼ਬਦ ਨਾਮ ਤਿਆਈਏ ਸ਼ਬਦ ਸਾਹ ਸਮਾਏ ਮਾਇਆ ਭੂਲੇ ਸਦ ਫਿਰੇ ਸਮਾਧਨ ਲੱਗੇ ਸੁਪਾਏ ਤੀਨੇ ਲੋਭਿਆ ਉਤਾਇਆ ਤਕਲੇ ਲਪਟਾਏ ਬਿਨ ਗੁਰਮੁਖ ਨਾ ਪਾਈਏ ਨਾ ਦੋਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿ ਮਾਇਆ ਕਰਮ ਕਮਾਏ ਦੁੱਖ ਸੁਖੇ ਜਿਉ ਵਾਧਾ ਉਵੇਂ ਕਰਮ ਕਮਾਏ ਬਿਨ ਸ਼ਬਦੇ ਭਰਮ ਨਾ ਜੁਕੀ ਨਾ ਵਿੱਚੋਂ ਉਵੇਂ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸ਼ਬਦੇ ਥਾਏ ਨਾ ਪਾਏ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਭਗਤਾਂ ਮਨ ਮਸਿਆ ਸਹਿਜ ਮਿਲਿਆ ਪ੍ਰਾਪਤ ਹੋਏ ਨਾਨਕ ਸ਼ਬਦਿਆ ਸਲਾਹੀਏ ਕਰਮ ਪ੍ਰਾਪਤ ਹੋਏ ਸੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਭਰਾ ਕੀ ਨਾ ਆਪੇ ਭਰਮ ਬੁਲਾਏ ਮਨ ਮੁ ਕਰਮ ਕਰੇ ਨੀ ਬੁੱਝੇ ਬਿਰਥਾ ਜਨਮ ਗਵਾਏ ਗੁਰਬਾਣੀ ਜਗ ਮੈਂ ਚਾਨਣ ਕਰਮ ਬਸੇ ਮਨ ਆਏ
1: ਪਰਮ ਗਿਆ ਪੋ ਭਾਗਿਆ ਪਰਮ ਗਿਆ ਪੋ ਭਾਗਿਆ ਹਰ ਚਰਨੀ ਜਿਤ ਲਾਏ ਗੁਰਮੁਖ ਸ਼ਬਦ ਕਮਾਈਆ ਹਰ ਵਸੈ ਮਨ ਆਏ ਕਰ ਮਹਿਲ ਸੱਚ ਸਮਾਈਆ ਜਮ ਕਾਲ ਨਾ ਸਕੈ ਖਾਏ ਨਾਮਾ ਚੀਬਾ ਕਬੀਰ ਜੋ ਲਾਹਾ ਪੂਰੇ ਗੁੱਤੇ ਗਤ ਪਾਈ ਨਾਮ ਕੇ ਬੇਤੇ ਸ਼ਬਦ ਪਛਾਣੇ ਹੋ ਮੈਂ ਜਾਤ ਗਵਾਈ ਸੁਰ ਨਰ ਦਿਨ ਕੀ ਬਾਣੀ ਗਾਵੇ ਕੋਈ ਨਾ ਮੇਟੈ ਭਾਈ ਦੈਤ ਪੂਤ ਕਰਮ ਬਜਾਣੇ ਦੈਤ ਪੂਤ ਧਰਮ ਕਿਛ ਸੰਜ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟਿਆ ਨਿਰਮਲ ਹੋਇਆ ਆਨ ਦਿਨ ਨਾ ਵਗਾਣਾ ਏਕੋ ਪੜਾ ਏਕੋ ਨਾ ਬੂਜਾ ਦੂਜਾ ਨਾ ਜਾਣੈ ਘਰ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਭੁਲਾਏ ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜੀਵ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਿਖਾਣੇ ਬਿਨ ਗੁਰ ਪਰਮ ਭੁਲਾਏ ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦ ਮੁਕਤ ਨਾ ਪਾਏ ਜਾਂ ਨਾਉ ਚੇਤੈ ਤਾਂ ਗਤ ਹੋ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜਾ ਜਾ ਸਤਿਗੁਰ ਮਿਲੈ ਸੁਭਾਏ ਮਨ ਤਨ ਵੀ ਆਪ ਗਵਾਈ ਚੱਲਣਾ ਸਤਿਗੁਰ ਭਾਏ ਸਤਿ ਬਲਿਹਾਰੀ ਗੁਰ ਆਪਣੇ ਬਿਠੋਂ ਜੇ ਹਰ ਛੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਛੇਤੀ ਰੰਗ ਰਾਤਾ ਬ੍ਰਹਮ ਨਿਕਟ ਵਸਿਆ ਸਭਨਾ ਘਟ ਅੰਦਰ ਗੁਰਮੁਖ ਮਿਲੈ ਜਾਤਾ ਨਾਨਕ ਨਾ ਮਿਲੈ ਵੜਿਆਏ ਗੁਰ ਕਾ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੈ ਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਪਰਮ ਤਕੇ ਭੇਖੀ ਪਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸਭਦਾ ਹੀ ਸੇਤੇ ਸੁਖ ਸਹਿਜ ਉਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਿਜੇ ਗਾਵਿਆ ਥਾਇ ਪਵੈ ਬਿਨ ਸਭ ਸਹਿਜੈ ਸੁਖਤਨੀ ਬਾਦ ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੈ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਧ ਲਗਾਏ ਸਹਿਜੇ ਹੀ ਗੁਣ ਉਚਰੈ ਗੁਰ ਭਗਤ ਕਰੇ ਲਿਉ ਲਾਏ ਸਭਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜ ਮਕਾਲ ਵਿਡਾਰਿਆ ਸੱਚ ਸਰਣਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵਟ ਭਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਤ੍ਰੈ ਮਾਇਆ ਦੂਜੈ ਭਾਏ ਮਨ ਮੁਕਰਮ ਕਮਾਵਣੇ ਹਮੇ ਜਲੈ ਜਲਾਏ ਜੰਮਣ ਮਰਨ ਨਾ ਝੁਕੇ ਫਿਰ ਫਿਰਾਵੈ ਜਾਏ ਤ੍ਰਹੁ ਗੁਣਾਂ ਵਿੱਚ ਸਹਿਜ ਨਾ ਪਾਈਐ ਤ੍ਰਹੁ ਗੁਣ ਭਰਮ ਭੁਲਾਏ ਪੜੀਐ ਗੁਣੀਆ ਕਿਆ ਕਥੀਆ ਜਾਂ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੈ ਪਾਏ ਕਰ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋ ਜੀ ਹੋਏ ਗੁਣਵੰਤੀ ਸਾਹ ਲਾਇਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲ ਸਹਿਜ ਮਿਲਾਏ ਸੀ ਸਭ ਮਿਲਾਵਾ ਹੋਏ ਬਿਨ ਸਹਿਜੈ ਸਭ ਅੰਤ ਹੈ ਮਾਇਆ ਮੋਹ ਗਵਾ ਸਹਿਜੇ ਹੀ ਸੋ ਜੀ ਪਈ ਸੱਚਾ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰਾ ਸਭ ਸਲਾਹੀਐ ਦਜਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਾਪਾਰ ਅੰਦਿਨ ਲਾਹ ਹਰ ਨਾਮ ਲੈਣ ਕੁੱਟ ਪਰੇ ਭੰਡਾਰ ਨਾਨਕ ਘੁੱਟ ਨਾ ਆਵੇ ਦੀਏ ਦੇਵਣ ਹਾਰ ਸਿਰ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁੱਖ ਜਾਏ ਪੂਰਾ ਸ਼ਬਦ ਸਭ ਸੋਜੀ ਹੋਈ ਹਰ ਨਾਮੈ ਰਹੈ ਸਮਾਏ ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ ਨਿਰਮਲ ਨਾਮ ਸਦ ਨਵਤ ਨੂੰ ਆਪ ਵਸੈ ਮਨ ਆਏ ਨਾ ਰਹਾਓ ਹਰ ਜਿਉ ਰੱਖੋ ਆਪਣੀ ਸਰਨਾਈ ਜੋ ਰੱਖੇ ਤਿਉ ਰਹਿਣਾ ਗੁਰ ਕਾ ਸ਼ਬਦ ਜੀਵਤ ਮਰੈ ਗੁਰਮੁਖ ਭਾਵ ਜੋ ਤਰਣਾ ਵੱਡਾ ਪਾਗ ਨਾਉ ਪਾਈਐ ਗੁਰਮਤਿ ਸਹਿਬ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿ ਸਮਾਏ ਇਕਣਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਬਵਾਇਆ ਲਖ ਚੌਰਾਸੀ ਫਿਰ ਫਿਰ ਆਵੈ ਬਿਰਤਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੈ ਸ਼ਬਦ ਰੰਗ ਰਾਤੇ ਹਮ ਦਿਨ ਗੁਣ ਗਾਵੇ ਸਦ ਨਿਰਮਲ ਸਦ ਨਿਰਮਲ ਸਹਿਜੇ ਨਾਮ ਸਮਾਧੇ ਗੁਰਮੁਖ ਅੰਮ੍ਰਿਤ ਪੀਵਣ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏ ਕਰਾ ਦੇ ਗੁਰਮੁਖ ਕਥ ਕਹਾਣੀ ਸੱਚਾ ਸਾਹਿਬ ਸੇਵੀ ਆਏ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉਂ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਣਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲਾ ਪਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਸੱਚੀ ਸੰਗਤ ਵੈਸਨਾ ਸੱਚ ਨਾ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵਿਆ ਹਰ ਮਨ ਵਸੈ ਲੱਗੈ ਨਾ ਮਹਿਲ ਪਤੰਗ ਰਾਓ ਸੱਚਾ ਸ਼ਬਦ ਬਾਤ ਉਪਜੈ ਸੱਚੇ ਸੱਚਾ ਨਾਓ ਜਿੰਨੀ ਹੋਮੈ ਮਾਰ ਪਛਾਣਿਆ ਹੋ ਤਿੰਨ ਬਲਿਹਾਰੈ ਜਾਓ ਮਨ ਮੁਖ ਸੱਚ ਨਾ ਜਾਣੀ ਤਿੰਨ ਠੋਰ ਨਾ ਕਥੁ ਥਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾਹ ਲਾਉਣਾ ਸੱਚਾ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਿਸਾਰਿਆ ਦਿਸੇ ਦੁਖੀਏ ਚੱਲੇ ਰੋਏ ਸਤਿਗੁਰ ਜੀ ਨੀ ਨਾ ਸੇਵਿਓ ਸੇ ਕੀਤਾ ਏ ਸੰਸਾਰ ਜਮ ਦਰ ਬਦੇ ਮਾਰੀ ਹੈ ਭੁੱਖ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦੇ ਉਡਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਇਤਾ ਸਭ ਦੇ ਭਵ ਜਲ ਤਰਨਾ ਲਾ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜਾ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚਾ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨਾਂ ਨਿਜ ਘਰ ਵਾਸਾ ਪਾਇਆ ਸੱਚਾ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚਾ ਨਾਮ ਰਚਨ ਸਿਰਾ ਮਹਲਾ ਪੰਜਵਾਂ ਜਾ ਕੋ ਮੁਸਕਲ ਲੱਤ ਬਣੈ ਧੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਬਿਪੰਜ ਖਲੇ ਸਭੋ ਪੰਜੈ ਆਸਰਾ ਚੁੱਕੈ ਸਭ ਸਰਾਓ ਚਿੱਤਾ ਵੈ ਉਸ ਪਾਰ ਮਹਿਮ ਲੱਗੈ ਨਾ ਦੱਤੀ ਵਾਓ ਸਾਹਿਬ ਨੇ ਤਾਣਿਆ ਕਾ ਤਾਣ ਆਏ ਨਾ ਜਾਈ ਸੀ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਓ ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਵ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿੱਤਾ ਵੈ ਉਸ ਪਾਰ ਮਮਤਾ ਨੇਚਰ ਹੋਵੈ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗਿਰਸ ਕੁਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਡ ਕਾ ਘੜੀ ਨਾ ਬੈਸਨ ਸੋਏ ਚਿਥਾ ਵੈ ਉਸ ਪਾਰ ਮਮਤਾ ਅਨਮਨ ਸੀਤਲ ਹੋਏ ਕਾਮ ਕ੍ਰੋਧ ਮੋਏ ਬਾਸਕੀਆ ਕਿਰਪਨ ਲੋ ਪਿਆਰ ਚਾਰੇ ਕਿਲ ਉਨ ਅੱਗ ਕੀਏ ਹੋਆ ਸੁਰ ਸੰਘਾਰ ਪੋਥੀ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤਾ ਵੈ ਉਸ ਪਾਰ ਮਮਤਾ ਨਿਖ ਸਿਮਰਤ ਤਰਿਆ ਨਿਮਖ ਸਿਮਰਤ ਤਰਿਆ ਸਾਤ ਸਿਮਰਤ ਵੇਦ ਚਾਰ ਮੁਖ ਅਗਰ ਵਿਚਰੇ ਤਪਿਤ ਵਿਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਡੰਗਰ ਨਾ ਲੱਗੀ ਪਾਰ ਮਮਤਾ ਸਭ ਪਰ ਨਰਕੇ ਜਾਏ ਰਾਜ ਮਿਲਕ ਸਿਖਧਾਰੀਆਂ ਰਾਜ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲਾ ਹੁਕਮ ਅਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਿਆ ਚਿਤ ਨਾ ਆਇਓ ਪਾਰ ਮਮਤਾ ਸਰਬ ਕੀ ਜੋਨ ਗਇਆ ਬਹੁਤ ਤਨਾਡ ਅਚਾਰ ਮੰਦ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ ਲਸਕਰ ਤਰਕਸ ਬੰਧ ਜੀਓ ਜੀਓ ਸਗਲੀ ਕੀਤ ਚਿਤਨਾ ਆਇਓ ਪਾਰ ਮੰਤ ਖੜ ਸਾਤ ਦੀਤ ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਘਾੜਾ ਸੋਗ ਮਿਤਨਾ ਵੀ ਚਿਤ ਤਿਸ ਐਨਸ ਭੋਗੈ ਭੋਗ ਸਭ ਕਿਛ ਕੀਤੋ ਨਾ ਆਪਣਾ ਚਾਹੇ ਜੀ ਨ ਸੰਗ ਧਰਿਆ ਚਿਤਨਾ ਆਇਓ ਪਾਰ ਮੰਕਰ ਵਸ ਭਰਿਆ ਕਿਰਪਾ ਕਰੇ ਜਿਸ ਪਾਰ ਹੋਵੇ ਸਾਧੂ ਸੰਗ ਜੋ ਜੋ ਹੋ ਵਧਾਈ ਹੈ ਤਿਉ ਤਿਉ ਹਰ ਸਿਉ ਰੰਗ ਦੁਹਾਂ ਸਿਰਿਆਂ ਕਾ ਖਸਮ ਆਪ ਅਵਨਾ ਦੂਜਾ ਥਾਉ ਸਤਿਗੁਰੂ ਉੱਠੈ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਮਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨਹੀ ਜਾਤਾ ਭਗਵਤੀ ਰਹਿਤ ਜੁਗਤਾ ਜੋਗੀ ਰਹਿਤ ਜੋਗੀ ਕਹਿਤ ਮੁਗਤਾ ਤਪਸੀ ਤਵੇ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤਨ ਵੈ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪਾ ਬਧੂਤਾ ਕਾਪੜੀ ਗੋਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆ ਪਰਸਾ ਲੋ ਇੱਕ ਲੋਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਰ ਨਾ ਕਿਨ ਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮਿਲੇ ਮੇਲੇ ਸੋ ਭਗਤਾ ਸਗਲ ਉਕਤ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਾ ਤੀਜਾ ਜੋਗੀ ਅੰਦਰ ਜੋਗੀ ਆਤਮ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾਗ ਪਾਇਆ ਸੁਰਗ ਮੱਛ ਪਿਆ ਜਿਉ ਹੋ ਵਾਰੀ ਹੋ ਵਾਲ ਨੈ ਕੁਬਾਨ ਤੇਰੇ ਨਾਵਨੋ ਨਹਾਉ ਤੁਧ ਸੰਸਾਰ ਪਾਇਆ ਸਿਰੇ ਸਿਰ ਧੰਦੈ ਲਾਇਆ ਵੇਖੇ ਕੀਤਾ ਆਪਣਾ ਘਰ ਕੁਦਰਤ ਪਾਸਾ ਢਾਲ ਜਿਉ ਪ੍ਰਗਟ ਪਹਾਰ ਹੈ ਜਾਪਦਾ ਸਭ ਨਾਵੈ ਨੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕੋ ਬਲ ਜਾਈਐ ਜਿਤ ਮਿਲਿਆ ਪਰਮ ਗਤ ਪਾਈਐ ਹਸੁਰ ਨਰ ਮੁਨ ਜਨ ਲੋਚ ਦੇ ਸੋ ਸਤਿਗੁਰ ਦੀਆਂ ਬੁਝਾਏ ਜੀਉ ਸਤਸੰਗਤ ਕੈਸੀ ਜਾਣੀਐ ਜਿੱਥੈ ਇੱਕੋ ਨਾਮ ਵਖਾਣਿਆ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਏ ਜੀਉ ਇਹੋ ਜਗਤ ਪਰਮ ਭੁਲਾਇਆ ਆਪੋ ਤੂੰ ਦੁਖਵਾਇਆ ਪ੍ਰਤਾਪ ਲੱਗਾ ਦੁਹਾਗਨੀ ਭਾਗ ਤਿਨਾ ਭਾਗ ਜਿਨ੍ਹਾਂ ਅੱਗੇ ਨਾਹੇ ਜੋ ਦੁਹਾਗਣੀ ਜਾਂ ਨਿਸਾਣੀਆਂ ਖਸਮੋ ਗੁੱਥੀਆਂ ਫਿਰੇ ਨਿਮਾਣੀਆਂ ਮੇਲੇ ਮਹਿਲੇ ਵੇਸ ਤੇ ਨਾਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦ ਕਰੇ ਕੇ ਆਪਣੀ ਆਪੇ ਲੈ ਮਿਲਾਏ ਜੋ ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ ਸਹੀਆਂ ਸੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ ਜਿਨ੍ਹਾਂ ਬਾਣੇ ਕਾ ਰਸ ਆਇਆ ਤਿੰਨ ਵਿੱਚੋਂ ਪਰਮ ਛੁਕਾਇਆ ਨਾਨਕ ਸਤਿਗੁਰ ਐਸਾ ਜਾਣਿਆ ਜੋ ਸਭ ਸਾਲੇ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਵ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀਆਂ ਤੇਰੀ ਬਾਣੀਆਂ ਤੇਰੀਆਂ ਭਗਤਾਂ ਤੇਰਾ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਅੰਦਰ ਨਦਰ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਆਂ ਜਿਤ ਮਿਲਿਆ ਨਾ ਵਿਖਾਣੀਆਂ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਸਤਿਗੁਰ ਵਿੱਚੋਂ ਘੁਮਾਇਆ ਜਿਨ ਬ੍ਰਹਮ ਪੁੱਲਾ ਮਾਰਗ ਪਾਇਆ ਨਦਰੀ ਕਰੇ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਉ ਤੂੰ ਸਪਨਾ ਸਾ ਮਾਹੇ ਸਮਾਇਆ ਦਿਨ ਕਰਤਾ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਤਰੀ ਕਰਤਾ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜੇ ਆਪਣੇ ਸੇਵਕੀ ਬੈ ਰੱਖੀਆ ਦੁਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਤਾਇਓ ਸਭ ਲੋਕ ਰਹਿ ਜੈ ਕਾਰ ਜੀਉ ਮੇਰੇ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਆਪਣਾ ਬਿੰਦ ਸਮਾਰਿਆ ਕੰਟਲਾ ਏ ਕਹਿ ਰੱਖਿਓ ਲੱਗਿਆ ਨਾ ਤੱਤੀ ਵਾਉ ਜੀਓ ਮੈਂ ਮਨ ਤਨ ਪ੍ਰਭੂ ਧਿਆਇਆ ਜੀ ਇੱਛੇੜਾ ਫਲ ਪਾਇਆ ਸਾਹ ਪਾ ਸਾਹ ਸਿਰ ਖਸਮ ਤੂੰ ਜਪ ਨਾਨਕ ਜੀ ਵੈ ਨਾਉ ਜੀਓ ਤੂੰ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਇਆ ਦਿਸੈ ਬੁਝਾਏ ਜਿਉ ਗੁਰ ਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਝੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜਿਉ ਗੋਪੀ ਨੇ ਗਵਾਲੀਆ ਤੂੰ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜਿਉ ਜਿਨ ਸਦੂਰ ਸਿਉਂ ਚਿਤ ਲਾਇਆ ਤਿੰਨੀ ਪਾਉ ਦੂਜਾ ਪਾਉ ਚੁਗਾਇਆ ਨਿਰਮਲ ਜੋ ਤਿੰਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜਿਉ ਤੇਰੀਆਂ ਸਦਾ ਸਦਾ ਚੰਗਿਆਈਆਂ ਮੇਰਾ ਦਿਹਾ ਵਡਿਆਈਆਂ ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜਿਉ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜਿਉ ਸਤਿਗੁਰ ਪੁਰਖ ਮਿਲਾਇਆ ਤਿਸ ਜਿਵੜਾ ਵਰਨਾ ਕੋਏ ਜਿਉ ਰਾਹੋ ਗੁਸਾਈ ਮਹਿੰਡਾ ਇੱਠੜਾ ਅੰਬੰਬੇ ਬਾਥਾ ਹੋ ਮਿੱਠੜਾ ਭੈਣ ਭਾਈ ਸਭ ਸੱਜਣਾ ਦੂਜਿਆ ਨਾਹੀਂ ਕੋਏ ਜਿਉ ਤੇਰਾ ਹੁਕਮ ਸਾਵਣ ਆਇਆ ਮੈਂ ਸਤਗਾ ਹਲ ਜਵਾਇਆ ਨੌ ਬੀਜਣ ਲੱਗਾ ਆਸ ਕਰ ਹਰ ਬੋਲ ਬਖਸ ਜਮਾਏ ਜਿਉ ਹੋ ਗੁਰਮਿਲ ਇੱਕ ਪਛਾਣਦਾ ਦੁਆ ਕਾਗਲ ਚਿੱਤ ਨਾ ਜਾਣਦਾ ਹਰ ਇੱਕ ਤੈ ਕਾਰੈ ਲਾਇਓ ਨੋ ਜਿਉ ਭਾਵੈ ਤਿਵੈ ਨਿਭਾਏ ਜਿਉ ਤੁਸੀਂ ਭੋਗਿਓ ਪੁੰਛੋ ਪਾਇਓ ਗੁਰਦੀ ਮਾਨ ਗਵਾਏ ਪਹਿਨਾਇਓ ਹੋ ਹੋਆ ਮਾਹਰ ਪਿੰਡ ਦਾ ਬਨਾਉਂਦੇ ਪੰਜ ਸਰੀਕ ਜਿਉ ਹੋ ਆਇਆ ਸਾ ਮੈਂ ਤਿਹੰਡੀਆਂ ਪੰਜ ਕਿਰਸਾਨ ਵਜੇਰੇ ਮਿਹਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁੱਠਾ ਕੁਗ ਗਰਾਓ ਜਿਉ ਵਾਰੀ ਕੁੰਮਾ ਜਾਵਦਾ ਇੱਕ ਸਾਹਾ ਦੁੱਧ ਧਿਆਏ ਦਾ ਉਜੜ ਥਿਓ ਵਸਾਇਓ ਹੋ ਤੁਧ ਵਿੱਠੋ ਕੁਰਬਾਨ ਜਿਉ ਹਰ ਇੱਠੈ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਸਭੇ ਗਾ ਸਵਾਰਿਓ ਲਾਹੀਨ ਮਨ ਕੀ ਭੁੱਖ ਜਿਉ ਮੈਂ ਛੱਟਿਆ ਹੱਬੋ ਸਾ ਧੰਦੜਾ ਗੋਸਾਈ ਸੇਵੀ ਸੱਚਣਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੈ ਬੰਦਾ ਛਿਕ ਜਿਉ ਮੈਂ ਸੁਖੀ ਹੋ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਉ ਮੈਂ ਬੱਧੀ ਸੱਚ ਧਰਮਸਾਲ ਹੈ

ਸਭ ਮੁਕਤ ਹੋਇਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਓ ਸਭ ਸਿੱਠ ਸੇਵੇ ਦਿਨ ਰਾਤ ਜਿਓ ਦੇਖਾਂ ਨੂੰ ਸੁਣੋ ਅਰਦਾਸ ਜਿਓ ਠੋਕ ਵਜਾਏ ਸਭ ਡਿੱਠੀਆਂ ਤੁਸੀਂ ਆਪੇ ਲੈ ਨਲ ਛਡਾਏ ਜਿਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੈ ਰਜਾਣ ਦਾ ਸਭ ਸੁਖਾਲੀ ਬੁੱਠੀਆ ਇਹੋ ਹੋਆ ਹਲੇ ਮੀਰਾ ਜਿਓ ਜਿਮ ਜਿਮ ਅੰਮ੍ਰਿਤ ਵਸਦਾ ਬੁਲਾਇਆ ਬੋਲੀ ਖਸਮ ਦਾ ਬਹੁ ਮਾਣਗੀਆਂ ਦੁੱਧ ਉਪਰੇ ਤੂੰ ਆਪੇ ਫਾਹੇ ਥਾਏ ਜਿਓ ਤੇਰੀਆਂ ਭਗਤਾਂ ਭੁਗਤਾਂ ਤੇਰੀਆਂ ਲੋਚਾ ਪੂਰਨ ਮੇਰੀਆਂ ਦੇਹ ਦਰਸ ਸੁਖਦਾਤਿਆ ਮੈਂ ਗੱਲ ਵਿੱਚ ਲਹਿੋ ਮਿਲਾਏ ਜਿਓ ਤੂੰ ਜਿਵੜਾ ਨਾ ਭਾਲਿਆ ਤੂੰ ਦੀਪ ਲੋ ਭਇਆ ਲਿਆ ਤੂੰ ਥਾਂ ਥਾਂ ਧਰਾਵ ਲਿਆ ਨਾਨਕ ਭਗਤਾਂ ਸੱਚ ਆਧਾਰ ਜਿਓ ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮੇ ਲੁਚ ਦਮਾਲੜਾ ਸਭ ਹੋਈ ਛਿੰਜੇ ਕੱਟਿਆ ਦੁਇ ਬੈਠਾ ਵੇਖੇ ਆਪ ਜਿਓ ਵਾਤ ਵਜਨ ਪਟਮਕ ਫੇਰੀਆਂ ਮਨ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਦੁਕੰਡ ਜਿਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਬਟਾਇਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੁੱਲ ਗਵਾਏ ਜਿਓ ਤੂੰ ਵਰਨਾ ਚਿਹਨਾ ਬਾਰਾ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੂੰ ਜੈ ਧਿਆਏ ਦੇ ਤੇਰੇ ਭਗਤ ਰੱਤੇ ਗੁਣ ਤਾ ਜਿਓ ਮੈਂ ਜੁਗ ਜੁਗ ਦਇਆ ਸੇਵੜੀ ਗੁਰ ਕੱਟੀ ਮੈਡੀ ਜੇਵੜੀ ਹੋ ਬਾਹੜ ਛਿੰਜਨਾ ਨੱਚੂ ਨਾਨਕ ਕੌਸਲ ਦਾ ਭਾਲ ਜਿਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ

ਨਹੀਂ ਕਿਚ ਤੇਰਾ ਜਿਨ ਰਾ ਚਰਚਿਆ ਤਿਸੇ ਨ ਜਾਣੈ ਮਨ ਭੀਤਰ ਤਰ ਗਿਆਨ ਕਉ ਨਾਨਕ ਪ੍ਰਾਣੀ ਦੂਜਾ ਪੈਰਾ ਗਿਸਰ ਗਿਆ ਧਿਆਨ ਤੀਜਾ ਪੈਰਾ ਰਣ ਕੇ ਬਣ ਜਾ ਰਿਹਾ ਮਿੱਤਰਾ ਧੰਨ ਜੋ ਮਨ ਚੋ ਚਿੱਤ ਹਰ ਕਾ ਨਾਮ ਨ ਚੇਥੀ ਬਣ ਜਾ ਰਿਹਾ ਮਿੱਤਰਾ ਬਧੇ ਬਧਾ ਛੁੱਠੇ ਜਿੱਤ ਹਰ ਕਾ ਨਾਮ ਨ ਚੇਥੈ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਚੋ ਰੱਤਾ ਜੋ ਬਨ ਮੱਤਾ ਐਲਾ ਜਨਮ ਗਵਾਇਆ ਤਮ ਛੇਤੀ ਬਾਪਾ ਨ ਕੀਤੋ ਕਰ ਨ ਕੀਤੋ ਮਿੱਤ ਕਉ ਨਾਨਕ ਤੀਜਾ ਪਹਿਰੈ ਪ੍ਰਾਣੀ ਧਨ ਜੋ ਵੰਸੋ ਚੇਤ ਚੌਥਾ ਪਹਿਰੈ ਰਹਿਣ ਕਿਆ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾਂ ਜਾਂ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸਨ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾਇਓ ਮਿਲਿਓ ਜਾਂ ਜਾਂ ਪਕੜ ਚਲਾਇਆ ਰੂਪ ਝੂਠਾ ਰੁਦਨ ਹੋਆ ਦੁਆ ਲੈ ਖਿਨ ਮੈਂ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ ਕਉ ਨਾਨਕ ਪ੍ਰਾਣੀ ਚੌਥਾ ਪੈਰਾ ਲਾਵੀ ਲੁਣਿਆ ਖੇਤ ਸਿਰਾ ਮਹੱਲਾ ਪਹਿਲਾ ਪਹਿਲਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਚੇਤ ਖੀਰ ਪਿਆ ਖੇ ਲਾਈਆ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤਹੇਤ ਮਾਤ ਪਿਤਾ ਸੁਤਹੇਰ ਨਿਹੋ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾ ਬਿਨ ਮੁਕਤ ਨਾ ਹੋਈ ਬੁੱਢੀ।

ਜਾਣਾ ਰਸ ਕਸ ਮਿਠੇ ਗਿਆਨ ਧਿਆਨ ਸੁਣ ਸੰਜਮ ਨਾਹੀ ਜਨਮ ਮਰ ਹੋ ਗਏ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਾਰਾ ਦੁਬਦਾ ਵਿਆਪੈ ਦੂਜਾ ਤੀਜਾ ਪੈਰ ਰਣ ਕੈਵਣ ਜਾ ਰਿਹਾ ਮਿੱਤਰਾ ਸਰ ਹੰਸ ਲਥੜੇ ਆਏ ਜੋਬਨ ਘਟੈ ਜਰੂ ਆਜਣਾ ਬਣ ਜਾ ਰਿਹਾ ਮਿੱਤਰਾ ਘਟੈ ਦਿਨ ਜਾਏ ਅੰਤਕਾਲ ਪਛਤਾ ਸੀ ਅੰਦਰੇ ਜਾਂ ਜਮ ਭਗਟ ਚਲਾਇਆ ਸਭ ਵਿੱਚ ਆਪਣਾ ਕਰ ਕਰ ਰੱਖਿਆ ਮੁਖਿ ਮੈਂ ਭਇਆ ਪਰਾਇਆ ਬੁੱਧ ਸੱਜੀ ਗਈ ਸਿਆਣਪ ਘਰ ਅਵਗਣ ਪਛਤਾਏ ਕੌ ਨਾਨਕ ਪ੍ਰਾਣੀ ਤੀਜਾ ਪੈਰ ਪ੍ਰਭ ਚੇਥੋ ਲਿਵ ਲਾਏ

ਗੁਣੰਤਰ ਨਾਹੀ ਕਿਉਂ ਸੁਖ ਪਾਵੈ ਮਨਮੁਖ ਆਵਣ ਜਾਣਾ ਖੜ ਪੱਕੀ ਕੜ ਭੱਜੈ ਬਿੰਸ ਆਏ ਕਿ ਚੱਲੈ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪੈਰਮ ਗੁਰਮੁਖ ਸ਼ਬਦ ਪਛਾਣ ਓੜਕਾਇਆ ਤਿੰਨ ਸਾਇਆ ਵਣ ਜਾ ਰਿਹਾ ਮਿੱਤਰਾ ਜਰ ਜਰ ਬਾਣਾ ਕੰਨ ਇੱਕ ਰਤੀ ਗੁਣ ਨਾ ਸਮਾਣਿਆ ਵਣ ਜਾ ਰਿਹਾ ਮਿੱਤਰਾ ਗੁਣ ਖਟ ਸਨ ਬੰਨ ਗੁਣ ਸੰਜਮ ਜਾਵੈ ਚੋਟ ਨਾ ਖਾਵੈ ਨਾ ਤਿਲ ਮਜਮ ਵਣ ਵਰਨਾ ਕਾਲ ਜਾਲ ਜਮ ਜੋਹੇ ਨਸਾਕੈ ਪਾਏ ਬਤ ਪੈ ਤਰਨਾ ਬਤ ਛੇਤੀ ਜਾਵੈ ਸਹਿ ਸਮਾਵੈ ਮਿਸਕਰੇ ਦੁੱਖ ਸਮਿਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲਾ ਪੈਰ ਰਹਿਣ ਕੈ ਵਣ ਜਾ ਰਿਹਾ ਮਿੱਤਰ ਹਰ ਪਾਇਆ ਉਧਰ ਮੰਝਾਰ ਹਰ ਤਿਆਵੈ ਹਰ ਉਚਰੈ ਵਣ ਜਾ ਰਿਹਾ ਮਿੱਤਰ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪਿਆ ਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨ ਭਇਆ ਮੁਖ ਲਾਗਾ ਸਰਸੇ ਪਿਤਾ ਮਤ ਥੀਵਿਆ ਜਿਸਕੀ ਤਿਸ ਚੇਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਉ ਨਾਨਕ ਪ੍ਰਾਣੀ ਪਹਿਲਾ ਪੈਰ ਹਰ ਜਪਿਆ ਕਿਰਪਾ ਧਾਰ ਦੂਜਾ ਪੈਰ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾ ਲਿਆ ਵਣ ਜਾ ਰਿਹਾ ਮਿੱਤਰਾ ਲੇ ਮਾਤ ਪਿਤਾ ਗੱਲ ਲਾਏ ਨਾਵੈ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੈ ਖੱਟ ਗਵਾਏ ਖੱਟ ਖਵਾਏ ਜੋ ਦੇਵਾ ਤਿਸੈ ਨ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੈ ਸੁ ਕਰੈ ਵਿਚਾਰ ਹਰ ਤਿਆਵੈ ਮਨ ਲਿਬਲਾਏ ਹੋ ਨਾਨਕ ਦੂਜੇ ਪਹਿਰੈ ਰਹਿ ਪ੍ਰਾਣੀ ਤਿਸ ਕਾਲ ਨ ਕਭੂ ਖਾਏ ਤੀਜੇ ਪਹਿਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਮਨ ਲੱਗਾ ਹੈ ਆਲ ਜੰਜਾਲ ਤਨ ਚਿਤਵੈ ਤਨ ਸੰਚਵੈ ਵਿਸਹਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸਿਖਾਈ ਉਹ ਤਨ ਸੰਪੈ ਮਾਇਆ ਝੂਠੀ ਅੰਤ ਛੱਡੇ ਛੋੜ ਚੱਲਿਆ ਪਛਤਾਏ ਜਿਸ ਨੂੰ ਕਿ

ਉੱਤਰ ਮੋਹ ਲਪਟਿਆ ਬਣਜਾਰਿਆ ਮਿੱਤਰਾਂ ਅੰਤਰ ਲੈ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪ੍ਰਾਣੀ ਸੋ ਪ੍ਰਭ ਚਿਤ ਨਾ ਆਵੈ ਸਾਧ ਸੰਗ ਸਿਉ ਸੰਗ ਨਾ ਕੀਆ ਮੋਹ ਜੋਨੀ ਦੁਖ ਪਾਵੈ ਸਿਰਜਣ ਹਾਰ ਵੇ ਸਾਰਿਆ ਸਵਾਮੀ ਇੱਕ ਨਿਮਖ ਨਾ ਲੱਗੋ ਧਿਆਨ ਕਉ ਨਾਨਕ ਪ੍ਰਾਣੀ ਤੀਜਾ ਪੈਰੈ ਬਿਖ ਸੰਚੇ ਅੰਧ ਗਿਆਨ ਉਥੈ ਪੈਰੈ ਰਹਿਣ ਕੈ ਬਣਜਾਰਿਆ ਮਿੱਤਰਾ ਦਿਨ ਨੇੜੈ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣਜਾਰਿਆ ਮਿੱਤਰਾ ਤੇਰਾ ਦਰਗਾਹ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਮਨ ਓਏ ਮੋਹ ਮਾਇਆ ਤੇਰਾ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ।

ਸਾਰਿਆਂ ਮਿੱਤਰਾਂ ਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਾਹ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗਾਂਤਰ ਜੋ ਬੋਵੈ ਸੋ ਖਾਤ ਕਉ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਭਵਾਤ ਸਿਰਾਗ ਮਹੱਲਾ ਚੌਥਾ ਘਾ ਦੂਜਾ ਛੰਦ ਤੇ ਓਂਕਾਰ ਸਤਿਗੁਰ ਪ੍ਰਸਾਦ ਮੁੰਦੇ ਆਣੀ ਪੇਈੜੈ ਕਿਉਂ ਕਰ ਹਰ ਦਰਸ਼ਨ ਭਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੁੜਾ ਕੰਮ ਸਿੱਖੈ ਸਹੁੜਾ ਕੰਮ ਸਿੱਖਿਆ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੈ ਸੁਹੇਲੀ ਹਰ ਦਰਗਹਿ ਬਾਲ ਉਡਾਏ ਦੇਖਾ ਧਰਮ ਰਾਇ ਕੀ ਬਾਕੀ ਜਪ ਹਰ ਨਾਮ ਕੀ ਰੱਖਿਆ ਮੁੰਦਿਆਣੀ ਪੇਜੜੈ ਗੁਰਮੁਖ ਹਰ ਦਰਸ਼ਨ ਦੇਖਿਆ ਵਿਆਹੋ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਗਿਆਨ ਦੇ ਰਾਹ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ।

ਦੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਲ ਮਿਲ ਜਨ ਸੁਹੰਦੀ ਪੇਵਕੜਾ ਹਰ ਜਪ ਸੁਹੇਲੀ ਵਿੱਚ ਸਾਹੁਰੜਾ ਖਰੀ ਸੁਹੈਂਦੀ ਸਾਹੁਰੜਾ ਵਿੱਚ ਖਰੀ ਸੁਹਾਉਂਦੀ ਜਿਨ ਪੇਵਕੜਾ ਨਾਮ ਸੰਭਾ ਜਿਨ ਪੇਵਕੜਾ ਨਾਮ ਸੰਭਾਲਿਆ ਸਭ ਸਫਲਿਓ ਤਨ ਤਿਨਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਇਆ ਹਰ ਵਾਰ ਵਾਰ ਸੋਇਆ ਵਾਰ ਪਾਇਆ ਗੁਰਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜਨ ਸੁਹੰਦੀ

ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜਿਓ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸਵਾਮੀ ਸਤ ਸੁਖ ਹੈ ਗਾਮੀ ਇੱਛ ਸਗਲੀ ਪੁੰਨਿਆ ਇੱਛ ਸਗਲੀ ਪੁੰਨਿਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ ਅੰਤਰ ਬਾਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ

ਧਾਨਿਆ ਮਿਤ ਮਾਨੇ ਸਰਬ ਸੁਖਾ ਮਨ ਬੂਠੇ ਸ੍ਰੀ ਤਰ ਪਾਏ ਮੰਗਲ ਗਾਏ ਛਪੁੰਨੀ ਸਤਿਗੁਰ ਤੁਠੇ ਲੜਲੀਨੇ ਲਾਏ ਨੌ ਨਿਤ ਪਾਏ ਨਾਉ ਸਰਬਤ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸਿਰਾ ਕੇ ਛੰਤ ਮਹਲਾ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੱਖਣਾ ਹੱਠ ਮਜਾ ਹੋ ਮਾ ਪਿਰੀ ਪਸੇ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਛੰਤ ਚੰਨ ਕਮਲ ਚੋ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਇੱਕ ਕਿਨਤੀ ਜੀ ਕਿਉ ਕਰੈ ਰਾਮ ਨਾ ਬਿਹੁਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਧਾਰੇ ਗੁਰ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸਵਾਮੀ ਧਾਰਨ ਗੁਰੂ ਮਾਤਾ ਨੰਗ ਸਮਾਵੇ ਡੱਖਣਾ ਸਹੰਦਲੋ ਹਠਾਏ ਕੋਇ ਨਾ ਦਿਸੈ ਡੂਜੜੋ ਖੁਰੜੇ ਕਪਾਟ ਨਾਨਕ ਸਤਿਗੁਰ ਪੇਟ ਤੇ ਛੰਤ ਤੇਰੇ ਬਚਨ ਨੂਪ ਅਪਾਰ ਸੰਤਨ ਆਧਾਰ ਪ੍ਰਾਣੀ ਵਿਚਾਰੀਐ ਜਿਉ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨੋ ਵਿਸਾਰੀਐ ਜਿਉ ਕਿਉ ਮਨੋ ਵਿਸਾਰੀਐ ਨਿਮਕ ਨਹੀਂ ਤਾਰੀਐ ਗੁਣਵੰਤ ਪ੍ਰਾਣ ਹਮਾਰੇ ਮਨ ਬਾਚਤ ਫਲ ਦੇਤ ਹੈ ਸਵਾਮੀ ਜੀ ਕੀ ਬੇਥਾ ਸਾਰੇ ਅਨਾਥਾਂ ਕੇ ਅਨਾਥ ਕੇ ਨਾਤੇ ਸਰਵ ਕਿਆ ਸਾਥੇ ਜਪ ਜੂਐ ਜਨ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਕਿਰਪਾ ਕਰ ਪਵ ਜਲ ਤਾਰੀਐ ਡੱਖਣਾ ਤੂੜੀ ਮੱਜਨ ਸਾਧ ਕਹੇ ਸਾਈ ਥੀਏ ਕਿਰਪਾਲ ਲੱਦੇ ਹੈ ਬੇਠ ਥੋਕੜੇ ਨਾਨਕ ਹਰ ਤਨ ਮਾਲ ਛੰਤ ਦੁ ਸੁੰਦਰ ਸਵਾਮੀ ਧਾਮ ਭਗਤਾਂ ਬਿਸਰਾਮ ਆਸਾ ਲਗ ਜੀਵ ਤੇ ਜਿਉ ਮੰਤ ਨੇ ਗਲਤਾਨ ਸਿਮਰਤ ਪ੍ਰਭ ਨਾਮ।

ਸਾਧ ਸੰਗਤ ਨਿਧ ਮਾਨਿਆ ਸਰਬ ਸੋ ਸੁਖ ਆਨੰਦ ਘਣ ਸਭ ਸੋ ਸਰਬ ਆਨੰਦ ਘਣ ਜੀਵਤੇ ਨਾਨਕ ਜੀਵਤੇ ਡੱਖਣਾ ਜੋ ਜੋ ਤੋ ਕਿਨੋ ਆਪਣੇ ਤਿੰਨਾ ਘੁੰਮ ਲਿਓਹੇ ਸਭ ਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਮੰਤਰ ਸੀਵਤੇ ਇੱਕ ਤਿਲ ਨਹੀਂ ਵਿਸਰੈ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤੋ ਕਿਨੇ ਆਪਣੇ ਤਿੰਨਾ ਘੁੰਮ ਲਿਓਹੇ ਆਪੇ ਅਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੇ ਛੰਤ ਪ੍ਰੇਮ ਠਗੋਰੀ ਪਾਇਰ ਜਾਏ ਗੋਬਿੰਦ ਮਨ ਮੋਹਿਆ ਜਿਉ ਸੰਤਨ ਕੈ ਪ੍ਰਸਾਦ ਅਗਾਤ ਕੰਠੇ ਲਗ ਸੋਇਆ ਜਿਉ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲੱਖਣ ਕਰ ਵਸ ਪਏ ਮਨ ਸਰਬ ਸੁਖ ਬੁੱਠੇ ਗੋਬਿੰਦ ਤੁੱਠੇ ਜਨਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਬੁਜਾਇਆ ਬਹੁੜਨਾ ਮਾਇਆ ਮੋਹ ਹੋਇ ਮਾਇਆ ਹੋਹਿਆ ਕਰ

ਹਰ ਚਲ ਸੀ ਹਰ ਅੰਤੇ ਲੈ ਛੁਡਾਏ ਹਮ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਬੁੱਠਾ ਆਏ ਜਿਨੀ ਹਰ ਹਰ ਨਾਮ ਨ ਚੇਤਿਓ ਸੇ ਅੰਤ ਗਏ ਪਛਤਾਏ ਤੁਰਮਸਤਕ ਹਰ ਪਬ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪਿਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਪ੍ਰਸਾਦ ਗੁਰ ਸ਼ਬਦੀ ਪਾਰ ਲੰਘਾਏ ਰਾਵ ਹਰ ਆਪੇ ਆਪ ਪਾਇਦਾ ਹਰ ਪੇ ਦੇ ਲੇ ਆਪੇ ਦੇ ਵੈ ਲੇ ਹਰ ਆਪੇ ਪਰਮ ਪੁਲਾਇਦਾ ਹਰ ਆਪੇ ਹੀ ਮਤ ਦੇ ਗੁਰਮੁਖਾਂ ਮਨ ਪ੍ਰਗਾਸ ਐਸੇ ਵੇਲੇ ਕਹੀ ਕੇ ਹਮ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਅਮਰ ਪ੍ਰਗਾਸਿਆ ਮਨ ਹਰ ਹਰ ਬੁਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲਵਿਕ ਦੁੱਖ ਪਰ ਹਰੇ ਰਾਓ ਘਟ ਘਟ ਮਈਆ ਮਨ ਵਸੈ ਕਿਉਂ ਪਾਈਆ ਕਿਤ ਭਤ ਗੁਰਪੁਰਾ ਸਤਿਗੁਰ ਭੇਟੀਐ ਹਰ ਵਸ

ਰਾਜਨ ਮੱਖਣ ਲਧਿਆੜਾ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਸਾਹਿਬ ਤੁਠਾ ਗੁਣ ਤਾਸ ਹਰ ਧਿਆਵੋ ਸਾਧ ਗਿਰਾਸ ਮੈਂ ਪ੍ਰੀਤ ਲੱਗੀ ਤਿਨਾ ਗੁਰ

ਰਾਗਾਂ ਵਿੱਚ ਰਾਗ ਹੈ ਜੇ ਸਤ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਤ ਪਾਰ ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਕਾਰ ਨਾਨਕ ਸੱਚਾ ਸਾਧੂ ਸੇਵਿਆ ਸਦਾ ਸੱਚ ਵਾਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਸਾ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਉਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਹਸੈ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆ ਸੋਈ ਸੱਚਾ ਦੇਹ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹਿਦਾ ਹੈ ਅਮਰ ਇੱਕ ਉਹੀ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾਹੇ ਡਰ ਭਰਮ ਭਉ ਦੂਰ ਕਰ ਹਰ ਤਿਸੈ ਨੂੰ ਸਲਾਹੇ ਜੇ ਤੁਦ ਰੱਖੈ ਬਾਹਰ ਘਰ ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਕਮ ਤਰ ਸਲੋਕ ਮਹਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲਾ ਤਿਸ ਨਾਲ ਇੱਕ ਜਾਗਣ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹਲਾ ਪਹਿਲਾ ਸਿਦਕ ਸਬੂਰੀ ਸਾਧਿਕਾ ਸਾਬਰ ਤੋਂ ਸਾਹ ਮਹਿਲਾਇਕਾਂ ਦੀਦਾਰ ਪੂਰੇ ਪਾਸਾ ਥਾਉ ਨਾ ਹੀ ਖਾਏ ਕਾ ਪੌੜੀ ਸਭ ਆਪੇ ਤੁਧ ਪਾਏ ਕਹਿ ਆਪ ਕਰ ਲਾਈ ਤੂੰ ਆਪੇ ਵੇਖ ਵਿਖਦਾ ਆਪਣੀ ਵਡਿਆਈ ਹਰ ਤੁਧੋ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੈ ਧਿਆਵੋ ਸੰਤ ਜਨੋ ਜੋ ਲੈ ਛਡਾਈ ਸਲੋਕ ਮਹਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆਂ ਇੱਕੋ ਛਾਓ ਇੱਕਾ ਛਾਓ ਆਪੋ ਜੀ ਕੋ ਭਲਾ ਖਾਏ ਨਾਨਕ ਤਾਂ ਪੁਰ ਜਾਪੈ ਤਾਂ ਪਤ ਲਿਖੈ ਪਾਏ ਮਹਲਾ ਤੀ ਦੂਜਾ ਜਿਸ ਪਿਆਰੇ ਸੋਨਿਓ ਤਿਸ ਆਗੈ ਮਰ ਚੱਲੀਐ।

ਅੰਮ੍ਰਿਤ ਪੀਵੇ ਹੋਏ ਆਪ ਛੁਟੇ ਪਰਿਵਾਰ ਚੋਂ ਤਿੰਨ ਦਾ ਪਰਿਵਾਰ ਚੋਂ ਤਿੰਨ ਪਿੱਛੇ ਜਬ ਜਗਤ ਛੁਟੀਵੇ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰਾ ਸਰੀਅਤ ਕਰੇ ਵਿਚਾਰ ਬਿਨ ਬੁੱਝੇ ਕੈਸੇ ਭਾਵੇ ਪਾਰ ਸਿੱਧ ਕਰ ਸਿੱਜਦਾ ਮਨ ਕਰ ਮਕਸੂਦ ਜੇ ਤਿਰ ਦੇਖਾਂ ਤੇ ਧਰ ਤੇ ਤਿਰ ਮੌਜੂਦ ਮਹੱਲਾ ਤੀਜਾ ਗੁਰਸਭਾ ਨਾ ਪਾਈਐ ਨਾ ਨਿਰਿਆ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹਿ ਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਤਦਾ ਹਰ ਸਭਨਾ ਭਾਣਾ ਸਭ

Tinya. Kalau masalni tiya se daya hai dahi likhle ho sada sahib keh rang rahe kauna tu tasne ho raklo masajni jaye si likha pina le jaye nanak se preet na ho jaye si jo tur chodi pachcha paaye mahallati ja nadri aamda naal na chali vekho go ve pyave paaye sadgur sach dirdaya ਸੱਚ ਰਹੋ ਲਿਵਲਾਏ ਨਾਨੂ ਸ਼ਬਦੀ ਸੱਚ ਹੈ ਗਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਜਾਣੇ ਭੇਦ

ਕਰਮੀ ਵਿਕਸੇਤ ਤੂੰ ਸੱਚਾ ਆਪਣਿਆਓ ਸੱਚ ਤਾਂ ਡਰੀਆ ਕੇਤ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲੋ ਸੁਣ ਮਸਵਾਣੀ ਹੈ ਕਾਗਜ਼ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਵ ਲਿਖਿਆ ਕਮਾਉਣਾ ਹਰ ਅਵ ਨ ਕਰਨਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਮਿਲਣਾ ਵੈ ਕੋਥੇ ਨਹੀਂ ਪੜ ਪੜ ਹੋਏ ਖੁਆਰ। ਪੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਿਆ ਉਹ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਗਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ। ਸਲੋਕ ਮਹਲਾ ਤੀਜਾ। ਹੋ ਹੋ ਕਰਤੀ ਸਭ ਹੋਈ ਸੰਪੋ ਕਿਸਾਨਾਂ ਨਾਲ ਦੁਨੀਆਂ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੰਭਾਲ। ਮਹਲਾ ਪਹਿਲਾ ਗੱਲੀਆਂ ਸੀ ਚੰਗੀਆਂ ਚਾਰੀ ਬੁਰੀਆਂ ਹਾਂ ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿਟਵੀਆਂ ਹਾਂ ਗਰੀਸਾਂ ਕਰੇ ਤਿਨਾੜੀਆਂ ਜੋ ਸੇਵੇਦਾਰ ਖੜੀਆਂ ਹਾਂ ਨਾਲ ਖਸਮੈ ਰਤੀਆਂ ਮਾਣੇ ਸੁਕਰਲੀਆਂ ਹੁੰਦਾ ਤਾਣੇ ਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਕਾਰ ਥਾ ਜੇ ਤਿੰਨ ਕੈ ਸੰਗ ਮਿਲਾ ਪੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਵ ਜਾਲ ਬਤਾਇਦਾ ਆਪੇ ਵਿੱਚ ਸਵਾਲ ਤੂੰ ਆਪੇ ਕਮਲ ਅਲਿਪਤ ਹੈ ਸੇ ਹੈ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਦਾ ਇੱਕ ਨਿਮ ਘੜੀ ਕਰ ਖਿਆਲ।

ਪਾਈ ਗੁਰ ਪ੍ਰਸਾਦ ਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਵੇ ਹੋਣਿਆ ਰੰਗ ਸੁੰਭਾ ਦੇਖ ਨਾ ਭੁੱਲ ਇਸਕਾ ਰੰਗ ਦਿਨ ਥੋੜਿਆ ਛੋਟਾ ਇਸਦਾ ਮੁੱਲ ਦੂਜਾ ਲੱਗੇ ਪਚਮੇ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪਛੇ ਬਿਸ਼ਟਾ ਅੰਦਰ ਕੀਟ ਸੇ ਪੈ ਪਛੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਕਾ ਗੁਰਖੈ ਸ਼ਬਦ ਗੁਰਖੈ ਸਹਿ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ ਪੌੜੀ ਸਿਸ਼ਟ ਪਾਈ ਤੁਦ ਸਭ ਤੁਦ ਆਪੇ ਰਿਸਕ ਸੰਭਾਹਿਆ ਇੱਕ ਵਾਲ ਛਲ ਕਰ ਕਵਿਤਾ ਵੇ ਖਾਬ ਦੇ ਮੋਹ ਕੂੜ ਸੱਤ ਤਿੰਨੀ ਢਾਹਿਆ ਤੁਦ ਆਪੇ ਭਾਵੈ ਸੋ ਕਰੇ ਤੁਦ ਉਹ ਤੈ ਕੰਮ ਲੋਏ ਲਾਇਆ ਇੱਕ ਨਾ ਸੱਚ ਬਜਾਇਓ ਨੂੰ ਤਿੰਨਾ ਤੁੱਟ ਭੰਡਾਰ ਦਿਵਾਇਆ ਚੇਤ ਖਾਹੇ ਤਿੰਨਾ ਸਫਲ ਹੈ ਚੇਤਾ ਹੱਥ ਦੜਾਇਆ ਲੋਕ ਮਹਲਾ ਤੀਜਾ ਪੜ ਪੜ ਪੰਡਿਤ ਵੇਦ ਵਖਾਣੇ ਮਾਇਆ ਮੋਹ ਉਸਵਾਏ ਦੂਜਾ ਭਾਏ ਹਰ ਨਾਮ ਵਿਸਾਰਿਆ ਮਨ ਮੁਖ ਮਿਲਾ ਮਿਲਾ ਮਿਲਾ ਸਜਾਏ ਜਿਨ ਕੋ ਜਿਨ ਜਿਉ ਪਿੰਡ ਦਿੱਤਾ ਤਿਸ ਗਵੋ ਨਾ ਚੇਤਾ ਜੋ ਦਿਨਦਾਰ ਰਿਸਕ ਵਾਹੇ ਜਮ ਕਾ ਫਾਹਾ ਗਲੋ ਨਾ ਕੱਟਿਆ ਫਿਰ ਫਿਰ ਆਵੈ ਜਾਏ ਮਨ ਮੁਖ ਕਿਛੂ ਨਾ ਸੁਜੈ ਉਂਦਲੇ ਬੁਰ ਉਂਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਦਾਤਾ ਨਾਮ ਸਹਿ ਮਨਾਏ ਸੁਖ ਮਾਣੇ ਸੁਖ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾ ਮਨੋ ਨਾ ਵਿਸਾਰੀਐ ਜਿਤ ਦਰ ਸੱਚਾ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਸੁਖਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸ ਗਾ ਸਿਫਤ ਕਰੇ ਅਰਦਾਸ ਸੱਚਾ ਸ਼ਬਦ ਸਾਲਾਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੈ ਤ੍ਰਿਗ ਜੀ ਵਾਸ ਗੁਰਮਤੀ ਨਾ ਪਾਈਐ ਮਨ ਮੁਖ ਮੋਹਿ ਵਿਨਾਸ਼ ਜੋ ਭਾਵੈ ਤੋ ਰਾਗ ਤੋਂ ਨਾਨਕ ਤੇਰਾ ਤਾਸ ਪੌੜੀ ਸਭ ਕੋ ਤੇਰਾ ਸਭ ਸਦਾ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਦੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਨਾਨਕ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦਰ ਦੂਰ ਹੈ ਪਾਸ ਤੁਦ ਬਾਜੋ ਕੋ ਥਾਓ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਜਾਸ ਸਭ ਤੁਦੈ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹਲਾ ਤੀਜਾ ਪੰਡਿਤ ਪਿਆ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਮੰਤਰ ਭੰਮ ਨਾ ਚੀਨਈ ਅੰਤਰ ਭੰਮ ਨਾ ਚੀਨਈ ਮਨ ਮੂਰਖ ਗਵਾਰ ਦੂਜਾ ਭਾਏ ਜਗਤ ਪ੍ਰਭਦਾ ਨਾ ਬੂਝੈ ਵਿਚਾਰ ਬਿਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੁੱਝੋ ਕਰ ਵਿਚਾਰ ਸਦਾ ਸਾਧ ਸੁਖ ਮਾਨੋ ਸਹਿ ਚੁੱਕਿਆ ਕੁੱਕ ਪੁਕਾਰ ਆਪੈ ਨੋ ਆਪ ਖਾਏ ਮਨ ਮਨ ਹੋਵੈ ਗੁਰ ਸ਼ਬਦੀ ਵਿਚਾਰ ਨਾਨਕ ਸਭ ਰਤੇ ਸੇ ਮੁਕਤ ਹੈ ਜਿਓ ਹਿਤ ਪਿਆਰ ਪੌੜੀ ਆਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੈ ਥਾਏ ਸਾਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਹਟਕਿਣੈ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਹਰ ਲਏ ਹਰ ਲਾਏ ਸਲੋਕ ਹਲਾ ਤੀਜਾ ਨਾਨਕ ਸੋ ਸੂਰਾ ਬਰਿਆਮ ਜਿਸ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁੱਲ ਨਿਸਧਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜਾ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁੱਖ ਦੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੁਰਾ ਹਰ ਨਾਮ ਦਿੜਾਇਆ ਤਿਨ ਵਿੱਚੋਂ ਕਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਲਾਇਆ ਮਗ ਦਿਖਾਇਆ ਹੁਮੈ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨ ਸਾਕੈ ਸੱਚਾ ਨਾਮ ਨਾਮ ਸਮਾਇਆ ਸਭ ਆਪੇ ਆਪ ਵਰਦਾ ਕਰਤਾ ਜੋ ਭਾਵੈ ਸੋ ਨਾ ਲਾਇਆ ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨਾਵੈ ਖਿਰ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਚੋਂ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੈ ਮੋਹਿ ਡਿੱਠਾ ਸਭ ਪਾਪੀ ਤਰਿਆ ਉਹ ਸੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾ ਉਹ ਬੂਜੀਐ ਨਾ ਉਹ ਮੰਨੀਐ ਨਾ ਇਹ ਕਿਲਵਿਖ ਸਭ ਹਰਿਆ ਹਿਰਿਆ ਜਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਰ ਜਗ ਰਹਿਆ ਸਲੋਕ ਮਹਲਾ ਤੀਜਾ ਆਤਮਾ ਦਿਉ ਪੂਜੀਐ ਗੁਰ ਕਾ ਸ਼ਹਿ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ
ਤਾਂ ਘਰ ਹੀ ਪਰਚਾ ਪਾਏ ਆਤਮਾ ਡੋਲ ਨਾ ਡੋਲੀ ਗੁਰ ਕੈ ਸਹਿਜ ਪਾਏ ਗੁਰਬਿੰਦ ਸਹਿਜ ਨਾ ਆਵੀ ਗੁਰਬਿੰਦ ਸਹਿਜ ਨਾ ਆਵੀ ਲੋ ਮੈਲ ਨਾ ਵਿੱਚੋਂ ਜਾਏ ਕਿਨ ਪਲ ਨਾ ਮਨ ਵਸੈ ਸਭ ਅਠਸਠ ਤੀਰਥ ਨਹਾਏ ਸੱਚੇ ਮਹਿਲ ਨਾ ਲੰਘੀ ਮਨ ਲਾਗਿਆ ਦੂਜੇ ਭਾਏ ਤੋਤੀ ਮਹਿਲ ਨਾ ਉਤਰੈ ਜੇ ਅਠਸਠ ਤੀਰਥ ਨਹਾਏ ਮਨ ਕਰਮ ਕਰੇ ਅਹੰਕਾਰੀ ਸਭ ਦੁੱਖੋਂ ਦੁੱਖ ਕਮਾਏ ਨਾਨਕ ਮਹਿਲਾ ਉਜਲ ਤਾਂ ਥੀਏ ਜਾਂ ਸਤਿਗੁਰ ਸਮਾਹੇ ਸਮਾਏ ਮਹਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਾਇਆ ਕਿਤ ਫਿਰਾਹੇ ਲਿਵਤਾ ਦੁਹਰਾ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਮਨ ਆਪਣਾ ਮਨ ਮਾਰਿਆ ਸਬਦ ਕਸੌਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮਨ ਜਸਮਾਏ ਮਨ ਜੋ ਇੱਛੇ ਸੋ ਲੈ ਸੱਚਾ ਸ਼ਬਦ ਸੰਭਾਏ ਅੰਮ੍ਰਿਤ ਨਾਮ ਸਤ ਪੁੱਜਿਆ ਗੁਰਮੁਖ ਕਾਰ ਕਮਾਏ ਬਿਨਾ ਮੰਨੈ ਹੋ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਗੁਰਪ੍ਰਸਾਦੀ ਮਨ ਜਿਣਿਆ ਜਿਸ ਗੁਰਪ੍ਰਸਾਦੀ ਮਨ ਜਿਣਿਆ ਹਸੇ ਤੀ ਲਿਵਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨ ਮੁਗਾਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰਲੀ ਭਾਗ ਹੋਵੈ ਮੁਖ ਮਸਤਕ ਤਿੰਨ ਜਨ ਲੈ ਹਿਰਦਾ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਕੀ ਜੈ ਮਿਲਿਆ ਤੈ ਪਇਆ ਪ੍ਰਕਾਸ਼ ਮਿਟਿਆ ਅੰਧਿਆਰਾ ਜੋ ਸੂਰਜ ਹਰਣ ਕੇ ਰਾਖੀ ਅਦਿਸ਼ਟ ਗੋਚਰ।

ਲਿਖ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸਹਿਣ ਸੱਚ ਲਿਵ ਲਾਏ ਸਤਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜਾ ਪਾਇਆ ਗਿਆਨੀ ਪੂਜਦੇ ਦਰਗਾਹ ਮਿਲਾ ਸਜਾਏ ਆਤਮ ਦਿਓ ਪੂਜਿਆ ਬਿਨ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਖਾ ਕਰਮੀ ਬੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਹੋਏ ਸੋ ਤਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕੇ ਲਿਵਕ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਤ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ ਤੀਜਾ ਸਤਿਗੁਰੂ ਜਿਨੀ ਨਾ ਸੇਵਿਓ ਸਭ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਸਤਕ ਹੈ ਸੰਸਾਰ ਮ੍ਰਿਤਕ ਹੈ ਸੰਸਾਰ ਲਗ ਚੁਰਾਸੀ ਫਿਰ ਪਿਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਵਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰੂ ਸ਼ਬਦ ਸਿਉ ਸੱਚ ਰਤੇ ਗੁਰ ਸ਼ਬਦ ਸਿਉ ਤਿੰਨ ਸੱਚੀ ਸਦਾ ਲਿਵਲ ਹੋਏ ਨਾਨਕ ਜਿਸਨੂੰ ਮੇਲੇ ਸੋ ਮੇਲੇ ਨਾ ਵਿਛੜੈ ਸਹਿ ਸੁਭਾਵੈ ਸਮਾਵੈ ਸੋਏ ਮਹਲਾ ਤੀਜਾ ਸੋ ਭਗਵਤੀ ਜੋ ਭਗਵੰਤ ਹੈ ਜਾਣੇ ਗੁਰਪ੍ਰਸਾਦੀ ਆ ਪਛਾਣੇ ਧਾਵਤ ਰੱਖੈ ਇੱਕ ਕਾਰਾਣਾ ਜੀਵਤ ਮਰਾ ਹਰ ਨਾਮ ਸੰਵਖਾਣੈ ਸਭਵਤੀ ਉਤਮ ਹੋਏ ਨਾਨਕ ਸੱਚ ਕਮਾਵੈ ਸੱਚ ਸਮਾਵੈ ਸੋਏ ਮਹਲਾ ਤੀਜਾ ਅੰਤਰ ਕਪਟ ਅੰਤਰ ਕਪਟ ਭਗਵਤੀ ਕਹਾਏ ਬਾਖੰਡ ਪਰਮ ਬਾਖੰਡ ਪਾਰ ਮਮ ਕਦੇ ਨਾ ਪਾਏ ਆਪਾ ਨਿੰਦਾ ਕਰੇ ਅੰਤਰ ਮਹਲਾਏ ਬਾਹਰ ਮਲ ਤੋਵੈ ਮਨ ਕੀ ਜੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਹਮ ਦਿਨ ਦੁਖਿਆ ਦੂਜਾ ਭਾਇ ਰਚਾਏ ਹਰ ਨਾਮ ਨ ਚੇਤਾ ਬਹੁ ਕਰਮ ਕਮਾਏ ਪੁਰੂ ਲਿਖਿਆ ਸੋ ਮੇਟਣਾ ਨ ਜਾਏ ਨਾਨਕ ਬਿਨ ਸਤਗੁਰ ਸੇਵੇ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਗੁਰ ਜਿਨੀ ਧਿਆਇਆ ਸੇ ਕਾੜ ਨਾ ਸਵਾਹੀ ਸਤਗੁਰ ਜਿਨੀ ਧਿਆਇਆ ਸੇ ਤ੍ਰਿਪਤ ਘਾਹੀ ਸਤਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਕਰ ਹਰ ਸੇ ਸਤਿਗੁਰ ਪੈਰੀ ਪਾਹੀ ਤਿੰਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਹਿ ਪੈਂਦੇ ਜਾਹੀ ਸਲੋਕ ਮਹਲਾ ਤੀਜਾ ਸੋ ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਚੈ ਡਾਰ ਨਾਨਕ ਜਿਸ ਪਿੰਜਰ ਮਾਣ ਬਿਰਹਾ ਨਹੀਂ ਸੇ ਪਿੰਜਰ ਲੈ ਜਾਰ ਮਹਲਾ ਪੰਜਾਂ ਮੁੱਢਾਂ ਭੁੱਲੀ ਨਾਨਕਾ ਫਿਰ ਜਨਮ ਮੋਆਸ ਕਸਤੂਰੀ ਕਹਿ ਭੋਲੜੈ ਗੰਦੇ ਡੂੰਘ ਪਈ ਆਸ ਪੌੜੀ ਸੁਵੈਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੁਵੈਸਾ ਹਰ ਨਾਮ ਜਪਿਆ ਮਨ ਮੇਰੇ ਜੋ ਅੰਤੀ ਅਵਸਰ ਲੈ ਛੜਾਏ ਸੋ ਐਸਾ ਹਰ ਨਾਮ ਜਪਿਆ ਮਨ ਮੇਰੇ ਜੋ ਜੋ ਮਨ ਕੀ ਤਿਸਨਾ ਸਭ ਭੁੱਖ ਗਵਾਏ ਜੋ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਦਕ ਦੁਸ਼ਟ ਬੈਰੀ ਪਾਏ ਨਾਨਕ ਨਾਮ ਰਾਜ ਸਭਨਾ ਤੇ ਵੱਡਾ ਸਭਨਾ ਵੈ ਗਿਆਨ ਨਿਵਾਏ ਸਲੋਕ ਮਹਲਾ ਤੀਜਾ ਵੇਸ ਕਰੇ ਕੁਰੂਪ ਕੁਲੱਖਣੀ ਮਨ ਕੋਟਾ ਕੁੜਿਆਰ ਫਿਰ ਕਹਿ ਭਾਣੇ ਨਾ ਚੱਲੈ ਹੁਕਮ ਕਰੇ ਗਾਵਾਰ ਗੁਰ ਕਹਿ ਭਾਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਰ ਨਾ ਸਕਿਆ ਜੋ ਤੁਰ ਲਿਖਿਆ ਕਰਤਾਰ ਮਨ ਧਨ ਸਿਉ ਸਭੇ ਕੰਧ ਗੋ ਸਭੇ ਤਰੇ ਪਿਆਰ ਬਿਨ ਨਾਵੈ ਕਿਨੈ ਨਾ ਪਾਇਆ ਦੇਖੋ ਰਿਦਾ ਵਿਚਾਰ ਨਾਨਕ ਸਾਸ ਵਾਲੇ ਉਸ ਲਖਣੀ ਜੇ ਰਾਵੀ ਸਿਜਣਹਾਰ ਮਹਲਾ ਤੀਜਾ

ਹੈ ਪਿਆਰ, ਸਾਧੂ ਸੇਵੇ ਆਪਣਾ ਭੌਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਅਰਧਾਰ, ਪੌੜੀ ਅਰਦਲ ਧਰਮਯਲ ਭਰਪੂਰ, ਦੂਜਾ ਨਾ ਕੋਏ ਹਰ ਆਪ ਵਹਿ ਕਰੇ ਨਿਆਓ, ਕੁੜਿਆਰ ਸਭ ਮਾਰ ਕੁੜਿਆਰ ਸਭ ਮਾਰ ਕਢੋਏ, ਸਚਿਆਰਾਂ ਦੇ ਵਡਿਆਈ ਹਨ ਹਰ ਧਰਮ ਨਿਆਉ ਕੀਓਏ, ਹਰ ਸਰ ਸਭ ਹਰ ਕੀ ਕਰੋ ਉਤਤ ਜਿਨ ਗਰੀਬ ਅਨਾਥ ਰਾਖ ਲਈ ਹੋਏ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕਾ ਦੰਡ ਦੀ ਹੋਏ। ਸਲੋਕ ਮਹਲਾ ਤੀਜਾ, ਮਨੁੱਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋਡਿਆ ਘਰ ਆਪਣਾ ਪਰ ਭਰ ਪੁਰਖੈ ਨਾਲ ਪਿਆਰ, ਤਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ, ਨਾਨਕ ਬਿਨਾਵੈ ਕਰੂਪ ਕਰੂਪ ਕੋ ਸੋਹਣੀ ਪਰ ਛੋਡੀ ਪਧਾਰ। ਮਹੱਲਾ ਤੀਜਾ, ਸ਼ਬਦਤੀ ਸੁਹਾਗਣੀ ਸਤਿਗੁਰੂ ਕਹਿ ਭਾਏ ਪਿਆਰ, ਸਦਾ ਰਾਵੇ ਫਿਰ ਆਪਣਾ ਸੱਚਾ ਪ੍ਰੇਮ ਪਿਆਰ, ਹੱਥ ਸਵਾਲਿਓ ਸੁੰਦਰੀ ਸੁਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣਹਾਰ, ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਪਾਤੇ ਕਾਢਿਆ, ਹਰ ਤੁਨੋ ਕਰੇ ਸਦਾ ਨਮਸਕਾਰ, ਜਿਨ ਪਾਪਿਆ ਤੇ ਰਾਖਿਆ ਹਨ ਮਾਣਿਆ ਤੂੰ ਮਾਣ, ਹਰ ਹਰ ਡਾਢੀ ਹੀ ਡਾਢੀ ਤੂੰ ਤੂੰ ਡਾਢਿਆ, ਹਰ ਅੰਕ ਹਰ ਡਾਢੀ ਹੋਂ ਤੂੰ ਡਾਢਿਆ, ਹਰ ਅੰਕਾਰੀਆਂ ਮਾਰ ਨਿਵਾਏ ਮੁੱਖ ਮੂਰ ਸਾਧਿਆ, ਹਰ ਭਗਤਾਂ ਦੇ ਵਡਿਆਈ ਗਰੀਬ ਨਾਥਿਆ। ਸਲੋਕ ਮਹਲਾ ਤੀਜਾ, ਸਤਿਗੁਰ ਕਹਿ ਭਾਣਾ ਜੋ ਚਲੈ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸਿਆ ਮੇਟ ਨਾ ਸਕਿਆ ਕੋਈ, ਕਿਰਪਾ ਕਰੇ ਜਿਸ ਆਪਣੀ ਤਿਸ ਕਰਨ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਾਸਿਆ ਗੁਰਮੁਖ ਬੂਝਿਆ ਕੋਏ। ਮਹਲਾ ਤੀਜਾ, ਨਾਨਕ ਹਰ ਨਾਮ ਜਿਨੀ ਅਰਾਧਿਆ, ਜੇ ਅੰਦਿਨ ਹਰ ਲਿਵ ਲਾਏ ਅੰਦਿਨ ਹਰ ਲਿਵ ਤਾਰ, ਮਾਇਆ ਬੰਦੀ ਖਸਮ ਕੀ ਤਿਨ ਆਗਿਆ ਕਮਾਵੈ ਕਾਰ, ਪੂਰਾ ਪੂਰਾ ਪੂਰਾ ਅਟਕਾਰ ਛੋੜਿਆ ਹੁਕਮ ਸੰਵਾਰਨ ਹਾਰ, ਗੁਰਪ੍ਰਸਾਦ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ, ਤਿਨ ਪਾਇਆ ਮੋਖ ਦੁਆਰ, ਮਨਮੁਖ ਹੁਕਮ ਨਾ ਜਾਣੇ ਤਿਨ ਮਾਰੇ ਸਮਝਾਰ, ਗੁਰਮੁਖ ਜੀ ਨੀ ਅਰਾਧਿਆ ਤਿਨੀ ਤਰਿਆ ਭਵ ਜਲ ਸੰਸਾਰ, ਸਭ ਅਵਗੁਣ ਗੁਣੀ ਮਿਟਾਇਆ ਗੁਰੂ ਆਪੇ ਬਖਸਣ ਹਾਰ, ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ, ਹਰ ਜੇਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ ਕਾਣਾ ਦਿਸਾ ਕਿਉਂ ਕੀਜੈ, ਜਾਂ ਨਾਹੀ ਧਰਮ ਆਧਾਰ ਜਾਂ ਨਾਹੀ ਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰਹਾਰਦਾ, ਸਲਾਹਿਓ ਸਭਤੋਂ ਕਰ ਜੋੜ ਕਾ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ, ਆਪਣੇ ਪਿਤਾ ਮਿਲ ਰਹਾ ਅੰਤਰ ਰੱਖਾਂ ਔਰ ਧਾਰ, ਸਲਾਹੀ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਹਿ ਹਿਤ ਪਿਆਰ, ਨਾਨਕ ਜਿਸ ਨਦ ਕਰੇ ਤਿਸ ਮਿਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ, ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਦ ਕਰੇ, ਮਾਨਸ ਤੇ ਦੇਵਤੇ ਪਏ ਤੇ ਆਇਆ ਨਾਮ ਹਰੇ, ਹਮੈ ਮਾਰ ਮਿਲਾਇਨ ਗੁਰ ਕਾ ਸ਼ਬਦ ਤਰੇ, ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ, ਪੌੜੀ ਹਰ ਆਪੇ ਭਗਤ ਕਰਾਏ ਵਡਿਆਈ ਵਿਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਵਿਖਾਲੀਅਨ, ਪਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲੀਅਨ ਬਹਾਲੀਅਨ, ਪਾਪੀਆਂ ਨੂੰ ਨਾ ਦੇਈ ਤੇ ਰਹਿਣ ਚੁਣ ਨਰਕ ਘੋਰ ਚਾਲਿਅਨ, ਪਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਨ ਨਿਸਤਾਰਿਅਨ। ਸਲੋਕ ਮਹੱਲਾ ਪਹਿਲਾ, ਕਬੁੱਧ ਡੂਮਨੀ ਕੁਦਾਇਆ ਕਸਾਇਣ, ਪੰਦਾ ਘੱਟ ਚੁਬੜੀ ਮੁੱਠੀ ਕਰੋ ਚੜਾਲ ਚੰਡਾਲ, ਕਾਰੀ ਕੱਢੀ ਕਿਆ ਥੀਆਂ ਜਾਂ ਚਾਰੇ ਰੱਖ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾ ਨਾਵਣ ਨਾਵਜ ਪੇਹੀ, ਨਾਨਕ ਨਾਨਕ ਕਾਰੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਬੰਧ ਨ ਦੇਹੀ। ਮਹੱਲਾ ਪਹਿਲਾ, ਕਿਆ ਹੱਸ ਗਿਆ ਬਗਲਾ ਜਾ ਕੋ ਨਦ ਕਰੇ, ਜੋ ਤਿਸ ਭਾਵੈ ਨਾਨਕਾ ਕਗ ਹੱਸ ਕਰੇ, ਪੌੜੀ ਪਿਤਾ ਲੋੜੀ ਹੈ ਕਾਮ ਸੁਹਾਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਇਆ ਲਖ ਪ੍ਰਭ ਲਾਖੀਐ। ਸਲੋਕ ਮਹੱਲਾ ਤੀਜਾ, ਜੀਉ ਪਿੰਡ ਸਭ ਤਿਸਕਾ ਜਿਉ ਪਿੰਡ ਸਭ ਤਿਸਕਾ, ਸਭ ਸਹਿ ਦੇ ਆਧਾਰ, ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ, ਹਉ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ, ਸਤਿਗੁਰ ਮਿਲਿਆ ਉਲਟੀ ਪਈ ਨਵਜਿਤ ਖਰਚੋ ਖਾਓ, ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ, ਜਿੰਜ ਘਰ ਵਸੈ ਨਿਜ ਥਾਏ, ਅਨਹਦ ਤੁਨੀ ਸੱਦ ਵੱਜਦੇ, ਉਨਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿਨਾ ਕਹਿ ਮਨ ਵਸੈ, ਜਿਨ ਮਸਤਨ ਲਿਖਿਆ ਤੁਰ ਪਾਏ,
पौड़ी हो टाडी हर पव खसुका हर कै दर आया अंदर पुकार सुनी पुकार हर अंदर सुनी पुकार टाडी मुकलाया हर पुछा टाडी सदकै कित अर्थ तू आया नित देहो दान दयाल प्रभ हर नाम ते आया हर दाता हर नाम जपाया हर दाता हर नाम जपाया नानक पहनाया सुध एक ओंकार सतगुर प्रसाद श्री कबीर श्री राह कबीर जियो का एक सुहान क्या घर गावना जननी जन जानत सुत बड़ा होता इतना को न जाने जे दिन दिन अवध घटता है मोर मोर कर अधिक लाडर धर पेख दिखी जमराव हसै ऐसा तू तै जग भरम लाया कैसे बुझै जमोया है माया राव कहत कबीर छोड़ बिख्या रस इतर संगत ने चो मरना रमैया जपो प्राणी अंत जीवन बाणी इन बिद पाप संगर तरना जाति पावे ता लागै पाओ परम पुलावा बिछो जाए उजै जसै ज्ञान मत जागै गुर प्रसाद अंतर लिव लागै इत संगत नाही मरना हुकुम पछाण ता खसमै मिलना राव दूजा सिरा मत लोचन का माया मोह मन अगलड़ा प्राणी जरा मरन विसर गया कुटुंब देख विसे कमरा ज्यो काम कम कुटाम देख बिकसे कमला जो भार का जो है कपट नरा दूड़ा आयो है जमे तना तिना अगलड़ा मैं रहना जाए कोई कोई साजन आए कह मिल मेरे बिठला मैं बाहड़ी ले बाहड़ी वेल बलाए मिल मेरे रमैया मैं लहे छुड़ाए राव अनिक अनिक रूपोग राज बिसरे प्राणी संसार सागर मैं पै अमर पया माया मुठा चेत सुनाई जन्म गवायो अलछिया बिकम कोर पंथ चालना प्राणी राव सस तै ना प्रवेश संग माया मोहता बिसर गया जाता जिले संसारं आज मेरा मन प्रगट पया है पिछले जम धर्म राव तर तय कर दल करन महाबली तिन अगलना मैं रहना चाहे जेकू मुँह उपदेश करत है बाणतिन रतड़ा नारायणा ऐ जी तू आपे सब के जानदा बद त्रिलोचन रामैया बसी राग भगत कबीर जियो का अचरज एक सुनो रे पंडिया अब किस कह न जाए सो नर गण गंधर्व जिन मोहे त्रिपावन में उखली लाई राजा रावण तिगुरी बाजै जाके दिष्ट नाद लिबलागै राव भाठी गगन सिंघिया हर चुंगिया नानक कनक कलश इक पाया तिस मैं तार चुआया त निर्मल रस मैं रसन चुआया।

ਵਿਗ ਜਾਇਆ ਹਰ ਅਮਰਾ ਹਮ ਹਰ ਕੇ ਦਾਸੇ ਨਾਨਕ ਸਬਦ ਗੁਰ ਸਤ ਸਚ ਦੀ ਨਾ ਜੀਓ ਨਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁਖ ਬਿਡਾਰਨ ਹਰੀਆ ਅਵਰ ਸਾਧ ਸਖ ਸਗਲੇ ਦੇਖੇ ਮਨ ਹਰ ਸਬ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੈ ਅਮਰ ਹੋਏ ਸੋ ਨਾਮ ਰਸ ਪਾਵੈ ਨਾਮ ਨਿਧਾਨ ਤਿਸੇ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤੈ ਕਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਗਿਠਾ ਜੀਓ ਹਰ ਇੱਕ ਸਤ ਆਇਆ ਬਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਏ ਕੋ ਨਾਨਕ ਬਿਰਲੀ ਦੀ ਟੀਠਾ ਜੀਓ ਮਾਜ ਮਹੱਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ ਜਨ ਪਦਾਰਥ ਗਹਿਰ ਗਭੀਰੇ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋਗਰ ਲਾਗਾ ਪਾਈ ਜੀਓ ਦਰਸ਼ਨ ਪੀਕਤ ਪਏ ਪਨੀਤਾ ਸਗਲ ਉਧਾਰੇ ਭਾਈ ਮੀਤਾ ਅਗਮੇ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਤੇ ਆਈ ਜੀਓ ਜਾਂ ਕੋ ਖੋਜੇ ਸਰਵੇ ਪਾਏ ਬੜਭਾਗੀ ਦਰਸ਼ਨ ਕੋ ਬਿਰਲਾ ਪਾਏ ਊਚ ਪਾਰੇ ਗੋਚਰ ਥਾਨਾ ਉਹ ਮਹਿਲ ਗੁਰੂ ਦੇ ਖਾਈ ਜੀਓ ਗਹਿਰ ਗਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੇ ਬਸੇਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਉਠਤ ਬੈਠਤ ਸੋਭਤ ਜਾਗਤ ਹਰ ਧਿਆਈਏ ਸਗਲਾ ਵਰਦਾ ਜੀਓ ਨਾ ਮੌਖਦ ਮੋਕੋ ਸਾਧੂ ਧੀਆ ਕਿਲ ਵਿਖ ਕਾਟੇ ਨਿਰਮਲ ਥੀਆ ਆਨੰਦ ਪਿਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟਤ ਗੁਰ ਗਈ ਬਿਲਾਏ ਸਾ ਸਾ ਸਹਰ ਗਾਵੇ ਨਾਨਕ ਸਤਿਗੁਰ ਕਾਢ ਲਿਆ ਢਾਕ ਲਿਆ ਮੇਰਾ ਪਰਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਿਤ ਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਪੀਸੋ ਸੇਵਕ ਕੇ ਠਾਕਰ ਹੀ ਕਾ ਬਾਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਸੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕਰ ਸਭ ਵਿਦ ਜਾਣੈ ਠਾਕਰ ਕੇ ਸੇਵਕ ਹਰ ਹਰ ਹਰ ਰੰਗ ਮਾਣੈ ਜੋ ਕੁਛ ਠਾਕਰ ਕਾ ਸੋ ਸੇਵਕ ਕਾ ਸੇਵਕ ਠਾਕਰ ਹੀ ਸੰਗ ਜਾਹਰ ਜੀਓ ਆਪਣੇ ਠਾਕਰ ਜੋ ਪਹਿਰਾਇਆ ਬਾਹਰ ਨਾ ਲੇਖਾ ਪੂਛ ਬਲਾਇਆ ਤੇ ਸੇਵਕੇ ਨਾਨਕ ਕੁਰਬਾਣੀ ਸੋ ਗਹਿਰ ਗਵੀਰਾ ਗਹਿਰ ਜੀਓ ਮਾਜ ਮਹੱਲਾ ਪੰਜਵਾਂ ਸਭ ਕੁਛ ਕਰਮੇ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਭਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸਹੇਲਾ ਜੀਓ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਬਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾਲ ਤੇ ਸੁਖਾ ਹਰਿਆ ਸਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਭਰਮ ਕਟੇ ਕਿਵਾੜਾ ਬਹੁੜ ਨਾ ਹੋਈਏ ਜੋਲਾ ਜੀਓ ਮਾਜ ਮਹੱਲਾ ਪੰਜਵਾਂ ਤਿਸ ਕਰ ਬਾਣੀ ਜਿਨ ਤੂੰ ਸੁਣਿਆ ਤਿਸ ਵੇਲੇ ਆਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਬਿਟਹੋ ਜੋ ਮਨ ਤਨ ਤੁਧ ਰਾਧੇ ਜੀਓ ਤਿਸ ਚਰਨ ਪਖਾਲੀ ਸੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਦੇ ਆਲੇ ਮਨ ਦੇਵਾਂ ਤਿਸੇ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਓ ਸੇ ਬੜ ਭਾਗੀ ਜਿਨ ਤੁਮ ਜਾਣੇ ਸਭ ਕੇ ਮਧੇ ਅਲਿਪਤ ਨਿਰਬਾਣੇ ਸਾਧਕ ਸੰਗ ਉਨ ਭਵ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨਕੀ ਸਰਨ ਭਰਿਆ ਮਨ ਮੇਰਾ ਮਾਣ ਤਾਨ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਅਗਮ ਅਗਾਧੇ ਜੀਓ ਮਾਜ ਮਹੱਲਾ ਪੰਜਵਾਂ ਤੂੰ ਪੀੜ ਸਾਖ ਤੇਰੀ ਫੂਲੇ ਤੂੰ ਸੂਖਮ ਹੋਆ ਸਥੂਲੇ ਤੂੰ ਜਲਦਨ ਤੂੰ ਫੇਨ ਬੁਦਾਬਦ ਤੁਜ ਬਿਨ ਅਵਰ ਨਾ ਪਾਲੀਏ ਜੀਓ ਤੂੰ ਸਬੂਤ ਮਣੀਏ ਪੀ ਤੂੰ ਹੀ ਤੂੰ ਗੰਠੀ ਮੇਰ ਸਿਰ ਤੂੰ ਹੀ ਆਦਿ ਮੱਧ ਅੰਤ ਪ੍ਰਭ ਸੋਏ ਅਵਰ ਨਾ ਕੋਈ ਦਿਖਾ ਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖ ਦਾਤਾ ਤੂੰ ਨਿਰਵਾਣ ਰਸੀਆ ਰੰਗ ਰਾਤਾ ਆਪਣੇ ਕਰਤਬ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਓ
ਤੂੰ ਠਾਕੁਰ ਸੇਵਕ ਪੁਨ ਆਪੇ, ਤੂੰ ਗੁਪਤ ਪਰ

ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੇ ਇੱਕ ਪੂਰੀ ਨਦਰ ਨਿਹਾਲੀਏ ਜੀਓ ਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਬਿਖਾਣੀ ਗੁਰਪ੍ਰਸਾਦ ਕਿਨ ਬਿਰਲੇ ਜਾਣੀ ਧਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪ੍ਰਵਾਨ ਜਿਨ ਦਰਸਨ ਭੇਖਾਂ ਸੇ ਕਰ ਭਲੇ ਜਿਨ ਹਰ ਜਸ ਲੇਖਾਂ ਸੇ ਚਰਨ ਸੁਭਾਵੇ ਜੋ ਹਰ ਮਾਰਗ ਚੱਲੇ ਹੂੰ ਬਲ ਤਿਨਾ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾ ਸੰਗਿਨ ਮਹਿ ਉਧਾਰੇ ਕਿਲਵਿਕ ਕਾਟ ਹੋਆ ਮਨ ਨਿਰਮਲ ਮਿਲ ਗਏ ਆਵਣ ਜਾਣਾ ਜੀਓ ਦੁਇ ਕਰ ਜੋੜ ਇਕ ਬਿਨੋ ਕਰੀਜੇ ਕਰ ਕਿਰਪਾ ਡੁਬਦਾ ਪੱਥਰ ਲੀਜੇ ਨਾਨਕੋ ਪ੍ਰਭੇ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਨਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਓ ਸੁਖ ਪਿਆ ਦੁਖ ਦੂਰ ਪਹਿਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਲਥਾ ਨੀਰ ਭਰੇ ਸਰ ਸੁਭਰ ਬਿਰਥਾ ਕੋਏ ਨ ਜਾਏ ਜੀਓ ਦਿਆ ਤਾਰੀ ਤਿਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਿਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਕਾਏ ਜੀਓ ਬਣ ਤਿਨ ਤ੍ਰੇ ਭਵਨ ਕੀ ਤੁਨ ਹਰਿਆ ਕਰਨ ਹਰ ਕਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੀ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਏ ਤਾਂ ਪਾਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੀ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੁਧ ਪਾਏ ਜਿਤ ਜਿਤ ਪਾਣਾ ਤੇ ਤਿਤ ਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾਹੀ ਕਿਸ ਅਸਾੜਾ ਜੀਓ ਨਾਮ ਤੇ ਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੂਰੇ ਬਜੀ ਵਧਾਏ ਨਾਨਕ ਜਿਤਾ ਬਿਖਾੜਾ ਜੀਓ ਨਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਨੇ ਅਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਧਾਰ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਤਾਰ ਜੋ ਕਰਤੇ ਆਵੈ ਸਾਧ ਸੰਗ ਜਨ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰ ਦਰਸਾਇਆ ਜੀਓ ਅਗਮੇ ਗੋਚਰ ਕਿਛ ਮਿਤ ਨਹੀਂ ਜਾਨੀ ਸਾਧਕ ਸਿੱਧ ਤੇ ਹਾਵੈ ਗਿਆਨੀ ਖੁਦੀ ਮਿੱਟੀ ਚੁੱਕਾ ਪਹਿਲਾਵਾ ਗੁਰਮਨ ਮੇਹੀ ਮਹਿ ਪ੍ਰਗਟਾਇਆ ਜੀਓ ਆਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਬਖਾਨਾ ਹੋਏ ਕਿਰਪਾਲ ਸੁਵਾਮੀ ਆਪਣਾ ਨਾਉ ਨਾਨਕ ਕਰਮੈ ਆਇਆ ਜੀਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕਰ ਅਤ ਭਾਰੀ ਤੁਮਰੇ ਕਰਤਬ ਤੁਮ ਹੀ ਜਾਨੋ ਤੁਮਰੀ ਓਟ ਗਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟ ਸੰਗ ਸਾਧ ਸੰਤਨ ਕੇ ਸਦਾ ਜਪੋ ਦੇ ਆਲਾ ਜੀਓ ਪ੍ਰਭ ਆਪਣਾ ਸਾਹ ਸਾਹ ਸਮਾਰੋ ਇਹ ਮਤ ਗੁਰਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪਰਗਾਸਾ ਸਰਬਿਆਂ ਪ੍ਰਿਤਪਾਲਾ ਜੀਓ ਸਤ ਸਤ ਸਤ ਪ੍ਰਭ ਸੋਏ ਸਦਾ ਸਦਾ ਸਦਾ ਆਪੇ ਹੋਏ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਓ ਮਾਜ ਮਹੱਲਾ ਪੰਜਵਾਂ ਹੁਕਮੀ ਬਰਸਨ ਲਾਗੇ ਮੇਹਾ ਸਾਜਨ ਸੰਤ ਮਿਲੇ ਨਾਮ ਜਪਿਆ ਸੀਤਲ ਸ਼ਾਂਤ ਸਹਿ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜੀਓ ਸਭ ਕੁਛ ਬਹੁਤੋ ਬਹੁਤ ਪਾਇਆ ਕਰ ਕਿਰਪਾ ਪ੍ਰਭ ਸਗਲੇ ਰਚਾਇਆ ਦਾਤ ਕਰੋ ਤੇਰੇ ਮੇਰੇ ਦਾਤਾਰਾ ਜੀ ਜੰਤ ਸਭ ਤ੍ਰਾਪੇ ਜੀਓ ਸੱਚਾ ਸਹਿਬ ਸੱਚੀ ਨਾਈ ਗੁਰਪ੍ਰਸਾਦ ਤਿਸ ਸਦਾ ਧਿਆਈ ਜਨ ਮਰਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਾ ਲਾਏ ਸਿਮਰਤ ਕਾਟ ਕਾਟੇ ਸਿਮਰਤ ਨਾਮ ਕਾਟੇ ਸਭ ਪਾਏ ਪੂਰਨ ਆਸ ਕਰੀ ਕਿਨ ਭੀਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਅਗਮ ਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਏ ਜਿਨ ਹਮ ਕੀਏ ਜੀਓ ਜਨ ਮਰਨ ਕੇ ਕਿਲ ਵਿਖ ਜਾਵੇ ਮਨ ਚਿੰਦੇ ਸਹੀ ਫਲ ਪਾਵੇ ਸਿਮਰ ਸਾਹਿਬ ਸੋ ਸੱਚ ਸੁਹਾਮੇ ਰਿਜਕ ਸਭ ਸਕੋ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਏ ਸਭ ਪਾਉ ਬਿਨਸੇ ਹਰ ਹਰ ਧਿਆਈਏ ਜਿਨ ਸੇਵਿਆ ਸੋ ਪਾਰ ਗਰਾਮੇ ਕਾਰਜ ਸਗਲੇ ਥੀਏ ਜੀਓ ਆਏ ਪਿਆ ਤੇਰੀ ਸਰਨਾਈ ਜੋ ਭਾਵੈ ਤਿਉਂ ਲੈ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ
ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੇ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠੰਡ ਪਾਈ ਕਰਤਾਰੇ ਜੀਓ, ਆਪਣੇ ਜੀ ਜੰਤ ਪ੍ਰਿਤ ਪਾਰੇ, ਜਿਉ ਬਾਰਕ ਮਾਤਾ ਸਿੰਘ ਮਾਰੇ, ਤੋਂ ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜੀਓ, ਜਲ ਥਲ ਪੂਰ ਰਿਹਾ ਮਿਹਰਬਾਨਾ, ਸਦ ਵਲਿਹਾਰ ਜਾਈ ਕੁਰਬਾਨਾ, ਰਹਿਣ ਦਿਨ ਤਿਸ ਸਦਾ ਧਿਆਏ, ਜੇ ਖਿਨਮੇ ਸਗਲ ਉਧਾਰੇ ਜੀਓ, ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ, ਮਾਜ ਮਹੱਲਾ ਪੰਜਵਾਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਲ ਸੋਨ ਚ ਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸੇ ਹੀ ਨਗਰ ਉਜਾੜੀ ਜੀਓ, ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਨ ਵੀ ਸੁਖੀ ਬਾੜੀ ਜੀਓ, ਸੰਤਾਂ ਸੇਤੀ ਰੰਗ ਨ ਲਾਏ, ਸਾਖਤ ਰੰਗ ਸੰਗ ਬਿਹਕਰਮ ਕਮਾਏ, ਦੁਰਲਭ ਦੇ ਖੋਈ ਅਗਿਆਨੀ, ਜੜ ਆਪਣੀ ਆਪ ਪਾੜੀ ਜੀਓ, ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮ ਅਸਾੜੀ ਜੀਓ, ਮਾਜ ਮਹੱਲਾ ਪੰਜਵਾਂ, ਚਰਨ ਠਾਕਰ ਕੇ ਹਿਰਦੇ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ, ਸ਼ਾਂਤ ਸੁਖ ਸਹਿਜ ਤੁਨ ਉਪਜੇ, ਸਾਧੂ ਸੰਗ ਨਿਵਾਸਾ ਜੀਓ, ਲਾਗੀ ਪ੍ਰੀਤ ਨ ਟੁੱਟੇ ਮੂਲੇ, ਹਰਿ ਅੰਤਰ ਬਾਹਰਿਆ ਭਰਪੂਰੇ, ਸਿਮਰ ਸਿਮਰ ਸਿਮਰ ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਓ, ਅੰਮ੍ਰਿਤ ਵਰਖੇ ਅਨੰਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ, ਤ੍ਰਿਪਤ ਕਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਲਾਸਾ ਜੀਓ, ਜਿਸਕਾ ਸਤਿ ਸਤੇ ਪਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਲਾਇਆ, ਆਵਣ ਜਾਣ ਰਹੇ ਬਡ ਭਾਗੀ, ਨਾਨਕ ਪੂਰਨ ਆਸਾ ਜੀਓ, ਮਾਜ ਮਹੱਲਾ ਪੰਜਵਾਂ, ਮਿਉ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਗਿਆ ਕਲੇਸ਼ ਪਿਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ, ਜਿਸਕੇ ਸਿਹਤ ਨਹੀਂ ਪ੍ਰਿਤ ਪਾਰੇ, ਪਾਰ ਬ੍ਰਹਮ ਪ੍ਰਭ ਭੈ ਰਖਬਾਰੇ, ਸੁਣੀ ਬਿਨੰਤੀ ਠਾਕਰ ਮੇਰੇ, ਪੂਰਨ ਹੋਈ ਕਾਲੀ ਜੀਓ, ਸਰਬ ਜੀਆਂ ਕੋ ਦੇਵਨ ਹਾਰਾ, ਗੁਰਪ੍ਰਸਾਦੀ ਨਦਰ ਨਿਹਾਰਾ, ਜਲ ਤਲ ਮਈਆ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਓ, ਮਨ ਕੀ ਇੱਛ ਪਜਾਵਨ ਹਾਰਾ, ਸਦਾ ਸਦਾ ਜਾਈ ਬਲਿਹਾਰਾ, ਨਾਨਕ ਦਾਨ ਕੀਆ ਦੁਖ ਭੰਜਨ, ਰੱਤੇ ਰੰਗ ਰਸਾਲੀ ਜੀਓ, ਮਾਜ ਮਹੱਲਾ ਪੰਜਵਾਂ, ਮਨ ਤਨ ਤੇਰਾ, ਧਨ ਪੀ ਤੇਰਾ, ਤੂੰ ਠਾਕਰ ਸੁਆਮੀ ਪ੍ਰਭ ਮੇਰਾ, ਜਿਉ ਪਿੰਡ ਸਭ ਰਸ ਤੁਮਾਰੀ, ਤੇਰਾ ਜੋਰ ਕਪਾਲਾ ਜੀਓ, ਸਦਾ ਸਦਾ ਤੂੰ ਹੀ ਸੁਖਦਾਈ, ਨਿਵ ਨਿਵ ਲਾਗਾਂ ਤੇਰੀ ਪਾਈ, ਕਾਰ ਕਮਾਵਾਂ ਜੇ ਤੁਧ ਪਾਵਾਂ, ਜਾ ਤੂੰ ਦੇਹ ਦਿਆਲਾ ਜੀਓ, ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇਹ ਸੋਈ ਸੁਖ ਸਹਿਣਾ, ਜਿੱਥੇ ਰੱਖੇ ਬੇਕੁੰਠ ਤੇ ਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀਓ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪੈਰ ਤੇਰੇ ਗੁਣ ਗਾਇਆ, ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ, ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਈ ਅਲ ਦੈ ਦਿਸ ਬਿਰਸਾਇਆ, ਸ਼ਾਂਤ ਪਈ ਬੁਝੀ ਸਭ ਤ੍ਰਿਸ਼ਨਾ, ਅਨੰਦ ਪਿਆ ਸਭ ਠਾਈ ਜੀਓ, ਸੁਖਦਾਤਾ ਦੁਖ ਭੰਜਨ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ, ਆਪਣੇ ਕੀਤੇ ਨੂੰ ਆਪਰਿਤ ਪਾਲੇ, ਪਹਿ ਪੈਰੀ ਤਿਸੇ ਮਨਾਈ ਜੀਓ, ਜਾਂ ਕੀ ਸਰਨ ਪਿਆ ਗਤ ਪਾਈਏ, ਸਾ ਸਾ ਸਾਰ ਨਾਮ ਤੇ ਆਈਏ, ਤਿਸ ਬਿਨ ਹੋਰ ਨਾ ਦੂਜਾ ਠਾਕਰ, ਸਭ ਤਿਸੇ ਕੀਆ ਜਾਈ ਜੀਓ, ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸੱਚਾ ਸਾਹਿਬ ਗੁਣੀ ਗਹਿਰਾ, ਨਾਨਕ ਦਾਸ ਕਹੇ ਬੈਨੰਤੀ, ਆਠ ਪੈਰ ਤੋਂ ਧਿਆਈ ਜੀਓ, ਮਾਜ ਮਹੱਲਾ ਪੰਜਵਾਂ, ਸਭੇ ਦੁੱਖ ਪਏ ਪ੍ਰਭ ਤੂਠੇ, ਗੁਰਪੂਰੇ ਕੇ ਚਰਨ ਮਨ ਬੂਠੇ, ਸਹਿਜ ਸਮਾਧ ਲਗੀ ਦਿਵ ਅੰਤਰ, ਸੋ ਰਸ ਸੋਈ ਜਾਣੇ ਜੀਓ, ਅਗਮੇ ਗੋਚਰ ਸਾਹਿਬ ਮੇਰਾ, ਘਟ ਘਟ ਅੰਤਰ ਵਰਤੇ ਨੇਰਾ, ਸਦਾ ਅਲਿਪਤ ਸਦਾ ਅਲਿਪਤ ਜੀ ਕਾ ਦਾਤਾ, ਕੋ ਬਿਰਲਾ ਆਪ ਪਛਾਣੇ ਜੀਓ, ਪ੍ਰਭ ਮਿਲਨੇ ਕੀ ਇਹ ਨਿਸ਼ਾਨੀ, ਮਨ ਏਕੋ ਸੱਚਾ ਹੁਕਮ ਪਛਾਣੇ, ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਅਨੰਦ ਖਸਮ ਕੇ ਭਾਣੇ ਜੀਓ, ਹੱਥੀ ਦਿੱਤੀ ਪ੍ਰਭ ਦੇਵਨ ਹਾਰੇ, ਜਨਮ ਮਰਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ, ਮਾਜ ਮਹੱਲਾ ਪੰਜਵਾਂ, ਕਿਨੇ ਦਿਆ ਗੋਪਾਲ ਗੁਸਾਈ, ਗੁਰ ਕੇ ਚਰਨ ਬਸੇ ਮਨ ਮਾਹੀ, ਅੰਗੀਕਾਰ ਕੀਆ ਤਿਨ ਕਰਤੇ, ਦੁੱਖ ਡੇਰਾ ਬਟਾਇਆ ਜੀਓ,
ਮਨ ਤਨ ਵਸਿਆ ਸੱਚਾ ਸੋਈ, ਬਿਖੜਾ ਥਾਨ ਨਦੀ ਸੇਕ ਹੋਏ, ਦੂਤ ਦੁਸ਼ਮਣ ਸਭ ਸੱਜਣ ਹੋਏ, ਇੱਕੋ ਸਵਾਮੀ ਆਇਆ ਜੀਓ, ਜੋ ਕੁਛ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕਛੂ ਨ ਜਾਪੇ, ਆਪਣੇ ਸੰਤਾਂ ਨੂੰ ਆਪ ਸਹਾਈ, ਪ੍ਰਭ ਪਰਭ ਭਰਮ ਭਲਾਵਾ ਲਾਹਿਆ ਜੀਓ, ਚਰਨ ਕਮਲ ਜਨ ਕਾ ਧਾਰੋ, ਆਠ ਪੈਰ ਰਾਮ ਨਾਮ ਪਵਾਰੋ, ਸਹਿਜ ਆਨੰਦ ਗਾਵੇ ਗੁਣ ਗੁਣ ਗੋਵਿੰਦ, ਪ੍ਰਭ ਨਾਨਕ ਸਰਬਸ ਮਹਾਇਆ ਜੀਓ, ਮਾਜ ਮਹੱਲਾ ਪੰਜਵਾਂ, ਸੋ ਸਚ ਮੰਦਰ ਜੇ ਸਚ ਤੇ ਆਈਏ, ਸੋ ਰਿਦਾ ਸਹੇਲਾ ਜਿਤ ਹਰ ਗੁਣ ਗਾਈਏ, ਸਤ ਅਰਤ ਸੁਭਾਵੀ ਜਿਤ ਬਸੇ ਹਰ ਜਨ, ਸੱਚੇ ਨਾਮ ਵਿਟੋ ਕਰ ਬਾਣੋ ਜੀਓ, ਸਚ ਵਡਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ, ਧਿਆਏ ਧਿਆਏ ਜੀਵੇ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜੀਓ, ਸੱਚ ਸਲਾਇਨ ਬਡਭਾਗੀ ਪਾਈਏ, ਗੁਰ ਪ੍ਰਸਾਦੀ ਹਰ ਗੁਣ ਗਾਈਏ, ਰੰਗ ਰਤੇ ਤੇਰੇ ਤੁਧ ਭਾਵੈ, ਸੱਚ ਨਾਮ ਨਿਸਾਨੋ ਜੀਓ, ਸੱਚੇ ਅੰਤ ਨ ਜਾਣੇ ਕੋਈ, ਥਾਨ ਥਨਾਂਤਰ ਸੱਚਾ ਸੋਏ, ਨਾਨਕ ਸੱਚ ਤੇ ਆਈਏ ਸਦਹੀ, ਅੰਤਰ ਜਾਮੀ ਜਾਣੇ ਜੀ ਜਾਣੋ ਜੀਓ, ਮਾਜ ਮਹੱਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਸਹੀਲਾ, ਜਪ ਅਮਰਤ ਜਪ ਅੰਮ੍ਰਿਤ ਨਾਮ ਸਤਸੰਗ ਮੇਲਾ, ਘੜੀ ਮੂਰਤ ਸਿਮਰਤ ਪਲ ਵੰਜੇ, ਜੀਵੋ ਸਫਲਤ ਥਾਈ ਜੀਓ, ਸਿਮਰਤ ਨਾਮ ਦੇਖ ਸਭ ਲਾਥੇ, ਅੰਤਰ ਵਾਰ ਹਰ ਪ੍ਰਭ ਸਾਥੇ, ਭੈ ਭਾਵ ਭਰਮ ਖੋਇਆ ਗੁਰ ਪੂਰੇ, ਦੇਖਾ ਸਭਨੀ ਜਾਈ ਜੀਓ, ਪ੍ਰਭ ਸਮਰੱਥ ਬੜ ਉੱਚਾ ਪਾਰਾ, ਨਾਨਕ ਨਾਮ ਭਰੇ ਭੰਡਾਰਾ, ਆਦਿ ਆਦਿ ਮਦ ਮਦ ਪ੍ਰਭ ਸੋਈ, ਦੂਜਾ ਲਵੇ ਨਲਾਈ ਜੀਓ, ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕ ਜਾਚੇ ਸਾਦਰ ਵਾਲਾ, ਦੇਹ ਦਾਨ ਨਾਨਕ ਜਨ ਮੰਗੇ, ਸਦਾ ਸਦਾ ਹਰ ਧਿਆਈ ਜੀਓ, ਮਾਜ ਮਹੱਲਾ ਪੰਜਵਾਂ, ਇੱਥੇ ਤੂੰ ਹੀ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ, ਤੁਜਵੇ ਨਿਵਰ ਨਾ ਕੋਈ ਕਰਤੇ, ਮੈਂ ਧਰੇ ਉੱਠ ਤੁਮਾਰੀ ਜੀਓ, ਰਸਨਾ ਜਪ ਜਪ ਜੀਵੇ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਹੇ ਹਾਰੀ ਜੀਓ, ਨਾਮ ਅਫਕਦ ਜਿਨ ਜਿਨ ਜਨ ਤੇਰੇ ਪਾਇਆ, ਜਨਮ ਨ ਜਨਮ ਕਾ ਰੋਗ ਗਵਾਇਆ, ਹਰ ਕੇ ਹਰ ਕੀਰਤਨ ਗਾਵੋ ਦਿਨ ਰਾਤੇ, ਸਫਲਿਆ ਹੈ ਕਾਰੀ ਜੀਓ, ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਏਕ ਸਵੇਨ ਹੋਰ ਦੂਜਾ ਨਾਹੀ, ਬਾਬਾ ਨਾਨਕ ਏ ਮਤ ਸਾਰੀ ਜੀਓ, ਮਾਜ ਮਹੱਲਾ ਪੰਜਵਾਂ, ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੇ ਆਪਣਾ ਬਾਰੇ, ਆਠ ਪਹਿਰ ਗੋਬਿੰਦ ਗੁਣ ਗਾਈਏ, ਬਿਸਰ ਨ ਕੋਈ ਸਾਸਾ ਜੀਓ, ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਜੇ ਸਾਗਰ, ਕਟੀਏ ਜਮਕੀ ਫਾਸਾ ਜੀਓ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਭੇਵਾ, ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ, ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਨ ਗ੍ਰਿਸਤਵ ਦਾਸਾ ਜੀਓ, ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸਤਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾਂ ਜੀਓ, ਜਾਂ ਕੇ ਗ੍ਰਹਿ ਨਵਨਿਧ ਹਰ ਭਾਈ, ਸਾਹਿਤ ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਖਿਨਵੇਂ ਤਪ ਤਪਨ ਹਾਰਾ, ਆਪੇ ਕੰਤੀ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ ਡਿਠੇ ਜਹਨ ਸਜੋਗ ਬਿਜੋਗੋ ਜੀਓ, ਲੇਪ ਨਹੀਂ ਜਗ ਜੀਵਨ ਦਾਤੇ, ਦਰਸਨ ਡਿਠੇ ਲੈਨ ਬਿਜੋਗਾ ਜੀਓ, ਚੰਚਲ ਲਾਏ ਸਭ ਸ੍ਰਿਸ਼ਟ ਧਰਾਏ, ਆਪਣਾ ਨਾਉ ਆਪ ਜਪਾਏ, ਗੁਰ ਬਹੁਤ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਓ, ਮਾਜ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮਿੱਠਾ ਜੀਓ, ਸਭ ਪਰੋਈ ਇਕੱਤ ਧਾਗੇ, ਜਿਸ ਲਾਏ ਲਏ ਸੋ ਚਰਨੀ ਲਾਗੇ, ਊਂਦ ਕਮਲ ਜਿਸ ਹੋਏ ਪਰਗਾਸਾ, ਤਿੰਨ ਸਰਬ ਨਿਰੰਜਨ ਡੀਠਾ ਜੀਓ, ਤੇਰੀ ਮਹਿਮਾ ਤੂੰ ਜਾਣੇ, ਆਪਣਾ ਆਪ ਤੂੰ ਆਪ ਪਛਾਣੇ, ਹੁੰ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਮਿੱਠਾ ਪੀਠਾ ਜੀਓ, ਤੂੰ ਨਿਰਬੈਣ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੇ, ਬਿਨਸੇ ਭਰਮ ਪਉ ਧੀਠਾ ਜੀਓ, ਮਾਜ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਘੜੀ ਨ ਲਾਗੇ, ਪਾਰ ਬ੍ਰਹਮ ਜੋ ਸਦ ਹੀ ਸੇਵੇ, ਸੋ ਗੁਰ ਮਿਲੇ ਨਿਚਲ ਕਹਿਣਾ, ਪ੍ਰੇਮ ਭਗਤ
ਸੰਤ ਜੇ ਸਕੇ ਮਨ ਲਾਗੇ ਗੁਣ ਗਾਵੇ ਅੰਤਨ ਅੰਦਿਨ ਨਿਤ ਜਾਗੇ ਬਾਂਹ ਪਕੜ ਤੇ ਸਵਾਮੀ ਮੇਲੇ ਜਿਸਕੇ ਮਸਤਕ ਲੈਣਾ ਚਰਨ ਕਮਲ ਭਗਤਾਂ ਮਨ ਬੂਠੇ ਬਿਨ ਪਰਮੇਸ਼ਰ ਸਗਲੇ ਮੂਠੇ ਸੰਤ ਜਨਾ ਕੀ ਧੂੜ ਨਿਤ ਬਾਚੇ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਏ ਜੇ ਸਿਮਰਤ ਬਰ ਨਿਸ਼ਚਲ ਪਾਈਏ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਬਦਰ ਗਾਏ ਹੁਕਮ ਸਭਾਏ ਸੱਚੀ ਦਰ ਗਏ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰ ਸਾਹਿਬਾਂ ਸੱਚੇ ਮਨ ਪਤਿਆ ਬਣਿਆ ਹੂੰ ਬਾਰੀ ਜਿਉਂ ਬਾਰੀ ਸ਼ਬਦ ਸੁਭਾ ਬਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾ ਬਣਿਆ ਰਹਾਉ ਨਾ ਕੋ ਮੇਰਾ ਹੂੰ ਕਿਸ ਕੇਰਾ ਸਾਚਾ ਠਾਕਰ ਤੇਰੇ ਪਵਣ ਮੇਰਾ ਹੁਕਮੇ ਕਰ ਕਰ ਜਾਏ ਕਨੇਰੀ ਕਰੇ ਅਵਗਣ ਪੁੱਛੋ ਤਾ ਬਣਿਆ ਹੁਕਮ ਪਛਾਣੇ ਸੋ ਹਰ ਗੁਣ ਬਖਾਣੇ ਗੁਰ ਕੇ ਸ਼ਬਦ ਨਾਮ ਨਿਸਾਣੇ ਸਭਨਾ ਕਾ ਦਰ ਲੇਖਾ ਸੱਚੇ ਛੂਟ ਸਨਾਮ ਸੁਹਾ ਬਣਿਆ ਮਨਮੁਖ ਮੂੰਹ ਭੂਲਾ ਠੌਰ ਨ ਪਾਏ ਜਮਦਰ ਬੱਧਾ ਚੋਟਾ ਖਾਏ ਬਿਨ ਆਵੇ ਕੋ ਸੰਗਨ ਸਾਥੀ ਮੁਕਤੇ ਨਾਮ ਧਿਆ ਬਣਿਆ ਸਾਖਤ ਕੂੜੇ ਸੱਚ ਨ ਭਾਵੈ ਦੁਬਦਾ ਬਾਧਾ ਆਵੈ ਜਾਵੈ ਲਿਖਿਆ ਲੇਖਨ ਮੇਟੇ ਕੋਏ ਗੁਰਮੁਖ ਮੁਕਤ ਕਰਾ ਬਣਿਆ ਪਈਅੜੇ ਪਿਰ ਜਾਤੋ ਨਾਏ ਝੂਠ ਬਿਛੂਨੀ ਰੋਵੈ ਧਾਈ ਅਵਗਣ ਮੁੱਠੀ ਮੈਲ ਨ ਪਾਏ ਅਵਗਣ ਗੁਣ ਬਖਸਾ ਬਣਿਆ ਪਈਅੜੇ ਪਿਰ ਜਿਨ ਜਾਤਾ ਪਿਆਰਾ ਗੁਰਮੁਖ ਬੁੱਝੇ ਤਤ ਵਿਚਾਰਾ ਆਵਣ ਜਾਣਾ ਠਾਕਰ ਹਾਏ ਸੱਚੇ ਨਾਮ ਸਮਾ ਬਣਿਆ ਗੁਰਮੁਖ ਬੂਝੇ ਕਥ ਕਹਾਵੈ ਸੱਚੇ ਠਾਕਰ ਸੱਚੋ ਭਾਵੈ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾ ਬਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰ ਮਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹੋਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਹੂੰ ਵਾਰੀ ਜਿਉਂ ਵਾਰੀ ਸਤਿਗੁਰ ਕੇ ਬਲਿਆਰਨਿਆ ਗੁਰਮਤੀ ਪ੍ਰਗਾਸ਼ ਹੋਆ ਜੀ ਅੰਦਿਨ ਗੁਣ ਹਰ ਗੁਣ ਗਾ ਬਣਿਆ ਰਹਾਉ ਮਨ ਤਨ ਖੋਜੇ ਤਾਂ ਨਾ ਉਪਾਏ ਧਾਵਤ ਰਾਖੇ ਠਾਕਰ ਹਾਏ ਗੁਰ ਕੀ ਬਾਣੀ ਅੰਦਿਨ ਗਾਵੈ ਸਹਿਜੇ ਭਗਤ ਕਰਾ ਬਣਿਆ ਇਸ ਕਾਇਆ ਅੰਦਰ ਵਸਤ ਸੰਖਾਂ ਗੁਰਮੁਖ ਸਾਚ ਮਿਲੇ ਤਾਂ ਬੇਖਾਂ ਨਾਂਦਰ ਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਿਜਾ ਬਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਿਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਝੀ ਪਾ ਬਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲਾਗੇ ਭਰਮ ਪਲਾਣੀ ਗਿਆਨੀ ਅੰਧਾ ਮੰਗ ਨ ਜਾਣੇ ਫਿਰ ਫਿਰ ਆਵਣ ਜਾ ਬਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕਰ ਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾ ਬਣਿਆ ਹੋਮੇ ਮਾਰ ਮਨ ਵਸਾਇਆ ਗੁਰਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆ ਬਣਿਆ ਜੀਵਨ ਮਰਨਾ ਸਭ ਤੁਜੇ ਤਾਏ ਜਿਸ ਬਖਸੇ ਤਿਸ ਦੇ ਬੜਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮਾ ਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਗੁਣੀ ਸਮਾ ਬਣਿਆ ਹੋਂ ਵਾਰੀ ਜਿਉਂ ਵਾਰੀ ਹਰ ਗੰਡ ਕਾ ਨਾਮ ਮਨ ਵਸਾ ਬਣਿਆ ਸੋ ਸੱਚ ਲਾਗੇ ਸੇ ਅੰਦਿਨ ਜਾਗੇ ਦਰ ਸੱਚੇ ਸੋਭਾ ਪਾ ਬਣਿਆ ਰਾਉ ਆਪ ਸੁਣੇ ਤੈ ਆਪੇ ਵੇਖੇ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੇ ਆਪੇ ਲਾਏ ਲੜੇ ਲਏ ਸੋ ਲਾਗੇ ਗੁਰਮੁਖ ਸੱਚ ਕਮਾ ਬਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਬਡਭਾਗੀ ਪੂਰੇ ਕਰਮ ਮਿਲਾ ਬਣਿਆ ਪਈ ਅੜੇ ਤਨ ਅੰਦਿਨ ਸੁਤੀ ਕੰਤ ਵਿਸਾਰੀ ਅਵਗਣ ਮੋਤੀ ਅੰਦਿਨ ਸਦਾ ਫਿਰੇ ਬਿਲ ਲਾਦੀ ਬਿਨ ਫਿਰ ਨੀਂਦ ਨ ਪਾ ਬਣਿਆ ਪਈ ਅੜੇ ਸੁਖਦਾਤਾ ਜਾਤਾ ਹੋਮੇ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਭਾਵੀ ਸਦਾ ਫਿਰ ਰਾਵੈ ਸੱਚ ਸੰਗਾਰ ਬਣਾ ਬਣਿਆ ਲੱਖ ਚੁਰਾਸੀ ਜੀ ਅਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਲਾਏ ਕਿਲਵੇ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾ ਬਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਪੁਨ ਦੂਏ ਧੀਏ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਲਾ ਬਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਲਾ ਬਣਿਆ ਮਾਜ ਮਹੱਲਾ ਤੀਜਾ
ਇੱਕੋ ਆਪ ਫਿਰੇ ਪਰਛੰਨਾ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇੱਕੋ ਮਨ ਵਸਾ ਬਣਿਆ ਹੋਂ ਵਾਰੀ ਜਿਉਂ ਵਾਰੀ ਇੱਕ ਸਿਉਂ ਚਿਤ ਲਾ ਬਣਿਆ ਗੁਰਮਤੀ ਮਨ ਇਕਤ ਕਰ ਆਇਆ ਸੱਚੇ ਰੰਗ ਰਗਾ ਬਣਿਆ ਰਹਾ ਇਹ ਜਗ ਭੁੱਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੇ ਲ ਪਾਇਆ ਆਂਦਿਨ ਸਦਾ ਫਿਰੇ ਭਰਮ ਭੁੱਲਾ ਬਿਨ ਆਵੇ ਦੁਖ ਪਾ ਬਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਬੜਿਆਈ ਹਰ ਕੇ ਨਾਮ ਸਮਾ ਬਣਿਆ ਮਾਇਆ ਮੋਏ ਹਰ ਚੇਤੇ ਨਾਹੀ ਜੰਪਰ ਵੱਧਾ ਦੁੱਖ ਸਹਾਈ ਅੰਨਾ ਬੋਲਾ ਕਿਸ ਨਦਰ ਨਾ ਆਵੇ ਮਨਮੁਖ ਪਾਪ ਪਚਾ ਬਣਿਆ ਇੱਕ ਰੰਗ ਰਾਤੇ ਜੋ ਤੁਦ ਆਪ ਲਿਬਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪਜਾ ਬਣਿਆ ਹਰ ਜੀਓ ਤੇਰੀ ਸਦਾ ਸਰਨ ਆਏ ਆਪੇ ਬਖਸੇ ਦੇ ਬੜਿਆਈ ਜਮ ਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਤੇ ਆ ਬਣਿਆ ਆਂਦਿਨ ਰਾਤੇ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮੇਲ ਮਲਾਏ ਸਦਾ ਸਦਾ ਸੱਚੇ ਤੇਰੀ ਸਰਨ ਆਏ ਤੂੰ ਆਪੇ ਸੱਚ ਬਜਾ ਬਣਿਆ ਜਿਨ ਸੱਚ ਆਤਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਬਖਾਣੇ ਨਾਨਕ ਨਾਮ ਰਤੇ ਬੈਰਾਗੇ ਨਿਜ ਕਰ ਤਾੜੀ ਲਾ ਬਣਿਆ ਮਾਜ ਮਹੱਲਾ ਤੀਜਾ ਸਦ ਮਰੇ ਸੋ ਮੁਆ ਜਾਪੇ ਕਾਲ ਨਾ ਚਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾ ਬਣਿਆ ਹੋਂ ਵਾਰੀ ਜਿਉਂ ਵਾਰੀ ਹਰ ਕੇ ਨਾਏ ਸੋਭਾ ਪਾ ਬਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾ ਬਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੇ ਲਾਗੇ ਮਹਿਲ ਨਾ ਪਾਏ ਅੰਦਿਨ ਜਲਦੀ ਫਿਰੇ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾ ਬਣਿਆ ਦੇਹੀ ਜਾਤ ਨਾ ਅੱਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇ ਤਨਵੰਤੇ ਇੱਥੇ ਉੱਥੇ ਨਾਮ ਸਮਾ ਬਣਿਆ ਭੈ ਪਾਏ ਸ਼ਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਆਏ ਆਂਦਿਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾ ਬਣਿਆ ਸਭਨਾ ਪਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭਤ ਉੱਚੋ ਉੱਚਾ ਕਰ ਕਿਰਪਾ ਆਪ ਮਲਾ ਬਣਿਆ ਮਾਇਆ ਮੋਹੇ ਇਹ ਜਗ ਸੁੱਤਾ ਨਾਮ ਸਾਰੇ ਅੰਤ ਬਿਗੁੱਤਾ ਜਿਸ ਤੇ ਸੁੱਤਾ ਸੋ ਜਗਾਏ ਗੁਰਮਤਿ ਸੋਝੀ ਪਾ ਬਣਿਆ ਅਪਿਓ ਪੀਏ ਸੋ ਪਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰੱਤਾ ਸਦਾ ਬਿਰਾਗੇ ਮਾਪ ਮਾਰ ਮਿਲਾ ਬਣਿਆ ਆਪ ਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਆਪ ਪੜਾਏ ਨਾਨਕ ਨਾਮ ਤੇ ਆਏ ਸੱਚ ਰਾਤੇ ਜੋ ਤਿਸ ਪਾਵੇ ਸੋ ਕਾਰ ਕਰਾ ਬਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਸ ਸੱਚ ਪੱਲੇ ਸੱਚ ਬਿਖਾਣੇ ਸੱਚ ਕਸਵੱਟੀ ਲਾ ਬਣਿਆ ਹੋਂ ਵਾਰੀ ਜਿਉਂ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ ਅੰਜਨ ਮਹਿ ਨਿਰੰਜਨ ਪਾਇਆ ਜੋਤੀ ਜੋਤ ਮਿਲਾ ਬਣਿਆ ਰਹਾਉ ਜਿਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਅਤ ਅਗਮ ਅਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ ਮਲਾ ਬਣਿਆ ਮੇਰਾ ਠਾਕਰ ਸੱਚ ਦੜਾਏ ਗੁਰਪ੍ਰਸਾਦੀ ਸੱਚ ਤਲਾਏ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸਮਾ ਬਣਿਆ ਬੇਪ੍ਰਭਾਉ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਨ ਹਾਰਾ ਪ੍ਰੇਮ ਪ੍ਰੀਤ ਸਦਾ ਤੇ ਆਈਏ ਪੈ ਪਾਏ ਭਗਤ ਦੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨ ਪਛੋ ਤਾਵੈ ਸਭਨਾ ਜੀਆ ਕਾ ਏਕੋ ਦਾਤਾ ਸਭ ਦੇ ਮਾਰ ਜਿਵਾ ਬਣਿਆ ਹਰ ਤੁਧ ਪਾਜੋ ਮੈਂ ਕੋਈ ਨਾਹੀ ਹਰ ਤੁਧੇ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲਿਓ ਸਪ੍ਰਭ ਸਾਚੇ ਪੂਰੇ ਕਰਮ ਤੂੰ ਪਾ ਬਣਿਆ ਮੈਂ ਹੋਰ ਨਾ ਕੋਈ ਤੁਜੇ ਜਿਹਾ ਤੇਰੀ ਨਦਰ ਸੀ ਜਸ ਦੇਹਾ ਆਂਦਿਨ ਸਾਰ ਸਮਾਲ ਹਰ ਰਾਖੇ ਗੁਰਮੁਖ ਸਹਿਜ ਸਮਾ ਬਣਿਆ ਤੁਜੇਵੜ ਮੈਂ ਹੋਰ ਨਾ ਕੋਈ ਤੁਜ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਨ ਸਵਾਰੇ ਨਾਨਕ ਨਾਮ ਸਵਾ ਬਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਨ ਹਾਰਾ ਅਲਕ ਵਰਤੇ ਅਗਮ ਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾ ਬਣਿਆ ਹੋਂ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾ ਬਣਿਆ ਸ਼ਬਦ ਸੁਝੇ ਤਾਂ ਮਨ ਸਿਉਂ ਲੂਜੇ ਮਨਸਾ ਮਾਰ ਸਮਾ ਬਣਿਆ ਰਹਾਉ ਪੰਚ ਦੂਤ ਮੋਹੇ ਸੰਸਾਰਾ ਮਨਮੁਖ ਅੰਧੇ ਸੋਧ ਨ ਸਾਰਾ ਗੁਰਮੁਖ ਹੋਏ ਸੋ ਆਪਣਾ ਘਰ ਰਾਖੇ ਪੰਚ ਦੂਤ ਸ਼ਬਦ ਪਚਾ ਬਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਆਂਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰ ਦਰ ਸੋ ਬਾ ਪਾ ਬਣਿਆ
ਇੱਕ ਸੇਕੇ ਆਪ ਪਾ ਏਕਮ ਏਕੇ ਆਪ ਪਾਇਆ ਦੁਬਦਾ ਦੂਜਾ ਤ੍ਰੈ ਬਿਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਨੀ ਸੱਚੀ ਸੇਵੈ ਸਾਚੇ ਜਾਏ ਸਮਾ ਬਣਿਆ ਸੱਚੇ ਵਾਜੋ ਕੋ ਅਵਰਨਾ ਦੂਆ ਦੂਜੇ ਲਾਗ ਜਗ ਖਪ ਖਪ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੇ ਏਕੋ ਸੇਵ ਸੁਖ ਪਾ ਬਣਿਆ ਜੀ ਜੰਤ ਸਭ ਸਰਨ ਤੁਮਾਰੀ ਆਪੇ ਧਰ ਦੇਖੇ ਪੱਕੀ ਕੱਚੀ ਪੱਕੀ ਸਾਰੀ ਆਂਦੇ ਨੇ ਆਪੇ ਕਾਰ ਕਰਾਵੇ ਆਪੇ ਮੇਲ ਮਲਾ ਬਣਿਆ ਤੂੰ ਆਪੇ ਮੇਲੇ ਵੇਖੇ ਦੂਰ ਸਾਮੇ ਆਪਰੇ ਆਪਰ ਪੂਰਾ ਨਾਨਕ ਆਪੇ ਆਪ ਵਰਤੇ ਗੁਰਮੁਖ ਸੋਜੀ ਪਾ ਬਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿਨੇ ਚਖ ਡਿਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਸਭ ਜਾ ਬਣਿਆ ਹੋ ਬਾਰੀ ਜਿਉ ਬਾਰੀ ਗੁਰ ਚਰਨੀ ਚਿਤਲਾ ਬਣਿਆ ਸਤਿਗੁਰ ਹੈ ਅੰਮ੍ਰਿਤਸਰ ਸਾਚਾ ਮਨ ਨਾਵੇ ਮੈਲ ਚੁਕਾ ਬਣਿਆ ਰਹਾਉ ਤੇਰਾ ਸੱਚੇ ਕਿਨੇ ਅੰਤ ਨ ਪਾਇਆ ਗੁਰ ਪ੍ਰਸਾਦ ਕਿਨੇ ਬਿਰਲੇ ਚਿਤ ਲਾਇਆ ਤੁਧ ਸਲਾਹੀ ਨ ਰੱਜਾ ਕਬਹੂ ਸੱਚੇ ਨਾਵੇ ਕੀ ਭੁੱਖ ਲਾ ਬਣਿਆ ਏਕੋ ਵੇਖਾਂ ਅਵਰਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸਮਾ ਬਣਿਆ ਰਤਨ ਪਦਾਰਥ ਪੱਲਰ ਤੇ ਆਗੇ ਮਨਮੁਖ ਅੰਧਾ ਦੂਜੇ ਭਾਈ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨ ਪਾ ਬਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਂਦਿਨ ਸਦਾ ਰਹੇ ਪੈ ਅੰਦਰ ਪੈ ਮਾਰ ਪਰਮ ਚੁਕਾ ਬਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾ ਬਣਿਆ ਅੰਮ੍ਰਿਤ ਸਾਸਤ ਬੇਦ ਵਿਖਾਣੇ ਭਰਮੇ ਭੁੱਲਾ ਤਤ ਨਾ ਜਾਣੇ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁਖੋ ਦੁਖ ਕਮਾ ਬਣਿਆ ਆਪੇ ਕਰੇ ਕਿਸੇ ਆਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਏ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾ ਬਣਿਆ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਜ ਸਭਾਏ ਗੁਰ ਕੇ ਸ਼ਬਦ ਹਰ ਰੰਗ ਚੜਾਏ ਮਨ ਤਨ ਦਿੱਤਾ ਰਸਨਾ ਰੰਗ ਚਲੋਲੀ ਪੈ ਪਾਏ ਰੰਗ ਚੜਾ ਬਣਿਆ ਹੋ ਵਾਰੀ ਜਿਉ ਵਾਰੀ ਨਿਰਭਉ ਮਨ ਵਸਾ ਬਣਿਆ ਗੁਰ ਕਿਰਪਾ ਤੇ ਹਰ ਨਿਰਭਉ ਤੇ ਆਇਆ ਕਿਲ ਵਿਖ ਪਵਜਲ ਸ਼ਬਦ ਧਰਾ ਬਣਿਆ ਰਾਉ ਮਨਮੁਖ ਮੁਗਧ ਕਰੇ ਚਿਤ ਰਾਈ ਨਾਤਾ ਤੋਤਾ ਥਾਏ ਨ ਪਾਈ ਜਿਹਾ ਆਇਆ ਤੇ ਹਾ ਜਾਸੀ ਕਰ ਅਵਗਣ ਪਛੋ ਤਾ ਬਣਿਆ ਮਨਮੁਖ ਅੰਦੇ ਕੁਛ ਨ ਸੂਜੇ ਮਰਨ ਲਿਖਾਏ ਆਏ ਨਹੀਂ ਬੂਝੇ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਆਵੇ ਜਨਮ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰ ਆਂਦਿਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰਗਾ ਬਣਿਆ ਰਸਨਾ ਹਰਸ ਰਾਤੀ ਰੰਗ ਲਾਏ ਮਨ ਤਨ ਮੋਇਆ ਸ਼ਬਦ ਸਪਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੇ ਸ਼ਬਦ ਸਹਿਜੇ ਸੁਖ ਸਮਾਵੈ ਹੋ ਬਲਿਹਾਰੀ ਸਦਾ ਤਿਨ ਭੇਟੋ ਗੁਰ ਸੇਵਾ ਚਿਤਲਾ ਬਣਿਆ ਸੱਚਾ ਸੱਚੋ ਸੱਚ ਭਤੀਜੇ ਗੁਰ ਪ੍ਰਸਾਦੀ ਅੰਤਰ ਭੀਜੈ ਵੈਸ ਸਥਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾ ਬਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋ ਮੈਂ ਜਾਏ ਨਾਨਕ ਨਾਮ ਵਸੇ ਮਨ ਅੰਤਰ ਦਰ ਸੱਚੇ ਸੋਭਾ ਪਾ ਬਣਿਆ ਮਾਝ ਮਹੱਲਾ ਤੀਜਾ ਸਤਿਗੁਰ ਸੇਵੀਏ ਵੱਡੀ ਵਡਿਆਈ ਹਰ ਜੀ ਅਚਿੰਤ ਵਸੇ ਮਨ ਆਈ ਹਰ ਜੀ ਉਸ ਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਾ ਬਣਿਆ ਹੋ ਵਾਰੀ ਜਿਉ ਵਾਰੀ ਸੱਚ ਸੰਗਤ ਮੇਲ ਮਲਾ ਬਣਿਆ ਹਰ ਸਤਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾ ਬਣਿਆ ਰਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੇ ਮੈਲ ਗਵਾਏ ਦਰ ਸੱਚੇ ਸੋਭਾ ਪਾ ਬਣਿਆ ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬੇ ਲਾਏ ਬਿਨ ਗੁਰ ਸੇਵੇ ਸੁਖ ਨਾ ਹੋਵੇ ਪੂਰੇ ਭਾਗ ਗੁਰ ਪਾ ਬਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾਂ ਹੋਮੇ ਸੋਖੇ ਆਂਦਿਨ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾ ਬਣਿਆ ਬਿਨ ਸਤਿਗੁਰ ਕਿਹੋ ਨ ਦੇਖਿਆ ਜਾਏ ਗੁਰ ਕਿਰਪਾ ਤੇ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸਮਾ ਬਣਿਆ ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵ ਲਾਏ ਦੂਜਾ ਭਰਮ ਗੁਰ ਸ਼ਬਦ ਚਲਾਏ ਕਾਇਆ ਅੰਦਰ ਬਣਜ ਕਰੇ ਬਪਾਰਾ ਨਾਮ ਨਿਧਾਨ ਸੱਚ ਪਾ ਬਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਆਂਦਿਨ ਰੰਗ ਰਤਾ ਗੁਣ ਗਾਵੈ ਅੰਦਰ ਮਹਿਲ ਬਲਾ ਬਣਿਆ
ਸਤਿਗੁਰ ਦਾਤਾ ਮਿਲੇ ਮਲਾਇਆ, ਪੂਰੇ ਭਾਗ ਮਨ ਸਬਦ ਵਿਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾ ਬਣਿਆ। ਮਾਝ ਮਹੱਲਾ ਤੀਜਾ, ਆਪ ਮਝਾਏ ਤਾਂ ਸਭ ਕੁਛ ਪਾਏ, ਗੁਰਸਬਦੀ ਸੱਚੀ ਲਿਵ ਲਾਏ, ਸੱਚ ਬਣੰਜੇ ਸੱਚ ਸੰਗਰੈ, ਸੱਚ ਵਪਾਰ ਕਰਾ ਬਣਿਆ। ਹੋਂ ਵਾਰੀ ਜਿਉਂ ਵਾਰੀ, ਹਰ ਗੁਣ ਆਨੰਦਨ ਗਾ ਬਣਿਆ, ਹੂੰ ਤੇਰਾ ਤੂੰ ਠਾਕਰ ਮੇਰਾ, ਸਬਦ ਵਡਿਆਈ ਦੇ ਬਣਿਆ। ਰਾਓ ਬੇਲਾ ਵਖਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਭਾਇਆ, ਸੱਚੇ ਸੇਵੀਐ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾ ਬਣਿਆ। ਭਾਉ ਭੋਜਨ ਸਤਿਗੁਰ ਤੁਠੇ ਪਾਏ, ਅਨ ਰਸ ਚੁੱਕੇ ਹਰਸ ਮਨ ਵਸਾਏ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾ ਬਣਿਆ। ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਏ ਨਮੁੱਖ ਦੁਆਰਾ, ਮਰ ਮਰ ਜੰਮੇ ਫਿਰ ਫਿਰ ਆਵੈ, ਜਮ ਦਰ ਚੋਟਾ ਖਾ ਬਣਿਆ। ਸਬਦੇ ਸਾਧ ਜਾਣੇ ਤਾਂ ਆਪ ਪਛਾਣੈ, ਨਿਰਮਲ ਬਾਣੀ ਸਬਦ ਵਿਖਾਣ ਹੈ, ਸੱਚੇ ਸੇਵ ਸਦਾ ਸੁਖ ਪਾਇਨ, ਨੌਨਿਦ ਨਾਮ ਮਨ ਵਸਾ ਬਣਿਆ। ਸੋ ਸਥਾਨ ਸੋ ਆਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਆਂਦਿਨ ਹਰ ਸਲਾਹੇ ਸਾਚਾ, ਨਿਰਮਲ ਨਾਦ ਵਿਜਾ ਬਣਿਆ। ਮਨਮੁਖ ਕੋਟੀ ਰਾਸ ਕੋਟਾ ਪਸਾਰਾ, ਕੂੜ ਕਮਾਵਣ ਦੁਖ ਲਾਗੇ ਭਾਰਾ, ਭਰਮੇ ਭੁੱਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾ ਬਣਿਆ। ਸੱਚਾ ਸਾਹਿਬ ਮੈਂ ਮਤ ਪਿਆਰਾ, ਪੂਰੇ ਗੁਰ ਤੇ ਕੁਰ ਕੇ ਸਬਦ ਉਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁਖ ਸੁਖ ਸਮਕਰ ਜਾਣਿਆ। ਮਾਝ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਆਵੇ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨ ਪਾ ਬਣਿਆ। ਹੋਂ ਵਾਰੀ ਜਿਉਂ ਵਾਰੀ, ਹਰ ਸੇਤੀ ਚਿਤ ਲਾ ਬਣਿਆ, ਹਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾ ਬਣਿਆ। ਰਾਓ ਸਤਿਗੁਰ ਸੇਵੇ ਤਾਂ ਸਭ ਸਭ ਕੁਛ ਪਾਏ, ਜੇ ਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਬਥੂਕਾ, ਪੂਰੇ ਭਾਗ ਮਲਾ ਬਣਿਆ। ਇਹੋ ਮਨ ਮਹਿਲਾ ਇੱਕ ਨਾ ਧਿਆਏ, ਅੰਤਰ ਮਹਿਲ ਲਾਗੀ ਬਹੁ ਦੂਜੇ ਭਾਏ, ਤਟ ਤੀਰਥ ਸੰਤਰ ਭਵੇ ਹੰਕਾਰੀ, ਹੋਰ ਬਧੇਰੇ ਹੋਮੇ ਮੱਲਾ ਬਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮਹਿਲਨ ਲਾਗੇ, ਸੱਚ ਲਾਗੇ ਮਹਿਲ ਗਵਾ ਬਣਿਆ। ਬਾਜ ਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸਟਾ ਕੇ ਕੀੜੇ ਬਿਸਟਾ ਕਮਾਵੇ, ਫਿਰ ਬਿਸਟਾ ਮਹਿ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹੋਮੇ ਮਮਤਾ ਸਭ ਦੇ ਖੋਵੈ, ਆਂਦਿਨ ਹਰ ਜਿਉ ਸੱਚਾ ਸੇਵੀ, ਪੂਰੇ ਭਾਗ ਗੁਣ ਗੁਰ ਗੁਰ ਪਾ ਬਣਿਆ। ਆਪੇ ਬਖਸੇ ਮੇਲ ਮਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁਖ ਗਵਾ ਬਣਿਆ। ਸਦਾ ਹਜੂਰ ਦੂਰ ਨ ਜਾਣੋ, ਗੁਰਸਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾ ਬਣਿਆ। ਮਾਝ ਮਹੱਲਾ ਤੀਜਾ, ਇੱਥੇ ਸੱਚੇ ਸੋ ਅੱਗੇ ਸੱਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾ ਬਣਿਆ। ਹੋਂ ਵਾਰੀ ਜਿਉਂ ਵਾਰੀ, ਸੱਚਾ ਨਾਮ ਮਨ ਵਸਾ ਬਣਿਆ, ਸੱਚੇ ਸੇਵੇ ਸੱਚ ਸਮਾਵੈ, ਸੱਚੇ ਕੇ ਗੁਣ ਗਾ ਬਣਿਆ। ਰਹਾਓ ਪੰਡਿਤ ਪੜੇ ਸਾਧ ਨ ਪਾਵੈ ਪਾਵੈ, ਦੂਜੇ ਪਾਏ ਮਾਇਆ ਮਨ ਪਰਮਾਵੈ, ਮਾਇਆ ਮੋਹੇ ਸਭ ਸੁਧ ਵਗਵਾਈ, ਕਰੇ ਅਵਗਣ ਪਛੋ ਤਾ ਬਣਿਆ। ਸਤਿਗੁਰ ਮਿਲੇ ਤਤ ਸਤਿਗੁਰ ਮਿਲੇ ਤਾਂ ਤਤ ਪਾਏ, ਕਾ ਹਰ ਕਾ ਨਾਮ ਮਨ ਵਸਾਏ, ਸਬਦ ਵਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾ ਬਣਿਆ। ਕਿਲਵਿਕ ਕਾਟੇ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੇ ਔਰ ਧਾਰੇ, ਸੱਚ ਰਤੇ ਸਦਾ ਬੇਰਾਗੀ, ਹੋਮੇ ਮਾਰ ਮਿਲਾ ਬਣਿਆ। ਅੰਤਰ ਰਤਨ ਮਿਲੇ ਮਿਲਾਇਆ, ਤ੍ਰੇਵਿਦ ਮਨਸਾ ਤ੍ਰੇਵਿਦ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾ ਬਣਿਆ। ਆਪੇ ਰੰਗੇ ਰੰਗ ਚੜਾਏ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਅਤ ਪਾਰਾ, ਹਰ ਹਰ ਹਰ ਹਰ ਰਸ ਰਸ ਗੁਣ ਗਾ ਬਣਿਆ। ਗੁਰਮੁਖ ਰਿੱਧ ਸਿੱਧ ਸਤ ਸੰਜਮ ਸੋਏ, ਗੁਰਮੁਖ ਗਿਆਨ ਨਾਮ ਮੁਕਤ ਹੋਏ, ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾ ਬਣਿਆ। ਗੁਰਮੁਖ ਥਾਪੇ ਥਾਪ ਥਾਪੇ, ਗੁਰਮੁਖ ਜਾਤ ਪਤ ਸਭ ਆਪੇ, ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾ ਬਣਿਆ। ਮਾਝ ਮਹੱਲਾ ਤੀਜਾ, ਉਤਪਤ ਪਰਲੋ ਸਬਦੇ ਹੋਵੈ, ਸਬਦੇ ਹੀ ਫਿਰ ਪਤ ਹੋਵੈ, ਗੁਰਮੁਖ ਵਰਤੇ ਸਭ ਆਪੇ ਸੱਚਾ, ਗੁਰਮੁਖ ਪਾਏ ਸਮਾ ਬਣਿਆ। ਹੋਂ ਵਾਰੀ ਜਿਉਂ ਵਾਰੀ, ਗੁਰ ਪੂਰਾ ਮਨ ਵਸਾ ਬਣਿਆ, ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾ ਬਣਿਆ। ਰਹਾਓ
ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖੇਲੇ ਬਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੇ ਨਿਗੁਰੇ ਆਵਣ ਜਾ ਬਣਿਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸ਼ਬਦ ਭੇਤ ਕੋਈ ਮਹਿਲ ਨਾ ਪਾਏ ਮਹਿਲੇ ਮਹਿਲ ਬਲਾ ਬਣਿਆ ਸੱਚਾ ਸਾਉ ਸੱਚੇ ਬਨ ਜਾਰੇ ਸੱਚ ਬਣੰਜੇ ਗੁਰ ਹਿਤ ਪਾਰੇ ਸੱਚ ਵੇ ਅੱਜ ਸੱਚ ਕਮਾਵੈ ਸੱਚੋ ਸੱਚ ਕਮਾ ਬਣਿਆ ਬਿਨ ਰਾਸੀ ਕੋ ਬਥ ਕਿਉ ਪਾਏ ਮਨਮੁਖ ਭੁੱਲਾ ਲੋਕ ਸੁਭਾਏ ਬਿਨ ਰਾਸੀ ਸੋ ਖਾਲੀ ਚੱਲੇ ਖਾਲੀ ਜਾਏ ਦੁਖ ਪਾ ਬਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪਰਵਾਨ ਹੋਏ ਮਿਲ ਪ੍ਰੀਤਮ ਸੁਖ ਪਾ ਬਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰੇ ਬਿਤਾਲੇ ਜਿੱਥੇ ਵਥ ਹੋਵੇ ਤਿੱਥੋਂ ਕੋਏ ਨ ਪਾਵੈ ਮਨਮੁਖ ਪਰਮ ਭਲਾ ਬਣਿਆ ਆਪੇ ਦੇਵੇ ਸ਼ਬਦ ਬਲਾਏ ਮਹਿਲੀ ਮਹਿਲ ਸ਼ਬਦ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆ ਬਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਏ ਹਰ ਚੇਤੇ ਅੰਤ ਹੋਏ ਸਿਖਾਏ ਹਰ ਅਗਮੇ ਗੋਚਰ ਨਾਥ ਜੋਨੀ ਸਤਿਗੁਰ ਕੇ ਪਾਏ ਪਾ ਬਣਿਆ ਹੋ ਬਾਰੀ ਜਿਉ ਬਾਰੀ ਆਪ ਨਿਵਾਰਨਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾ ਬਣਿਆ ਰਾਮ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾਹੀ ਸਬਦੇ ਮੇਲ ਮਲਾ ਬਣਿਆ ਗੁਰਮੁਖ ਅਲਪਤ ਰਹੇ ਸੰਸਾਰੇ ਗੁਰ ਕੇ ਤਕੀਏ ਨਾਮ ਆਧਾਰੇ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖਪ ਦੁਖ ਪਾ ਬਣਿਆ ਮਨਮੁਖ ਅੰਧੇ ਸੋਧਨ ਕਾਏ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਚਾਹ ਬਣਿਆ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਮਾਲੇ ਕੋ ਨਾਹੀ ਖਾਲੀ ਜੇਹੀ ਵਸ ਨਾ ਪਾਏ ਤੇ ਹੀ ਵਰਤੇ ਵਾਸੂ ਵਸ ਜਣਾ ਬਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮ ਪਾਰਾ ਦੁਖੀਏ ਨਿਤ ਫਿਰੇ ਬਿਲਾਦੇ ਬਿਨ ਗੁਰ ਸ਼ਾਂਤ ਨ ਪਾ ਬਣਿਆ ਜਿਨ ਕੀਤੇ ਸੋਈ ਵਿਦ ਜਾਣੇ ਆਪ ਕਰੇ ਤਾਂ ਹੁਕਮ ਪਛਾਣੇ ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਬਾਹਰ ਪਾ ਬਣਿਆ ਜੇ ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਏ ਨਾਨਕ ਨਾਮ ਬਸੇ ਕਟ ਅੰਤਰ ਜਿਸ ਦੇਵੇ ਸੋ ਪਾ ਬਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹੋਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਏ ਅੰਮ੍ਰਿਤ ਅੰਮ੍ਰਿਤ ਪਿਆ ਬਣਿਆ ਹੋ ਬਾਰੀ ਜਿਉ ਬਾਰੀ ਅੰਮ੍ਰਿਤ ਬਾਣੀ ਮਨ ਵਸਾ ਬਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆ ਬਣਿਆ ਰਾਮ ਅੰਮ੍ਰਿਤ ਬੋਲੇ ਸਦਾ ਸੁਖ ਬੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਰਹੇ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾ ਬਣਿਆ ਅੰਮ੍ਰਿਤ ਰੰਗ ਰਤਾ ਦੇ ਵਿਲਾਏ ਅੰਮ੍ਰਿਤ ਗੁਰਸਵਰ ਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪਿਆ ਬਣਿਆ ਸੋ ਕਿਛ ਕਰੇ ਜੋ ਚਿੱਤ ਨਾ ਹੋਏ ਤਿਸ ਦਾ ਹੁਕਮ ਹੇਠ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅਜਬ ਕੰਮ ਕਰਤੇ ਹਰ ਲਕੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਿਜਾ ਬਣਿਆ ਖੋਟੇ ਖਰੇ ਤੁਦ ਆਪ ਪਾਏ ਤੁਦ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜਾਨੇ ਪਾਏ ਖੋਟੇ ਪਰਮ ਭਲਾ ਬਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੇ ਗੁਰਪ੍ਰਸਾਦੀ ਸ਼ਬਦ ਸਲਾਹੇ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੀਏ ਰਿਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲਹਿ ਜਾ ਬਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿ ਜਿਸ ਬਾਏ ਮਨਮੁਖ ਗੁਰਮੁਖ ਵਾਹਿਗੁਰੂ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤਿਸ ਨਾ ਬਜਾ ਬਣਿਆ ਹੋ ਬਾਰੀ ਜਿਉ ਬਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਾਮ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਸਹਿਸੇ ਓ ਲਿਵ ਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸੱਚ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੋਤੇ ਵਾਰ ਕੁਛ ਨਾ ਹੋਵੇ ਗੁਰਮੁਖ ਸੋਜੀ ਪਾ ਬਣਿਆ ਗੁਰਮੁਖ ਤੱਤ ਹੈ ਬੇਚਾਰਾ ਗੁਰ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੋਏ ਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾ ਬਣਿਆ ਸਤਿਗੁਰ ਸੇਵੇ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿਜ ਸੁਣਾ ਬਣਿਆ ਮਨਮੁਖ ਭੁੱਲਾ ਦੂਜੇ ਪਾਏ ਖੁਆਏ
ਨਾਮ ਨਾ ਲੇਵੇ ਮਰੇ ਬਿਖ ਖਾਏ ਆਂਦਿਨ ਸਦਾ ਵਿਸਟਾ ਮੈਂ ਭਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸਨੂੰ ਆਪ ਪਿਆਏ ਗੁਰ ਪ੍ਰਸਾਦੀ ਸਹਿਜ ਲਿਵ ਲਾਏ ਪੂਰਨ ਪੂਰੇ ਸਭ ਆਪੇ ਗੁਰਮਤ ਨਦਰੀ ਆ ਬਣਿਆ ਆਪੇ ਆਪ ਨਿਰੰਜਨ ਸੋਏ ਜਿਨ ਸਿਰਜੀ ਤਿਨ ਆਪੇ ਗੋਏ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾ ਬਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤਿਦ ਭਾਏ ਸਦਾ ਸੱਚ ਸੇਵੇ ਸਹਿਜ ਸਭਾਏ ਸੱਚੇ ਸ਼ਬਦ ਸੱਚਾ ਸਲਾਹੇ ਸੱਚੇ ਮੇਲ ਮਲਾ ਬਣਿਆ ਹੋ ਬਾਰੀ ਜਿਉ ਬਾਰੀ ਸੱਚ ਸਲਾਹਿਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾ ਬਣਿਆ ਰਹਾਉ ਜੈ ਦੇਖਾਂ ਸੱਚ ਸਭਨੀ ਥਾਏ ਗੁਰ ਪ੍ਰਸਾਦੀ ਮਨ ਵਸਾਏ ਤਨ ਸੱਚਾ ਰਸਨਾ ਸੱਚ ਰਾਤੇ ਸੱਚ ਸੁਣ ਆਖ ਬਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆ ਬਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾ ਬਣਿਆ ਗੁਰ ਕੇ ਸ਼ਬਦ ਹਿਰਦੇ ਦੇਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸਦ ਸੱਚੋ ਸੱਚਾ ਬੇਖ ਸਲਾਏ ਗੁਰ ਸ਼ਬਦੀ ਸੱਚ ਪਾ ਬਣਿਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੇ ਹਰ ਨਾਮ ਸਲ ਮਹੱਲੇ ਸੇਵਡ ਭਾਗੇ ਸੱਚੇ ਸ਼ਬਦ ਆਪ ਮਲਾਏ ਸਤ ਸੰਗਤ ਸੱਚ ਗੁਣ ਗਾ ਬਣਿਆ ਲੇਖਾ ਪੜੀ ਅਜੇ ਲੇਖੇ ਵਿੱਚ ਹੋਵੇ ਉਹ ਅਗਮੇ ਗੋਚਰ ਸ਼ਬਦ ਸੁਧ ਹੋਵੇ ਆਂਦਿਨ ਸੱਚ ਸ਼ਬਦ ਸਲਾਏ ਹੋਰ ਕੋਈ ਨ ਕੀਮਤ ਪਾ ਬਣਿਆ ਪੜ ਪੜ ਤਾਕੇ ਸ਼ਾਂਤ ਨ ਆਏ ਤਿਸਨਾ ਜਾਲੇ ਸੁਧ ਨ ਕਾਏ ਬਿਖ ਬਿਆਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਕਾ ਬਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਹੇ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾ ਬਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫੇਰ ਪਵੇ ਕਨੇਰੇ ਤੂੰ ਏਕੋ ਨਹੀਂ ਚੱਲੇ ਅਗਮੇ ਪਾਰਾ ਗੁਰਮਤੀ ਬੂਜ ਬਚਾ ਬਣਿਆ ਹੋ ਬਾਰੀ ਜਿਉ ਬਾਰੀ ਰਾਮ ਨਾਮ ਮਨ ਵਸਾ ਬਣਿਆ ਤਿਸ ਰੂਪ ਨ ਲਿਖਿਆ ਵਰਨਾ ਕੋਏ ਗੁਰਮਤੀ ਆਪ ਬਝਾ ਬਣਿਆ ਰਾਮ ਸਭ ਏਕਾ ਜੋਤ ਜਾਣੇ ਜੇ ਕੋਏ ਸਤਿਗੁਰ ਸੇਵੀਏ ਪ੍ਰਗਟ ਹੋਏ ਗੁਰ ਗੁਪਤ ਪ੍ਰਗਟ ਵਰਤੇ ਸਭ ਥਾਏ ਜੋਤੀ ਜੋਤ ਮਿਲਾ ਬਣਿਆ ਤਿਸਨਾ ਅਗਨ ਜਲੇ ਸੰਸਾਰਾ

0: ਮਾਤਰੇ ਪਵਨ ਸੂਜੇ, ਫਿਰ ਹੋਵੇ ਮਰੇ ਨ ਮਰਨਾ ਹੋਵੇ, ਸਹਿਜੇ ਸੱਚ ਸਮਾ ਬਣਿਆ, ਮਾਇਆ ਮਹਿ ਫਿਰ ਚੇਤਨ ਨਾ ਲਾਏ, ਗੁਰ ਕੇ ਸਬਦ ਸਦ ਰਹੇ ਸਮਾਏ, ਸੱਚ ਸਲਾਹੇ ਸਭ ਕਟੇ ਅੰਤਰ, ਸੱਚੋ ਸੱਚ ਸੁਭਾ ਬਣਿਆ, ਸੱਚ ਸਲਾਹੀ ਸਦਾ ਜੂਰੇ, ਗੁਰ ਕੇ ਸਬਦ ਰਿਹਾ ਭਰਪੂਰੇ, ਗੁਰ ਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾ ਬਣਿਆ, ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਚਲ ਆਵੇ ਜਾਏ, ਸੱਚੇ ਲਾਗੇ ਜੋ ਮਨ ਨਿਰਮਲ, ਗੁਰਮਤੀ ਸੱਚ ਸਮਾ ਬਣਿਆ, ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵੀਏ ਸਦਾ ਸੁਖ ਹੋਏ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾ ਬਣਿਆ, ਮਾਜ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਹਿ ਸਮਾਣੀ, ਨਿਰਮਲ ਬਾਣੀ ਹਰ ਸਲਾਈ, ਜਪ ਹਰ ਨਿਰਮਲ ਮੈਲ ਗੁਭਾ ਬਣਿਆ, ਹੋਂ ਵਾਰੀ ਜਿਉ ਵਾਰੀ, ਸੁਖਦਾਤਾ ਮਨ ਵਸਾ ਬਣਿਆ, ਹਰ ਨਿਰਮਲ ਗੁਰ ਸ਼ਬਦ ਸਲਾਈ, ਸ਼ਬਦੋ ਸੁਣ ਦਿੱਤਾ ਮਿਟਾ ਬਣਿਆ, ਰਹਾਉ ਨਿਰਮਲ ਮੁਨਾਮ ਵਸਿਆ ਮਨ ਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਿਜਾ ਬਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿਚੋਂ ਆਪ ਮੁਆ ਤਿੱਥੇ ਮੋਹ ਨ ਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਵਾਣੀ ਮਨ ਵਸਾ ਬਣਿਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹੋਮੇ ਮੈਲ ਗੁਰ ਸਬਦੇ ਧੋਵੈ, ਨਿਰਮਲ ਬਾਜੇ ਅਨਹਦ ਤੁਨ ਬਾਣੀ, ਦਰ ਸੱਚੇ ਸੋਭਾ ਪਾ ਬਣਿਆ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਭਰੋਵੈ, ਨਿਰਮਲ ਨਾਮ ਲੱਗੇ ਬਡਭਾਗੇ, ਨਿਰਮਲ ਨਾਮ ਸੁਹਾ ਬਣਿਆ, ਸੋ ਨਿਰਮਲ ਜੋ ਸ਼ਬਦੇ ਸੋਹੇ, ਨਿਰਮਲ ਨਾਮ ਮਨ ਤਨ ਮੋਹੇ, ਸੱਚ ਨਾਮ ਮਲ ਕਦੇ ਨ ਲਾਗੇ, ਮੁਖ ਉੱਜਲ ਸੱਚ ਕਰਾ ਬਣਿਆ, ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁਖ ਪਾ ਬਣਿਆ, ਮੈਲੇ ਨਿਰਮਲ ਸੱਚ ਹੁਕਮ ਸੁਭਾਏ, ਸੇ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ, ਮਾਜ ਮਹੱਲਾ ਤੀਜਾ, ਗੋਬਿੰਦ ਉੱਜਲ ਉੱਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉੱਜਲ ਸਦਾ ਮੁਖ ਸੋਹੇ, ਅਤ ਉੱਜਲ ਨਾਮ ਤੇ ਆ ਬਣਿਆ, ਹੋਂ ਵਾਰੀ ਜਿਉਂ ਵਾਰੀ, ਗੋਬਿੰਦ ਗੁਣ ਗਾ ਬਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾ ਬਣਿਆ, ਬਰਹਾਉ ਗੋਬਿੰਦ ਗਾਵੇ ਸਹਿਜ ਸੁਭਾਏ, ਗੁਰ ਕੇ ਪੈ ਉੱਜਲ ਹੁਮੇ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾ ਬਣਿਆ, ਮਨੁਆ ਨਾਚੇ ਭਗਤ ਦੜਾਏ, ਗੁਰ ਕੇ ਸ਼ਬਦ ਮਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ, ਸੱਚਾ ਤਾਲ ਪੂਰੇ ਮਾਏ ਮੋਹ ਚੁਕਾਏ, ਸ਼ਬਦੇ ਨਿਤ ਕਰਾ ਬਣਿਆ, ਉੱਚਾ ਕੁੱਕੇ ਤਿਨੇ ਪਛਾੜੇ, ਮਾਇਆ ਮਹਿ ਜੋ ਆਜਮ ਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁਖ ਪਾ ਬਣਿਆ, ਗੁਰਮੁਖ ਭਗਤ ਜਾ ਆਪ ਕਰਾਏ, ਤਨ ਮਨ ਰਾਤਾ ਸਹਿਜ ਸੁਭਾਏ, ਬਾਣੀ ਵਜੇ ਸ਼ਬਦ ਵਜਾਏ, ਗੁਰਮੁਖ ਭਗਤ ਸਾਹਿ ਪਾ ਬਣਿਆ, ਬਹੁਤਾਲ ਪੂਰੇ ਬਾਜੇ ਵਜਾਏ, ਨਾ ਕੋ ਸੁਣੇ ਨ ਮਨ ਵਸਾਏ, ਮਾਇਆ ਕਾਰਨ ਪਿੜਬੰਧ ਨਾਚੇ, ਦੂਜੇ ਪਾਏ ਦੁਖ ਪਾ ਬਣਿਆ, ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ, ਇੰਦਰੀ ਬਸ ਸੱਚ ਸੰਜਮ ਜੋਗਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਭਾ ਬਣਿਆ, ਗੁਰਮੁਖ ਭਗਤ ਜੁਗ ਚਾਰੇ ਹੋਏ, ਹੋਰਤ ਭਗਤ ਨ ਪਾਏ ਕੋਏ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤਲਾ ਬਣਿਆ, ਮਾਜ ਮਹੱਲਾ ਤੀਜਾ, ਸੱਚਾ ਸੇਵੀ ਸੱਚ ਸਲਾਈ, ਸੱਚੇ ਨਾਏ ਦੁਖ ਕਭੀ ਕਭੀ ਨਾਏ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾ ਬਣਿਆ, ਹੋ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾ ਬਣਿਆ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾ ਬਣਿਆ, ਰਹਾ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ, ਸੱਚ ਬਾਣੀ ਤੁਝੇ ਸਲਾਇਨ, ਰੰਗ ਰਾਤੇ ਭਗਤ ਕਰਾ ਬਣਿਆ, ਸਭ ਕੋ ਸੱਚੇ ਹਰ ਜਿਉ ਤੇਰਾ, ਗੁਰਮੁਖ ਮਿਲੇ ਤਾਂ ਚੁੱਕੇ ਫੇਰਾ, ਜਾਤੁਦ ਪਾਵੇ ਤਾਂ ਨਾ ਏ ਰਚਾਵੇ, ਤੂੰ ਆਪੇ ਨਾਉ ਜਪਾ ਬਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਕਸੂਗ ਸਭ ਮੋਹ ਗਵਾਇਆ, ਇਕ ਸਿਉ ਲਿਵ ਲਾਗੀ ਸਦੀ, ਹਰ ਨਾਮ ਮਨ ਵਸਾ ਬਣਿਆ, ਭਗਤ ਰੰਗ ਰਾਤੇ ਸਦਾ ਤੇ ਰਚਾਏ, ਨੌਨਿਦ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸਬਦੇ ਮੇਲ ਮਲਾ ਬਣਿਆ, ਤੂੰ ਦਿਆਲ ਸਦਾ ਸੁਖ ਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇ ਨਾਮ ਵਡਾਏ, ਨਾਮ ਰਤੇ ਸੁਖ ਪਾ ਬਣਿਆ, ਸਦਾ ਸਦਾ ਸਾਚੇ ਤੁਧ ਸਲਾਏ, ਗੁਰਮੁਖ ਜਾਤਾ ਦੂਜਾ ਕੋ ਨਾਏ, ਏਕ ਸਿਉ ਮਨ ਰਿਹਾ ਸਮਾਏ, ਮਨ ਮੰਨੀਏ ਮਨੇ ਮਿਲਾ ਬਣਿਆ, ਗੁਰਮੁਖ ਹੋਵੇ ਸੋ ਸਲਾਹੇ, ਸਾਚੇ ਠਾਕਰ ਬੇਪਰਵਾਹੇ, ਨਾਨਕ ਨਾਮ ਵਸੇ ਮਨ ਅੰਤਰ, ਗੁਰਸਬਦੀ ਹਰ ਮਿਲਾ ਬਣਿਆ। ਮਾਜ ਮਹੱਲਾ ਤੀਜਾ, ਤੇਰੇ ਭਗਤ ਸੋਏ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾ ਬਣਿਆ। ਹੋਂ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾ ਬਣਿਆ। ਹਰ ਜਿਉ ਸੱਚਾ ਉੱਚੋ ਉੱਚਾ, ਹੋਮੇ ਮਾਰ ਮਿਲਾ ਬਣਿਆ। ਰਹਾਉ ਹਰ ਜਿਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੇ ਮਲਾਈ, ਗੁਰ ਸ਼ਬਦ ਮਿਲੇ ਤੇਸੇ ਵਿਛੜੇ ਨਾਹੀ, ਸਹਿਜੇ ਸੱਚ ਸਮਾ ਬਣਿਆ।
1: ਆਪੇ ਕਰੇ ਕਰਾਏ ਕਰਤਾ, ਗੁਰਮੁਖ ਆਪ ਮਿਲਾਵਣਿਆ। ਕਾਮਣ ਗੁਣਵੰਤੀ ਹਰ ਪਾਏ, ਪੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾ ਬਣਿਆ। ਸ਼ਬਦ ਵਿਸਾਰਨ ਤਿੰਨਾ ਠੌ ਨਾ ਠਾਉ, ਪ੍ਰਮ ਭੂਲੈ ਜਿਉ ਸੁੰਜੈ ਕਰ ਕਾਉ। ਹਲਤ ਪਲਤ ਤਿੰਨੀ ਦੁਮੇ ਗੁਆਏ, ਦੁੱਖ ਹੈ ਦੁੱਖ ਵਿਹਾ ਬਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਪਾਏ ਸੁਖ ਪਾਏ ਨਾ ਕੋਈ। ਕੂੜ ਲਿਖੇ ਤੇ ਕੂੜ ਕਮਾਵੇ, ਜਲ ਜਾਵੇ ਕੂੜ ਚਿੱਤ ਲਾਵਣਿਆ। ਗੁਰਮੁਖ ਸੋਚੋ ਸੱਚ ਲਿਖੇ ਵਿਚਾਰ, ਸਿਜਨ ਸੱਚੇ ਪਾਵੇ ਮੁਖ ਦੁਆਰ। ਸੱਚ ਕਾਗਦ ਕਲਮ ਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੇ, ਗੁਰ ਪ੍ਰਸਾਦੀ ਮਿਲੇ ਸੋਈ ਜਨ ਲੇਖੇ। ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹੋਮੈ ਮੈਲ ਲਾਗੀ ਗੁਰ ਸ਼ਬਦੀ ਖੋਵੇ। ਮਨ ਨਿਰਮਲ ਅੰਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹੋਂ ਵਾਰੀ ਜਿਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ, ਜੋ ਅੰਦਿਨ ਹਰ ਗੁਣ ਗਾਵਣਿਆ। ਰਹਾਉ ਆਪੇ ਕਰਤਾ ਕੰਨ ਕਰਾਏ, ਜਿਤ ਲਾ ਭਾਵੈ ਤਿਤ ਕਾਰੇ ਲਾਏ, ਪੂਰੇ ਭਾਗ ਗੁਰ ਸੇਵਾ ਹੋਵੇ, ਗੁਰ ਸੇਵਾ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇਸੰਤਰ ਪਵੇ ਦੂਜੇ ਭਾਏ ਖੁਆਏ। ਮਿੱਠਾ ਜਨਮ ਗਵਾਇਆ ਕਪਟੀ, ਬਿਨ ਸ਼ਬਦੇ ਦੁੱਖ ਪਾਵਣਿਆ। ਤਾਵਤ ਰਾਖੇ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਆਪ ਡੁਬੇ ਸਗਲੇ ਕੁਲ ਡੋਬੇ, ਕੂੜ ਬੋਲ ਵਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਪਾਏ ਭਗਤ ਜਾਂ ਹੋਮੈ ਸੁਖ ਹੈ। ਸਿੱਧ ਸਾਧਿਕ ਮੋਨ ਧਾਰੀ ਰਹੇ ਲਿਵਲਾਏ, ਤਿੰਨ ਪੀ ਤਨ ਮੈਂ ਮਨ ਨਾ ਵਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮ ਮਨ ਵਸਾਵਣਿਆ। ਮਾਜ ਮਹੱਲਾ ਤੀਜਾ, ਇਸ ਗੁਫਾ ਮੈਂ ਅਖੁੱਟ ਭੰਡਾਰਾ, ਤਿਸ ਵਿੱਚ ਵਸੇ ਹਰ ਲੱਖ ਪਾਰਾ। ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਬੰਜਾ ਬਣਿਆ। ਹੋਂ ਵਾਰੀ ਜਿਉ ਵਾਰੀ, ਅੰਮ੍ਰਿਤ ਨਾਮ ਮਨ ਵਸਾ ਬਣਿਆ। ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪਿਆ ਬਣਿਆ। ਰਹਾਉ ਹੋਮੇ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਬਿਨ ਸ਼ਬਦੇ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾ ਬਣਿਆ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਾ ਸੋਭਾ ਪਾਵਣਿਆ। ਸਰੀਰੋ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੇ ਬਹੁਤ ਬੇਗਾਰ ਦੁੱਖ ਪਾਏ। ਮਨਮੁਖ ਅੰਧੇ ਸੂਜੇ ਨਾਹੀ, ਫਿਰ ਕਿਰ ਆਏ ਗੁਰਮੁਖ ਬਥ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹੋਮੇ ਮੈਲ ਜਾਏ। ਬੈਸ ਸੁਥਾਨ ਸਦ ਹਰ ਗੁਣ ਗਾਵੈ, ਸੱਚੇ ਸ਼ਬਦ ਸਮਾਵਣਿਆ। ਨੌ ਦਰ ਠਾਕੇ ਤਾਵਤ ਰਹਾਏ, ਦਸਵੈ ਨਿਜ ਕਰ ਬਾਸਾ ਪਾਏ। ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਆਵਣਿਆ। ਬਿਨ ਸ਼ਬਦ ਅੰਤਰ ਅਨੇਰਾ, ਨਾ ਵਸਤ ਲਹਿ ਨਾ ਚੁਕੈ ਫੇਰਾ। ਸਤਿਗੁਰ ਹੱਥ ਕੁੰਜੀ, ਹੋਤ ਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਜੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਜ ਮਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨਾ ਜੋਹੇ ਦੁੱਖ ਨਾ ਸੰਤਾਪੇ। ਹੋਮੇ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ। ਹੋਂ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੇ ਗੁਰਮੁਖ ਨਾਚੇ, ਹਾਸੇ ਤੀ ਚਿਤ ਲਾਵਣਿਆ। ਰਹਾਉ ਗੁਰਮੁਖ ਜੀਵੇ ਮਰੇ ਪ੍ਰਵਾਨ, ਆਰਜਾ ਨਾ ਛੀਜੇ ਸ਼ਬਦ ਪਛਾਣ। ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਨਿਆ। ਗੁਰਮੁਖ गुरमुख दुख कदे न लगे शरीर, गुरमुख होमे चुके पीर, गुरमुख मन निर्मल फिर मैल न लागे, गुरमुख सहज समावणिया, गुरमुख नाम मिले बड़ियाई, गुरमुख गुण गावे शोभा पाई, सदा आनंद रहे दिन राती, गुरमुख शब्द करावणिया, गुरमुख अंदिन शब्दे राता, गुरमुख जुग चारे है जाता, गुरमुख गुण गावे सदा निर्मल, शब्दे भगत करावणिया, बाज गुरु है अंध अंधारा, जमकाल गठे करे पुकारा, अंदिन रोगी बिष्टा के कीड़े, बिष्टा मह दुख पावणिया, गुरमुख आपे करे कराए, गुरमुख हिरदे बुठा आप आए, नानक नाम मिले वड्याई, पूरे गुर ते पावणिया, बाज महला तीजा, एका जोत जोत है शरीरा, शब्द दिखाए सतगुर पूरा, आपे फर्क की तोन कट अंतर, आपे बणत बनावणिया, हो वारी जो वारी हा सच्चे के गुण गावणिया, बाज गुरु को सहज ना पाए, गुरमुख सहज समावणिया, रहाओ तू आपे सोहे, आपे जग मोहे, तू आपे नदरी जगत परोवे, तू आपे दुख सुख देवे करते, गुरमुख हर देखावणिया, आपे करता करे कराए, आपे शब्द गुरु मन बसाए, शब्दे उपजे अमृत बाणी, गुरमुख आख सुनावणिया, आपे करता आपे पुक्ता, बंधन तोड़े सदा है मुक्ता, सदा मुक्त आपे है सच्चा, आपे अलख लखावणिया, आपे माया आपे छाया, आपे मोह सब जग तो पाया, आपे गुण दाता गुण गावे, आपे आख सुनावणिया, आपे करे कराए, आपे आपे थाप उथापे, आपे तुते बाहर कछु न होवे, तू आपे कारे लावणिया, आपे मारे आप जीवाए, आपे मेले मेल मिलाए, सेवा ते सदा सुख पाया, गुरमुख सहज समावणिया, आपे ऊंचा ऊंचो होई, जिस आप बिखाले सो वेखे कोई, नानक ना बसे कट

ਗੁਰੂ ਖਬਰ ਜੇ ਕਹੀ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਭਾਉ ਦੂਜਾ ਲਾਏ ਗੁਰ ਕੇ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹੋ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹੋਂ ਮੈਂ ਭਰਮ ਚੁਕਾਇਆ ਅੰਦੇ ਨਾਮ ਸਲਾਹਨ ਰੰਗ ਰਾਤੇ ਗੁਰ ਕੇ ਪਾਤੇ ਪਾਵਣਿਆ ਗੁਰ ਕੇ ਸ਼ਬਦ ਇਹ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਬਸੇ ਮੁਰਾਰ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭਾਏ ਕਰ ਲਾਏ ਨਾਵੋ ਭੂਲੇ ਦੇ ਸਜਾਏ ਕੜੀ ਮੋਹਤ ਕਾ ਲੇਖਾ ਲੇਵੈ ਰਤਿਓ ਮਾਸਾ ਤੋਲ ਕਢਾਵਣਿਆ ਪਈ ਅੜੇ ਪਿਰ ਚੇਤੇ ਨਾਹੀ ਦੂਜੇ ਮੁੱਠੀ ਰੋਵੈ ਤਾਹੀ ਖਰੀ ਕੁਆਲੇ ਕੋ ਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪਈ ਅੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਆਖਿਆ ਕੰਠ ਲਾਏ ਸ਼ਬਦੇ ਪਿਰ ਰਾਵੈ ਸੇਜ ਸੁਹਾਵਣਿਆ ਆਪੇ ਦੇਵੈ ਸਦ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੈ ਵਡਿਆਈ ਅੰਦਿਨ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉਤਮ ਜਨਮ ਸੋ ਥਾਨ ਹੈ ਵਾਸਾ ਸਤਿਗੁਰ ਸੇਵੇ ਕਰਮਾ ਹੈ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤਿਪਤਾਵਣਿਆ ਹੋ ਵਾਰੀ ਜਿਉ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਨਾ ਸੱਚੇ ਸੋਭਾ ਪਾਵਣਿਆ ਰਹਾਓ ਲੱਖ ਅਪਿਓ ਹਰ ਰਿਹਾ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾਵਣਿਆ ਦੂਜੇ ਪਾਏ ਪੜੇ ਨਹੀਂ ਬੂਝੈ ਤ੍ਰਿਵਿਧ ਮਾਇਆ ਕਾਰਨ ਲੂਜੈ ਤ੍ਰਿਵਿਧ ਬੰਧਨ ਟੁੱਟੇ ਗੁਰਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨਾ ਆਵੇ ਦੁਬਦਾ ਲਾਗੇ ਦਹਿ ਦਿਸਤਾਵੇ ਬਿਕਾ ਕੀੜਾ ਬਿਖ ਮਹਿਰਾਤਾ ਬਿਖੀ ਮਾਹੇ ਪਚਾਵਣਿਆ ਹਾਂ ਕਰੇ ਤੈ ਆਪ ਜਨਾਏ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ ਤੁਤੇ ਬਾਹਰ ਕਛੂ ਨਾ ਹੋਵੇ ਬਖਸ਼ੇ ਸ਼ਬਦ ਸੁਆਵਣਿਆ ਉਪਜੈ ਪਚੇ ਹਰ ਬੂਜੈ ਨਾਹੀ ਅੰਦਿਨ ਦੂਜੇ ਪਾਏ ਵਿਰਾਹੀ ਮਨੁੱਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ ਸ਼ਿੰਗਾਰ ਬਣਾਏ ਮਨੁੱਖ ਅੰਧ ਐਸੇ ਕਰਮ ਕਮਾਏ ਹਾਲਤ ਨਾ ਸੋਭਾ ਪਲਤ ਨਾ ਟੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਬੇਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਿਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਮੇ ਵਰਤੇ ਏਕੋ ਸੋਈ ਗੁਰਮੁਖ ਬੇਲਾ ਬੂਜੈ ਕੋਈ ਨਾਨਕ ਨਾਮ ਰਤੇ ਜਨ ਸੁਹੇ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹੱਲਾ ਤੀਜਾ ਮਨ ਉਹ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾ ਦੁਖ ਪਾਵੇ ਵਿਖਿਆ ਮਾਤੇ ਕਿਛ ਸੂਜੇ ਨਾਹੀਂ ਫਿਰ ਫਿਰ ਜੂਨੀ ਆਵਣਿਆ ਹੋ ਵਾਰੀ ਜਿਉ ਵਾਰੀ ਹਮੇ ਮਾਲ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਸਹਿਜ ਪਿਆਵਣਿਆ ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ ਬਾਦ ਬਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਦਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਪਹਾਵੇ ਸੱਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਦਿਨ ਸੱਚੋ ਪਾਵੇ ਆਪੇ ਦੇਹ ਨ ਪਛੋ ਤਾਵੇ ਗੁਰ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜਕ ਸੱਤ ਦਿਨਾਂ ਮੈਲ ਨ ਲਾਗੇ ਗੁਰਪ੍ਰਸਾਦੀ ਅੰਦਿਨ ਜਾਗੇ ਨਿਰਮਲ ਨਾ ਬਸੇ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ ਮੂਲੋ ਭੁੱਲੇ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਕਿਸ ਸੂਜੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰਿਵਿਧ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤੈ ਗੁਣ ਪੜੇ ਹਰੇਕ ਨਾ ਜਾਣੇ ਬਿਨ ਬੂਝੇ ਦੁੱਖ ਪਾਵਣਿਆ ਜਾ ਤਿਸ ਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਦੱਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹੋ
वारी जो वारी हर रस चाख साधु पावणया हर रस चाखे से जन निर्मल निर्मल नाम ते आवणया रहाओ सुन है कर्मी जो शब्द विचारे अंतर तत्व ज्ञान हमें मारे नाम पदार्थ ना निध पाए तै गुण मेट समावणया हमें करे नह कर्मी ना होवे गुर प्रसादी हमें खो

ਆਪ ਵਿਚਾਰੇ ਮੁ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹੋਮ ਮੈਂ ਮੈਲ ਚੁਕਾ ਬਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹੋਮ ਮੈਂ ਮਾਰ ਐਨ ਸੁਪ੍ਰੀਤ ਸ਼ਬਦ ਸਾਚੇ ਹਰ ਸਰ ਦਾਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹੋਮ ਮੈਂ ਮਾਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਮ ਮੈਂ ਮੈਲ ਚੁਕਾ ਬਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਪਾਏ ਤੈ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾ ਬਸਿਆ ਘਟ ਅੰਤਰ ਮੁਰ ਕੇ ਪਾਤੇ ਪਾਵਣਿਆ ਆਜ ਮਹੱਲਾ ਤੀਜਾ ਮਾਇਆ ਮੋਹ ਜਗਤ ਸਵਾਇਆ ਤੈ ਗੁਣ ਦੀਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵੇਲਾ ਬੂਜੈ ਚੌਥੇ ਪਦ ਲਿਵ ਲਾਵਣਿਆ ਹਾਂ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਓ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਕਾਮ ਕੋ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੈ ਗੁਰ ਪੂਰੇ ਨਾਮ ਧਿਆਵਣਿਆ ਬਈ ਅੜੇ ਤਨ ਭਰਮ ਪੁਲਾਣੀ ਦੂਜੇ ਰਾਗੀ ਫਿਰ ਪਛਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨਾ ਪਾਵਣਿਆ ਪਈ ਅੜੇ ਤਨ ਕੰਤ ਸਮਾਲੇ ਗੁਰ ਪ੍ਰਸਾਦੀ ਵੇਖੇ ਨਾਲੇ ਫਿਰ ਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾ ਬਣਿਆ ਸਫਲ ਜਨ ਜਿਹਾ ਸਤਿਗੁਰ ਪਾਇਆ ਦੂਜਾ ਭਾਉ ਸਿਉ ਸ਼ਬਦ ਜਲਾਇਆ ਏਕੋ ਰੱਬ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨੁੱਖ ਨਾਮ ਚਿੱਤ ਨ ਆਵੇ ਬਿਨ ਆਵੇ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾ ਮਿਲਿਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾ ਬਣਿਆ ਮਾਜ ਮਹੱਲਾ ਚੌਥਾ ਆਦਿ ਪੁਰਖ ਪਰੰਪਰ ਆਪੇ ਆਪੇ ਥਾਪੇ ਥਾਪ ਉਥਾਪੇ ਸਭ ਮੈਂ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹੋ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆ ਬਣਿਆ ਇਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲੱਖ ਲਖਾ ਬਣਿਆ ਰਹਾਓ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਵਨ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾ ਬਣਿਆ ਤੂੰ ਆਪੇ ਸੱਚਾ ਸੇਜਨਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾ ਮਿਲੈ ਮਨ ਪੀਜੈ ਸਹਿਜ ਸਮਾਧ ਲਗਾ ਬਣਿਆ ਅੰਦਿਨ ਗੁਣ ਗਾਵਾ ਪ੍ਰਭ ਤੇਰੇ ਤੁਧ ਸਾ ਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹਿ ਮਿਲਾਈ ਯੂਰੇ ਗੁਰ ਕੇ ਸ਼ਬਦ ਧਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨ ਮੁ ਕਰਮ ਕਰੇ ਹੰਕਾਰੀ ਜੂਏ ਜਨਮ ਸਭ ਆਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਬਾਜ ਮਹੱਲਾ ਪੰਜਵਾਂ ਗਰ ਪਹਿਲਾ ਅੰਤਰ ਲੱਖ ਨਾ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਅਗਮ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਖਾ ਬਣਿਆ ਹਾਂ ਵਾਰੀ ਜਿਉਂ ਵਾਰੀ ਕਲ ਮੈਂ ਨਾਮ ਸੁਣਾ ਬਣਿਆ ਸੰਤ ਪਿਆਰੇ ਸੱਚੇ ਤਾਰੇ ਬਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਿਕ ਸਿੱਧ ਜੀ ਸਹਿ ਕੋ ਫਿਰਦੇ ਬ੍ਰਹਮਣ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤਿਰਸਾ ਖੋਜੇ ਤਾਂ ਕੋ ਗੁਰ ਮਿਲ ਹਿਰਦੇ ਗਾ ਬਣਿਆ ਆਠ ਪਹਿ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਏ ਇੱਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸਿੰਜਾਪੇ ਜਿਨ ਪਿਆ ਸਹੀ ਤਿਰਤਾਸੇ ਸੱਚੇ ਸਹਿਜੇ ਸੱਚ ਅਗਾਵਣਿਆ ਤਿਸ ਕਰ ਸਹਿਜਾ ਸੋਈ ਸੁਹੇਲਾ ਅੰਦ ਵਿਨੋਦ ਕਰੇ ਸਦ ਕੇਲਾ ਸੋ ਧਨਵੰਤਾ ਸੋ ਬਡਸ਼ਾਹ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜਾਂਤੋ ਵਾਹ ਦੁੱਧ ਜੇ ਵਡਦਾਤਾ ਵਨਾ ਕੋ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਸ ਤੂੰ ਤੁੱਠਾ ਸੋਨਾ ਤੁਧ ਤਿਆਏ ਸਾਜ ਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਾਹ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬਿਆਂਤ ਅਤ ਮੂਚੋ ਮੂਚਾ ਹੋ ਕੁਰਬਾਣੀ ਤੇਰੇ ਵੰਜਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ
कौन स मुक्ता कौन स जूता कौन स ज्ञानी कौन स भक्ता कौन सा गिरही कौन उदासी कौन सा कीमत पाई जियो कौन किन विद बाधा किन विद छूटा किन विद आवन जावन टूटा कौन कर्म कौन नह कर्मा कौन सा कहे कहाए जियो कवन कौन स सुखिया कौन सा दुखिया कौन सा सन्मुख कौन बेमुखिया किन विद मिलिए किन विद विचरे एह विद कौन प्रगटाए जियो कौन सा अखर जित तावत रहता कौन उपदेश देत दुख सुख समसहता कौन सो चाल जित पारबम ते आए किन विद कीर्तन गाए जियो गुरमुख मुक्ता गुरमुख जूता गुरमुख ज्ञानी गुरमुख भक्ता धन गिरही उदासी गुरमुख गुरमुख कीमत पाए जियो हमे बाधा गुरमुख छूटा गुरमुख आवन जाना टूटा गुरमुख कर्म गुरमुख नह कर्मा गुरमुख करे सो सुपाहे जियो गुरमुख सुखिया मनमुख दुखिया गुरमुख सनमुख मनमुख बेमुखिया गुरमुख मिले मनमुख बिचरे बिछरे गुरमुख बिद प्रगटाए जियो गुरमुख अखर अखर जितावत रहता गुरमुख उपदेश दुख सुख सम सहता गुरमुख चाल जित पार ब्रह्म ते आए गुरमुख कीर्तन गाए जियो सकली बंत बनाई आपे आपे करे कराए थापे एक से होयो अनंता नानक एक समाहे समाए जियो माज महला पंजमा प्रभ अविनाशी ता क्या काड़ा हर भगवंता ता जन खरा सुखाला जी प्राण मान सुखदाता तू करे सोई सुख पावने आ हों वारी ज्यो वारी गुरमुख मन तन पावने आ तू मेरा पर्वत तू मैं ओला तुम संग लवे न लावने रहो तेरा कीता जिस लागे मीठा कर कर पार ब्रह्म तीन जन डीठा थान तरंतर तू है एको एक बरतावने आ सगल मनोर तू देवन हारा भगती पाए परे भंडारा दया धार राखे तुद से ही पूरे कर्म कमा बने आ अंध कूपते कंडे चाड़े कर कृपा दास नदर निहाले गुण गावे पूर्ण अविनाशी कै सुन तोट न आवने एथे उथे तू है रखवाला मात गर्म में तुम ही पाला माया अगर ना पोहे तिनको।

ਤੁਧ ਬਿਨ ਅਵਨ ਨਾ ਜਾਣਿਆ, ਜਿਸ ਤੂੰ ਜਿਸ ਕੋ ਤੂੰ ਹਪਾ ਬਸ ਪਿਆ ਸਹਾਈ, ਤੇ ਸੱਤੀ ਬਾਹ ਨਾ ਲੱਗੇ ਕਾਈ। ਤੂੰ ਸਾਚਾ ਤੂੰ ਸਾਹਿਬ ਦਾਸ ਤੇਰਾ ਗੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੀਰਾ ਸਾਚੀ ਠੁਕਰਾਈ, ਨਾਨਕ ਬਲ ਬਲ ਜਾਵਣਿਆ। ਮਾਜ ਮਹੱਲਾ ਪੰਜਵਾਂ ਘਰ ਦੂਜਾ, ਨਿਤ ਨਿਤ ਦਇ ਸੰਭਾਲੀਐ, ਮੂਲ ਨਾ ਮਨੋ ਵਿਸਾਰੀਐ, ਰਹਾਉ ਸੰਤਾ ਸੰਗਤ ਪਾਈਐ, ਜਿਤ ਜਮ ਕੇ ਪੰਥ ਨਾ ਜਾਈਏ। ਤੂੰ ਸਾ ਹਰ ਕਾ ਨਾਮ ਲੈ, ਤੇਰੇ ਕੁਲਹਿ ਨਾ ਲਾਗੇ ਗਾਲ ਜਿਉ, ਜੋ ਸਿਮਰਨ ਦੇ ਸਾਈ ਹੈ ਨਰਕ ਨ ਸਹੀ ਪਾਈ ਹੈ। ਤੱਤੀ ਵਾਵ ਨਾ ਲੱਗੇ, ਜਿਨ ਮਨ ਬੁੱਠਾ ਆਏ ਜਿਉ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਚਿਆ ਸਹੀ ਗੰਭੀਰ ਅਪਾਰ ਜੀਓ। ਹਰ ਅਮੇ ਔਰ ਸਾਇਨ ਪੀਵੀਏ, ਮੋਹ ਡਿੱਠੇ ਜਨ ਕੇ ਜੀਵੀਏ, ਕਾਰਜ ਸਭ ਸਵਾਲੈ ਨਿਤ ਪੂਜੋ ਗੁਰ ਕੇ ਪਾਵ ਜੀਓ, ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ, ਮਨ ਮੰਦੇ ਪ੍ਰਭ ਗਾਹੀਆ ਇਹ ਅਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਨਾ ਉਪਜਿਓ ਤੇਰੇ ਸੱਚੀ ਕਾਰੇ ਲਾਗ ਜੀਓ, ਕਰਤਾ ਮੰਦ ਵਸਾਇਆ ਜਨਮੇ ਕਾ ਫਲ ਪਾਇਆ, ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ, ਅਟਲ ਪਦਾਰਥ ਪਾਇਆ ਮੈਂ ਪੰਜਨ ਕੀ ਸ਼ਰਨਾਇਆ, ਲਾਏ ਅੰਚਨ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਓ। ਇਹ ਕਿਉਂ ਕਾ ਸਤਿਗੁਰ ਪ੍ਰਸਾਦ, ਮਾਜ ਮਹੱਲਾ ਪੰਜਵਾਂ ਘਰ ਤੀਜਾ, ਹਰ ਜਪ ਜਪੇ ਮਨ ਤੀਰੇ, ਰਹਾਓ ਸਿਮਰ ਸਿਮਰ ਗੁਰ ਦਿਓ, ਮਿਟ ਗਏ ਭੈ ਦੂਰੇ, ਰਹਾਓ ਮਿਟ ਗਏ ਦੂਰੇ, ਸ਼ਰਨ ਪਾਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ, ਚਰਨ ਸੇਵ ਸੰਤ ਸਾਧ ਕੀ ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ, ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ, ਸਭ ਛਡਾਈ ਖਸਮਾਪ ਹਰ ਜਾ ਪਈ ਠਰੂਰੇ, ਕਰਦੇ ਕੀ ਅਤ ਪਾਪ ਸੋ ਦੁਸ਼ਟ ਮੋਏ ਹੋਏ ਮੂਰੇ, ਨਾਨਕ ਰੱਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ। ਬਾਰੇ ਮਹਾ ਮਾਂਜ ਮਹੱਲਾ ਪੰਜਵਾਂ ਕਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਪਰਮੈ ਥਕ ਆਏ ਪ੍ਰਭ ਕੀ ਸ਼ਾਮ, ਦੇਨ ਤੇਨ ਦੁਦੈ ਤੇ ਬਹਰੀ ਕਿਤੇ ਨ ਆਵੇ ਕਾਮ, ਜਲ ਬਿਨ ਸਾ ਕੁਮਲਾਵਤੀ ਉਪਜੈ ਨਾਹੀ ਧਾਮ, ਹਨਾ ਹਨ ਮਿਲੀਏ ਸਾਜਣੈ ਕਤ ਪਈਏ ਵਿਸ਼ਰਾਮ, ਜਿਤ ਘਰ ਹਰ ਕੰਤ ਨ ਪ੍ਰਗਟੀ ਪਾਠ ਨਗਰ ਸੇ ਗ੍ਰਾਮ, ਸਰਬ ਸ਼ਿੰਗਾਰ ਤੁਮ ਬੋਲ ਰਸ ਸਣ ਦੇਹੀ ਸਾ ਖਾਮ, ਪਰ ਸਵਾਮੀ ਕੰਤ ਵੀ ਹੋਣੀਆਂ ਮੀਤ ਸਜਨ ਸਭ ਜਾਮ, ਨਾਨਕ ਕੀ ਬੇਨਤੀਆਂ ਕਰ ਕਿਰਪਾ ਦੀ ਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਹ ਚਲ ਧਾਮ, ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਕਣਾ, ਸਾਂਝ ਨਾ ਮਿਲ ਪਾਈਐ ਰਸਨਾ ਨਾ ਪਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ, ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚਿੱਤ ਨਾ ਆਵਈ ਕਿਤੜਾ ਦੁੱਖ ਗਣਾ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ ਨਾਨਕ, ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ, ਵੈਸਾਖ ਧੀਰਨ ਕਿਉ ਵਾਡੀਆ ਜਿਨਾ ਪ੍ਰੇਮ ਵਿਸ਼ੋਹ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੁਹ, ਪੁੱਤਰ ਕਲਤ ਨਾ ਸੰਗਤ ਨਾ ਹਰ ਅਭਿਨਾਸੀ, ਉਹ ਪਲ ਚ ਪਲ ਚ ਸਗਲੀ ਮੋਈ ਝੂਠੈ ਤੰਦੇ ਮੋਹ, ਇਕ ਸਾਰ ਕੇ ਨਾ ਬਿਨ ਅੱਗੇ ਲਹੀਐ ਖੋਹ, ਦਏ ਵਿਸਾਰ ਵਿਗੂਚਣਾ ਪ੍ਰਭਿਨ ਅਵਨ ਨਾ ਕੋਏ, ਪ੍ਰੀਤਮ ਚਾਨੀ ਜੋ ਲਗੇ ਤਿਨ ਕੀ ਨਿਰਮਲ ਸੋਏ, ਨਾਨਕ ਕੀ ਪ੍ਰਬੇਨਤੀ ਪ੍ਰਮਿਲੋ ਪ੍ਰਾਪਤ ਹੋਏ, ਵਿਸਾਖ ਸੁਹਾਵਾ ਤਾਂ ਲਗੇ ਜਾ ਸੰਤ ਬੇਟੇ ਹਰ ਸੋਏ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਾਨ, ਹਰ ਸੱਜਣ ਦਾ ਮਨ ਲੱਗਿਆ ਕਿਸੇ ਨਾ ਦੇਈ ਬਨ, ਮਾਣਕ ਮੋਤੀ ਨਾ ਪ੍ਰਭ
ਹੁਣ ਲੱਗੇ ਨਾਹੀ ਸਨ ਰੰਗ ਰਸਬੇ ਨਾਰਾਇਣ ਜੇਤੇ ਮਨ ਪਹਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਨ ਆਪਨ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੇ ਭਾਗ ਮਤਨ ਅਸਾਰਤ ਪੰਦਾ ਤਿਸ ਲਗੈ ਹਨਾ ਹੁਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਵੀ ਗੁੱਚੀ ਐ ਗੱਲ ਪਈ ਅਸ ਜਮ ਕੀ ਫਾਸ ਜਿਹਾ ਵੀ ਜੈ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀ ਐ ਸੋ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਜ ਬਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਨ ਸਰਸੀ ਕਾਮਣੀ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਬਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨੀ ਸਖੀ ਪ੍ਰਪਾਇਆ ਹਾਂ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਨ ਤਿਨਾ ਸੁਹਾਗਣੀ ਜੇ ਰਾਮ ਨਾਮ ਉਰਹਾਰ ਭਾਵ ਦੇ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਬੇਲੈ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਨਾਗ ਦੀ ਵਾਹਿਗੁਰੂ ਜੀ ਪਾਏ ਪਾਉਦੇ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬੀਜੈ ਸੋ ਲੁਣੇ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਵਦੇ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ ਅਸੂ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਾਂ ਤਿਨ ਕੈ ਲਾਗਾਂ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਅਸੂ ਸੁਖੀ ਬਸੰਦੀਆਂ ਜਿਨਾ ਮਯਾ ਹਰ ਰਾਏ ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨ ਵਿਯੋਗ ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਬੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲੇ ਮੈਂ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਬਿਨਸੈ ਸਭੈ ਸੋਚ ਮੰਗੇਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਜਨਾ ਤੇ ਬਹਰੀ ਸੇ ਰਹਿਣ ਇਕੇਲੜੀਆਂ ਤਿੰਨ ਦੁੱਖ ਨ ਕਬੂ ਉਤਰਿਆ ਸੇ ਜਮ ਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਦਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਛੇ ਧੂੜ ਤਿੰਨ
प्रभ शरणी दर पड़िया मंगेर प्रभ आराधना बहु न जनमड़िया पोख तुखा न ब्यापी कंठ मिलया हरना मन वेदया चरना अरविंद दर्शन लगड़ा साह ओट गोबिंद गोपाल राय सेवा स्वामी लाह विख्या पोह न सके मैं साधु गुण गाह जह ते उपजी तह मिली सच्ची प्रेम प्रीत समाह कर गहली नी पार ब्रह्म बहु न बिछड़िया वार जाऊं लख बेरिया हर सज्जन अगम अगाह सरम पई नारायण नानक दर पईया पोख सुखंदा सर्व सुख जिस बख्शे वे परवाह माघ मजन संग साधुआ तूड़ी कर इशनान हर का नाम ते आए सुन सब नानो कर दान जन्म कर्म मल उतरे मन ते जाए गुमान काम क्रोध ना मोहिए मिनसे लोभ सुवान सच्चे मार्ग चलदिया उसत करे जहान अठसठ तीर्थ सगल पुन जी दया परवान जिसनो देवे दया कर सोई पुरख सुजान जिना मिलया प्रभ अपना नानक तिन कुरबान माघ सुचे से कांडी है जिन पूरा गुर मेहरवान फल गुण आनंद उपार्जना हर सज्जन प्रगटे आए संत सहाई राम के कर कृपा दिया मिलाए छे सुहावी सर्व सुख हुन दुखा नाही जाए इच्छ पुनी बड़ पागनी बर पाया हर राय मिल सहिया मंगल गावही गीत गोबिंद अलाए हजेहा अवर ना दिसे कोई दूजा लवे ना लाए हलत पलत सवारियन नेह चल दितियन जाए संसार सागर ते रखियन बहर ना जन मै तहे जेहवा एक अनेक गुण तेरे नानक चरनी पाए फल गुण नित सलाही है जिसनो तिल न तमाए जिन जिन नाम ते आया तिनके काज सरे हर गुर पूरा आराध्या दरगा सच खरे सर्व सुखा निद चरण हर पौजल बिखम तरे प्रेम पद तिन पाइया बिख्या नाहे जरे कूड़ गए दुबदा नसी पूरन सच परे पाप ब्रह्म प्रभ सेव दे मन अंदर एक तरे महादिवस मूरत पले जिसको नदर करे नानक मंगे दर्स दान कृपा करो हरे आज महला पंजवा दिन रैन एक ओंकार सतगुर प्रसाद सेवी सतगुरु अपना हर सिमरी दिन सवरैन आप त्याग शरणी पवा मुख बोली मिठड़े बैन जन जन का बिछड़िया हर मेलो सज्जन सैन जो जी हर ते बिछड़े से सुख न बसन पहन हर पिर बिन चैन न पाइये खोज डिठे सब गैन आप कमाने बिछड़ी दोस ना काहू देन कर कृपा प्रभ राख ले हो और होर नाही कर्ण करेन हर तुद बिन खाकू रूलना कहिए किथे बैन नानक की बेनंतिया हर सुरजन देखा नैन जी की बेता सो सुने हर समरथ पुरख पार मरन जीवन आराधना सबना का आधार ससरे पहिए तिस कांत की बड़ा जिस परवार ऊंचा अगम अगाध बोध किशांत न पारावार सेवा सात इस पावसी संता की हो शार दीना नाथ दयाल दिन पतित उदहरन हार आद जुगादी रखदा सच नाम करतार कीमत कोई ना जानी को नाही तोलन हार मन तन अंतर बसर है नानक ना नहीं सुमार दिन रहन जे प्रभु को सेव दे तिन कै सद बलिहार संत आराधन सद सदा सबना का बख्शिंद ज्यो

ਨਾ ਜਾਈਏ ਪਰਮੇਸ਼ਰ ਬੇਅੰਤ, ਜਿਸ ਮਨ ਵਸੇ ਨਾਰਾਇਣ, ਸੋ ਕਹੀਏ ਭਗਵੰਤ, ਜੀ ਕੀ ਲੋਚਾ ਪੂਰੀ ਐ, ਮਿਲੇ ਸੁਆਮੀ ਕੰਤ, ਨਾਨਕ ਜੀਵੇ ਜਪ ਹਰੀ, ਦੋਖ ਸਭੇ ਹੀ ਹੰਤ, ਦਿਨ ਰਹਿਣ ਜਿਸ ਨਾ ਵਿਸਰੇ, ਸੋ ਹਰਿਆ ਹੋਵੇ ਜੰਤ, ਸਰਵ ਕਲਾ ਪ੍ਰਭੂਨ, ਮੰਜ ਨਿਮਾਣੀ ਥਾਂ, ਹਰ ਓਟ ਗਹੀ ਮਨ ਅੰਦਰੇ, ਜਪ ਜਪ ਜੀਵਾ ਨਾਮ, ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾਓ, ਜਿਉ ਤੂੰ ਰਾਖੇ ਤਿਉ ਰਹਾ, ਤੇਰਾ ਦਿੱਤਾ ਪਹਿਨਾ ਖਾਮ, ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗਣ ਗਾਓ, ਦੂਜੀ ਜਾਏ ਨਾ ਸੁਜਈ, ਕਿੱਥੇ ਕੂਕਣ ਜਾਓ, ਅਗਿਆਨ ਬਿਨਾਸਨ ਤਮ ਹਰਨ, ਉੱਚੇ ਅਗਮ ਅਮਾਓ, ਮਨ ਵਿਛੜਿਆ ਹਰ ਮੇਲੀਐ, ਨਾਨਕ ਇਹ ਸੁਆਓ, ਸਰਬ ਕਲਿਆਣਾ ਤਿਤ ਦਿਨ, ਹਰ ਪਰਸੀ ਗੁਰ ਕੇ ਪਾਓ। ਬਾਰ ਮਾਜ ਕੀ ਤਥਾ, ਸਲੋਕ ਮਹੱਲਾ ਪਹਿਲਾ, ਮਲਕ ਮਰੀਦ ਤਥਾ ਚੰਦਰਹੜਾ, ਸੋਹੀਆਂ ਕੀ ਧੁਨੀ ਗਾਵਣੀ, ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ, ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ, ਗੁਰਦਾਤਾ ਗੁਰ ਹੀ ਵੇ ਕਰ, ਗੁਰ ਦੀਪਕ ਤਹਿ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖੋਏ। ਮਹੱਲਾ ਪਹਿਲਾ, ਪਹਿਲੇ ਪਿਆ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇ ਖਾਣ ਪੀਣ ਕੀ ਤਾਤ, ਸ਼ਿਵੇ ਕਾਮ ਨ ਪੁੱਛੇ ਜਾਤ, ਸਤਵੇ ਸਾਂਝ ਕੀਆ ਕਰਵਾਸ, ਅੱਠਵੇ ਕ੍ਰੋਧ ਹੋਆ ਤਨ ਨਾਸ, ਨਾਵੇ ਧੌਲੇ ਉਬੇ ਸਾ, ਦਸਵੇਂ ਦੱਦਾ ਹੋਆ ਸੁਆਹ, ਗਏ ਸੰਗੀਤ ਪੁਕਾਰੀ ਤਹਾ, ਉਡਿਆ ਹਾਂਸ ਦਸਾਏ ਰਹਾ, ਆਏ ਗਿਆ ਮੋਇਆ ਨਾਉ, ਪਿੱਛੇ ਪੱਤਰ ਸਦਿਓ ਕਾਵ, ਨਾਨਕ ਮਨੁੱਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਮਹੱਲਾ ਪਹਿਲਾ, ਦਸ ਬਾਲ ਤਨ ਬੀਸ ਰਵਣ, ਤੀਸਾ ਕਾ ਸੁੰਦਰ ਕਹਾਵੇ, ਚਾਲੀਸੀ ਪੁਰ ਹੋਏ ਪਚਾਸੀ, ਪੱਗ ਠਿਕ ਸਿਖਿਸ ਹੈ ਸੱਠੀ ਕੇ ਬੋਢੇ ਪਾਵੇ, ਸਤਰ ਕਾ ਮਤਹੀਣ ਅਸੀਹਾਂ ਕਾ ਬਿਹਾ ਨ ਪਾਵੇ, ਨਵੇ ਕਾ ਸਹਿਜਾ ਸਣੀ, ਮੂਲ ਨਾ ਜਾਣੇ ਆਪ ਬਲ, ਟੁੰਡੋਲਿਮ ਟੂੰਡਿਮ ਡਿੱਠ ਮੈਂ, ਨਾਨਕ ਜਗ ਤੂ ਏਕਾ ਤਵਲ ਹਰ ਪੌੜੀ, ਤੂੰ ਕਰਤਾ ਪੁਰਖ ਅਗਮ ਹੈ, ਆਪ ਸਿਸ਼ਟ ਉਪਾਤੀ, ਰੰਗ ਪਰੰਗ ਉਪਾਜਨਾ, ਬਹੁ ਬਹੁ ਬਿਧ ਪਾਤੀ, ਤੂੰ ਜਾਣੇ ਜਿਨ ਉਪਾਈਏ, ਸਭ ਖੇਲ ਤੁਮਾਤੀ, ਇੱਕ ਆਵੇ ਇੱਕ ਜਾਏ ਉੱਠ, ਬਿਨ ਨਾਵੇ ਮਰ ਜਾਤੀ, ਗੁਰੂ ਕਾ ਰੰਗ ਚਲੂ ਲਿਆ, ਰੰਗ ਹਰ ਰੰਗ ਰਾਤੀ, ਸੋ ਸੇਵੋ ਅਤ ਸਤ ਨਿਰੰਜਨ, ਗੁਰਪੁਰਖ ਵਿਦਾਤੀ, ਤੂੰ ਆਪੇ ਆਪ ਸੁਜਾਣ ਹੈ, ਵੱਡ ਪੁਰਖ ਵਡਾਤੀ, ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ, ਬਲ ਬਲ ਹੋ ਤਿੰਨ ਜਾਤੀ। ਸਲੋਕ ਮਹੱਲਾ ਪਹਿਲਾ, ਜਿਉ ਪਾਇ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀ ਦੇਖੈ ਜਿਹਵਾ ਬੋਲੈ, ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀ ਕਰਨਾ, ਦਿੱਤਾ ਪਹਿਨੇ ਖਾਏ, ਜਿਨਰਾ ਜਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾ ਭੱਜੈ ਤਾਂ ਠੀਕ ਹੋਵੇ, ਕਾਠ ਕੜੀ ਨਾ ਜਾਏ, ਨਾਨਕ ਗੁਰਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹੱਲਾ ਦੂਜਾ, ਦੇਣ ਦੇ ਤਾਵੋ ਦਿੱਤਾ ਚੰਗਾ, ਮਨੁੱਖ ਐਸਾ ਜਾਣੀਐ, ਸੁਰਤ ਮਤ ਚਤਰਾਈ ਤਾਂ ਕੀ, ਕਿਆ ਕਰ ਆਖ ਬਖਾਣੀਐ, ਅੰਤਰ ਬਹਿ ਕੇ ਕਰਮ ਕਮਾਵੇ, ਸੋ ਸੋ ਚੋਹਾਂ ਕੁੰਡੀ ਜਾਣੀਐ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਬਖਾਣੀਐ, ਜਿਚ ਤੇਰੀ ਜੋਤ ਟੀਚਰ ਜੋਤੀ ਵਿੱਚ ਤੂੰ ਬੋਲੈ, ਬਿਨ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ, ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸਜਾਣੀ ਹੈ। ਪੌੜੀ, ਤੁਧ ਆਪੇ ਜਗਤ ਉਪਾਏ ਕੈ, ਤੁਧ ਆਪੇ ਤੰਦੇ ਲਾਇਆ, ਮੋਹ ਠਗੋਲੀ ਪਾਏ ਕੈ, ਤੁਧ ਆਪੋ ਜਗਤ ਖਵਾਇਆ, ਤਿਸ਼ਨਾ ਅੰਦਰ ਅਗਨ ਹੈ, ਨੈ ਤਿਪਤੇ ਤਿਖਾ ਤਿਹਾਇਆ, ਸਹਿਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਮੈਂ ਸਤਿਗੁਰ ਮੋਹ ਨਾ ਟੁੱਟੇ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਮਨ ਗੁਰਮੁਖ ਗੁਰਮਤੀ ਨਾਮ ਧਿਆਈਏ,
ਸੁਖ ਰਜਾ ਜਾ ਤੁਧ ਪਾਇਆ ਕੁਲ ਉਧਾਰੇ ਆਪਣਾ ਤਨ ਜਿਨੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਸੇ ਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਵਾਜੋ ਵੇਖਣਾ ਬਿਨ ਕੰਨਾ ਸੁਣਨਾ ਪੈਰਾ ਵਾਜੋ ਚੱਲਣਾ ਬਿਨ ਹੱਥਾਂ ਕਰਨਾ ਜੀਵ ਹੈ ਵਾਜੋ ਬੋਲਣਾ ਇਉਂ ਜੀਵਤ ਮਾਨਾ ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ ਮਹੱਲਾ ਦੂਜਾ ਦਿਸੇ ਸੁਣੀਏ ਜਾਣੀਏ ਸਾਵ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦਲਾ ਕਿਉਂ ਗਲ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਨਾਨਕ ਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਇਹ ਕਹਿ ਤੁਧ ਦੂਜਾ ਖੇਲ ਚਾਇਆ ਹਾਂ ਮੈਂ ਗਰਭ ਉਪਾਏ ਕਹਿ ਲੋਭ ਅੰਤਰ ਜਨਤਾ ਪਾਇਆ ਜੋ ਪਾਵੇ ਤਿਉ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮਿਲੈ ਗੁਰਮਤੀ ਤੁਧੇ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਨਾਵੇ ਹੋਰ ਨਾ ਪਾਇਆ ਹੋਰ ਕਾਰ ਬੇਕਾਰ ਹੈ ਇੱਕ ਸੱਚੀ ਕਾਰ ਹੇ ਲਾਇਆ ਪੁੱਤ ਕਤਲਾਤ ਕੁਟੰਬ ਹੈ ਇੱਕ ਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ ਸਲੋਕ ਮਹੱਲਾ ਪਹਿਲਾ ਸੋਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦ ਹਾਂ ਸਿਰ ਪਹਾਰ ਪੁਰ ਕਰ ਕਾਇਆ ਕੱਪੜ ਪਹਿਰਾ ਤੋਬਾ ਸਦਾਕਾਰ ਬੱਗਾ ਰੱਤਾ ਪੀੜਾ ਕਾਲਾ ਬੱਗਾ ਰੱਤਾ ਪੀੜਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਰ ਹਮਲ ਤਾਰੀ ਦੁਰਮਤ ਬਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਹੋਵਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਬਸਤ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਧਾ ਭੂਲ ਪਿਆ ਜਮਜਾਲੇ ਬਸਤ ਪਰਾਈ ਆਪਣੀ ਕਰ ਜਾਣੇ ਹੋਮੇ ਵਿੱਚ ਦੁੱਖ ਕਹਲੇ ਨਾਨਕ ਗੁਰਮੁਖ ਹੋਮੇ ਟੁੱਟੇ ਤਾਂ ਹਰ ਹਰ ਨਾਮ ਤਿਹਾਵੇ ਨਾਮ ਜਪੇ ਨਾਮੂ ਆਰਾਧੇ ਨਾਮੇ ਸੁਖ ਸਮਾਵੇ ਪਵੜੀ ਕਾਇਆ ਹੰਸ ਸੰਜੋਗ ਮੇਰੂ ਮਿਲਾਇਆ ਤਿਨਹੀ ਕਿਆ ਵਿਯੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁਖੋ ਉੱਠੇ ਪਾਪ ਸੁਖੋ ਉੱਠੇ ਰੋਗ ਪਾਪ ਕਮਾਇਆ ਹਰਖੋ ਸੁਭ ਯੋਗ ਪਾਇਖ ਪਾਇਆ ਮੂਰਖ ਗੰਤ ਗਣਾਏ ਝਗੜਾ ਪਾਇਆ ਸਤਿਗੁਰੂ ਹੱਥ ਨਿਵੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਨਾ ਚਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਹੈ ਛੱਪੜ ਨਾਤੈ ਸਗਲੀ ਮਲ ਆਏ ਤੀਰਥ ਪੂਰਾ ਸਤਿਗੁਰੂ ਹੈ ਅੰਨ ਦਿਨ ਹਰ ਹਰ ਨਾਮ ਸੇ ਧਿਆਏ ਉਹ ਆਪ ਕੁਛਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ਼ਿਸ਼ਟ ਉਛੜਾਏ ਜੇ ਨਾਨਕ ਤਿਸ ਬਲਿਹਾਰ ਨੈ ਜੋ ਆਪ ਜਪੈ ਹਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਬਨ ਖੰਡ ਵਾਸਾ ਇੱਕ ਭਗਵਾ ਬੇਸ ਕਰ ਫਿਰੇ ਜੋ ਕੀ ਸੰਨਿਆਸਾ ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰੋ ਨਾ ਉਤਰੈ ਤ੍ਰੇ ਬਿਦ ਮਨਸਾ ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾਸ ਅੰਦਾਸ ਸੱਚਾ ਸ਼ਬਦ ਸੱਚ ਮਨ ਕਰਹੀ ਮਾਹੇ ਉਦਾਸ ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲੇ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਹੋ ਨਾਹੀਂ ਤਾਂ ਕਿਆ ਆਖਾਂ ਕਿਉਂ ਨਾਹੀਂ ਕਿਆ ਹੋਵਾਂ ਕਰਨੀ ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਧੋਵਾਂ ਆਪ ਨਾ ਬੁਝਾ ਉਹ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਧਾ ਹੋਏ ਕਹਿ ਦੱਸੇ ਰਾਹੇ ਸਭ ਸੋ ਮੁਹਾਏ ਸਾਥੇ ਅੱਗੇ ਗਿਆ ਮੂਹੇ ਮੂਹੇ ਪਾਹੇ ਸੋ ਐਸਾ ਆਗੂ ਜਾਪੇ ਪੌੜੀ ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲੱਖ ਪਾਰ ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ ਨਾ ਪੜੀਏ ਨਾ ਬੁੱਝੀਏ ਗੁਰਮਤੀ ਵਿਚਾਰਾ
गुरमती नाम तन खटिया भगती परे भंडारा निर्मल नाम हन्या हरदर सच्चे सच्चारा सलोक महला पहला मेहर मसीद मसीत सिदक मुसल्ला हक हलाल कुरान सरम सुनत सील रोजा हो मुसलमान कन्नी काबा सच पीर कलमा कर्म सलाम तस्बी सात इस भाव सी नानक रखे लाज महला पहला हक पराया नानका उस सुअर उस गाए गुर पीर हम ता परे जाम मुरदार ना खाए गली पिस्त ना जाइए छुट्ट

ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਂ ਪਹਿਲਾ ਸੱਚ ਹਲਾਲ ਦੋਹੇ ਤੀਜਾ ਖੈਰ ਖੁਦਾਏ ਚੌਥੀ ਨੀਅਤ ਆਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜ ਦੇ ਇੱਕ ਕੱਚੇ ਦੇ ਵਪਾਰਾ ਸਤਿਗੁਰ ਉੱਠੇ ਪਾਈ ਹਨ ਅੰਦਰ ਰਤਨ ਭੰਡਾਰਾ ਬਿਨ ਗੁਰ ਕਿਨੇ ਨਾ ਲੱਦਿਆ ਅੰਧੇ ਪੌਂਕ ਮੂਏ ਕੁੜਿਆਰਾ ਮਨ ਮੁਖ ਦੂਜੈ ਬਚ ਮੂਏ ਨਾ ਬੂਝੇ ਵਿਚਾਰਾ ਇੱਕ ਸਬਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ ਬਿਨ ਨਾਵੇ ਹੋਰ ਸਾ ਧਨ ਨਾਹੀ ਹੋਰ ਮਿੱਥਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰਿਆ ਹੁਕਮ ਸਵਾਰ ਨਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਨ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਅੱਬਲ ਔਰ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਸੁਨ ਮੁਸਾਵੇ ਹੋਏ ਮੁਸਲਿਮ ਦੀਨ ਮੁਹਾਣੇ ਮਨ ਜੀਵਨ ਕਾ ਭਰਮ ਚੁਕਾਏ ਰੱਬ ਕੀ ਰਜ਼ਾਏ ਮੰਨੇ ਸੇ ਉੱਪਰ ਕਰਤਾ ਮੰਨੇ ਆਪ ਗਵਾਵੇ ਤੀਨ ਤੋ ਨਾਨਕ ਸਰਬ ਜੀਆ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਲੋਭ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਣੀ ਮੂਹਤ ਜੇ ਤਾਂ ਅੰਜਨ ਮਾਹੇ ਨਿਰੰਜਨ ਪਾਵੇ ਤਜ ਮਾਨ ਮਾਨ ਸੁਪ੍ਰੀਤ ਉਦਾਰਾ ਤਜ ਪਿਆਸ ਆਸ ਰਾਮ ਨਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਯਤ ਸਿੱਖਦਾਰ ਕੋਈ ਨਾ ਰਸੀਓ ਹੱਟ ਪਟਣ ਬਾਜ਼ਾਰ ਹੁਕਮੀ ਟਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰ ਪਰੇ ਭੰਡਾਰ ਰੀਤੇ ਇੱਕ ਖਣੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ ਰਾਜ ਮਿਲਖ ਕਰਬਾਰ ਕਿੱਥੇ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਏ ਚੇ ਲਾਲਤੀ ਨਾਨਕ ਸੱਚ ਦਾ ਤਾਰ ਸੁਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਤੇਣਵਾ ਸੁਮ ਹੋਵੇ ਦੁੱਧ ਕਿਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਵਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਵੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਪਾਰ ਅਠਾਰੇ ਮੇਵਾ ਹੋਵੇ ਭਾਰ ਅਠਾਰੇ ਮੇਵਾ ਹੋਵੇ ਗਰੁੜਾ ਹੋਏ ਸੁਆਓ ਚੰਦ ਸੂਰਜ ਦੋਇ ਫਿਰਦੈ ਰੱਖੀਐ ਨਿਹਚਲ ਹੋਵੇ ਥਾਉ ਵੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਜੇ ਦੇਹੈ ਦੁੱਖ ਲਾਈਐ ਆਪਾਪ ਗ੍ਰਹਿ ਦੋਇ ਰਾਹ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ ਏ ਵੈ ਜਾਪੈ ਭਾਉ ਵੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭ ਹੋ ਜਾਓ ਅੱਖੀ ਜੀਵੇ ਅੱਖੀ ਜੀਵੇ ਵਾਹਿਗੁਰੂ ਜੀ ਅੱਖੀ ਜੀਵੇ ਅੱਖੀ ਵਾਹਿਗੁਰੂ ਜੀ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭ ਹੋ ਜਾਓ ਵੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਪੌੜੀ ਬਦ ਫੈਲੀ ਗੈ ਵਾਣਾ ਖਸਮ ਨਾ ਜਾਣੀ ਸੋ ਕਹੀਏ ਦੇਵਾਣਾ ਆਪ ਨਾ ਪਛਾਣੀ ਕਲੇ ਬੁਰੀ ਸੰਸਾਰ ਬਾਦੇ ਖੱਪੀਐ ਬਿਨ ਨਾਵੇ ਬੇਕਾਰ ਭਰਮੇ ਪੱਚੀਏ ਰਾਹ ਦੋਵੇਂ ਇੱਕ ਜਾਣੇ ਸੋਈ ਸਿਜਸੀ ਕੁਫਰ ਗੋਹ ਕੁਫਰਾਣੇ ਪਿਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿਜ ਹੈ ਦਰ ਦੀ ਵਾਣ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵ ਨਾ ਜੀਵੇ ਕੋਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਬਿਨ ਆਵੇ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪੈਦੇ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਕੀ ਜਹਿ ਭੋਗ ਬਿਲਾਸ ਕਿਆ ਲਸਕਰ ਕਿਆ ਦੇ ਨੇ ਵਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬਿਨਾਸ
पवड़ी जाति देख क्या हाथ सच पर की है मोहरा होवे हाथ मरिए चखिए सच्चे की सरकार जुग जुग जानिए हुक्म ने सिरदार दर दीवानिए फुरमानी है कार खसम पठाया तबल बाज बीचार शब्द सुनाया एक होए असवार एक ना साखती एक नी बद्धे पार एक ना ताकती सलोक महला पहला जा पक्का ता कटिया रही सो पलड़वाड़ सन की सारा चिथया कन लिया तन चाड़ दोए पुल चक्की जोड़ के पीसन आए बहेठ जो दर रहे सो उबरे नानक अज वडेठ महला पहला बेख ज मिठा कटिया कट कुट बद्दा खाए खुंडा अंदर रख के देन सुमल सजाए रस कस टटर पाई है तपे ते बिलाए पीसो फोग समालिए दिचे अग जलाए नानक मिठे पत्तरी है वेखो लोका आए पवड़ी इक ना मर न चित आस कनेरिया मर मर जमे नित किसे ना केरिया आपने मन चित कहन चंगेरिया जमराजे नित नित मनुख हेरिया मनुख लून हराम क्या ना जानिया बदे करन सलाम खसम ना पाणिया सच मिले मुख नाम साहिब भावसी करसन तख्त सलाम लिखिया पावसी महला पहला सलोक मच्छी तारू क्या करे पंखी क्या आकास पत्थर पाला क्या करे खुसरे क्या करवास कुत्ते चंदन लाई है पीसो कुत्ती तहात बोला जे समझाई है पढ़िए सिमत पाठ अंधा चानन रखिए दीवे बले पचास चौने सोय ना पाइए चुन चुन खावे कास लोहा मारन पाइए टहे ना होए कपास नानक मूर्ख एहो गुण बोले सदा विनाश महला पहला केहा कंचन टूटे सार अग्नि गांड पाए लोहार गोरी सेती टूटे पतार उत्ती गांड पवे संसार राजा मंगे दिते गंड पाए भुख्या गांड पवे जा खाए काला गंड दिया मी चोल गंड प्रीति मिठे बोल बेदा गंड बोले सच कोए मोया गंड नेकी सत होए एत गंड बते संसार मूर्ख गंड पवे मुह मार नानक आखे एहो विचार सिफती गंड पवे दरबार पौड़ी आपे कुदत साज कह आपे करे विचार एक खोटे एक खरे आपे परखण हार खरे खजाने पाई है खोटे सटिए बाहर बार खोटे सच्ची दरगाह सुटिए किस आगे करे पुकार सतगुर पिछे भज पवै एहा का निसार सतगुर खोट्यो खरे करे शब्द सवार नहार सच्ची दरगाह मनियन गुर कै प्रेम प्यार गंत ना दी को क्या करे जो आ बख्शे करतार सलोक महला पहला हम जेर जिमी दुनिया पीरा मसाए कराया मेर रवद बादशाह अफजू खुदाए एक तू ही महला पहला ना देव दान वानरा ना सिद्ध साधिका तरा अस्त एक दिगर कोई एक तुई महला पहला ना दादे दिहंद आदमी ना सप्त जेर जिमी अस एक दिगर कोई एक तुई महला पहला ना सूर सस मंडलो ना सप्त दीप नह जलो अन्न पौन थिर ना कोई एक तुई महला पहला ना रिजक दा दस्त आकसे हमा रा एक आस बसे अस एक दिगर कोई एक तुई महला पहला परंदे ना गिरा हजर दरख्त आव आस कर दिहंद सुई एक तुई महला पहला नानक लीला लिखिया सोए मेन असाके कोए कला तरे हिरे सोई एक तुई पौड़ी सच्चा तेरा हुक्म गुरमुख जानिया गुरमती आप गवाए शब्द पछाणिया सच तेरा दरबार शब्द निशानिया सच्चा शब्द विचार सच समाणिया मनुख सदा कूड़ियार परम पुलाणिया बिष्टा अंदर वास साध ना जानिया बिना वे दुख पाए आवन जानिया नानक पारख आप जिन खोटा खरा पछाणिया सलोक महला पहला शीहां वाजा चरगा कुहियां इना खवाले कह कहो खान तिन मास खवाले एह चलाए रह नदियां विच टिब्बे दिखाले थली करे असगा कीड़ा थाप दे पातशाही लश्कर करे सुहा जेते जी जीवे लै सहा जीवाले ता कह असाह नानक ज्यों ज्यों सच्चे पावे
त्यों त्यों देह गिरा महला पहला। एक मास हारी एक तिन खाहे, एक ना छत्ती अमृत पाहे। एक मिट्टिया में मिट्टिया खाहे, एक पौन सुमारी पौन सुमार। एक निरंकारी नाम आधार, जीवे दाता मरे न कोए। नानक मुहे नानक मुठे जाहे, नाही मन सोए पौड़ी। पूरे गुर की कार कर्म कमाई है, गुरमति आप गवाए नाम त्याई है। दूजे कारे लग जन्म गवाई है, बिना वेसा बेस पैंजे खाई है। सच्चा शब्द सलाहे सच समाई है, बिन सतगु सेवे नाही सुख निवास फिर आई है। दुनिया खोटी रास कूड़ कमाई है, नानक सच खरा सलाहे पत स्यों जाइए। श्लोक महला पहला। तुद पावे ता वावे गावे, तुद पावे जल नावे। जा तुद पावे ता करे विभूता, सिंगी नाद बजावे। जा तुद पावे ता पड़े कतेबा, मुला से कहावे। जा तुद पावे ता होवे राजे, रस कस बहुत कमावे। जा तुद पावे तेग बगावे, सिर मुंडी कट जावे। जा तुद पावे जाहे दसंतन, सुन गल्ला कर जावे। जा तुद पावे नाए रचावे, तुद पहने तू पहावे। नानक एक कह बेनती, होर सगले कूड़ कमावे। महला पहला। जा तू बड़ा सा बड़ियाँ, चंगे चंगा होई। जा तू सच्चा ता सा को सच्चा, कूड़ा कोई ना कोई। आखन वेखन बोलन चलन, जीवन वरना तहात। हुक्म साज हुक्मे विच रखे, नानक सच्चा आप पौड़ी। सतगुर सेव निसंग परम चुकाई है, सतगुर आखे कार सो कार कमाई है। सतगुर होए दयाल तह नाम ते आई है, लाहा भगत सो सार गुरमुख पाई है। मानो कूड़ गुवार कूड़ कमाई है, सच्चे दे दर जाए सच चवाई है। सच्चे अंदर महल सच बुलाई है, नानक सच सदा सच्यार सच समाई है। सो लोक महला पहला। कल काती राजे का साई, धर्म पंख कर उडरिया। कूड़ अमाव सच चंद्रमा, दिसे नाही कह चढ़िया। हो भाल भी कुन्नी होई, अंधेर रह न कोई। बिच होमे कर दुख रोई, कहो नानक किन बेदगत होई। महला तीजा। कल कीरत प्रगट चानन संसार, गुरमुख कोई उतरे पार। जिसनु नदर करे तिस देवै, नानक गुरमुख रतन सुलेवै पौड़ी। भगतां तैसै सारियां, जोड़ कदे ना आया। करता आप उपुल है, ना भुलै किसे दा भुलाया। भगत आपे मेलियन, जिनी सचो सच कमाया। सह सारी आप खुआईन, जिनी कूड़ बोल बोल बिख खाया। चलन सार न जानी, काम क्रोध बिस बधाया। भगत करन हर चाकरी, जिनी अंधिन नाम ते आया। दासन दास होए के, जिनी बिचों आप गवाया। उना खसम के दर मुख उजले, सच्चे शब्द सुहाया। सो लोक महला पहला। सा वाही सा लाह, जिनी ते आया एक मन। सही पूरे शाह, वक्ते उपर लड़ मोए। दूजे बहते राह, मन किया मती खिंडिया। बहुत पए असगा, कोते खाए ना निकले। तीजे मुही गिरा, भुख तिखा दोए पौकिया। खादा होए स्वाह, पी खाने स्यो दोस्ती। चौथे आई ऊंग, अखी मीट पवार गया। पी उठ रचियोन बाद, सह बरिया की पेड़ बदी। सबे बेला भक्त सब, जे अठी पौ होए। नानक साहिब मन वसै, सच्चा नावन होए। महला दूजा। सही पूरे शाह, जिनी पूरा पाया। अठी बेपरवाह, रहन इकते रंग। दर्शन रूप अथा मिले पाई है। करम पूरे पूरा गुरु, पूरा जाका बोल। नानक पूरा जे करे, कटे नाही तोल पौड़ी। जा तू ता क्या होर, मैं सच सुनाई है। मुठी धंधे चोर, महल ना पाई है। इन्हें चित कठोर, सेव गवाई है। जित कट सच ना पाए, सो पन कढ़ाई है। क्यों कर पूरे वाट तोल तुलाई है। कोई ना आखे कट होमे जाइए। लेन खरे परख, दर भी नाई है। सौदा इकत हट, पूरे गुर पाई है। सो लोक महला दूजा।
ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ ਤਿਸ ਵਿੱਚ ਨਾਂਦਿਨ ਨਾਮ ਏਕ ਪਹਲੈ ਗੁਣੀ ਗਹੀਰ ਕਰਮਬੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਵਾਹ ਕੇ ਸੁਰਤਿਆਂ ਉਪਜੇ ਚਾਉ ਤਿਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾਮ ਉੱਥੇ ਅੰਮ੍ਰਿਤ ਵੰਡੀ ਹੈ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਏ ਬੰਨੀ ਚੜੇ ਸੜਾਉ ਜੇ ਹੋਵੇ ਨਦਰ ਸਰਾਫ ਕੀ ਬੋਹੜ ਨਾ ਪਾਈ ਤਾਉ ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ ਉੱਥੇ ਪਾਪਨ ਵਿਚਾਰੀਏ ਕੂੜੇ ਕੱਟੇ ਰਾਸ ਉੱਥੇ ਖੋਟੇ ਸੱਟੀਏ ਖਰੇ ਕਿਚੇ ਸਾ ਵਾਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਤਤ ਮਹੱਤ ਦਿਨ ਸਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਹੋਰ ਚੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਕਰ ਵਸਿਆ ਸਤਿਗੁਰ ਤੁਠੇ ਨਾਉ ਪ੍ਰੇਮ ਰਹਸਿਆ ਸੱਚੇ ਦੇ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਏ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪਹਿਰਾ ਪਹਿਰਾ ਅਗਨ ਹੋਵੇ ਕਰਵਾਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਬੱਧਾ ਮਾਵਾ ਨਾਹੀ ਸਭ ਸਹਿ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜ਼ਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਬੰਨ ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੂੜਿਆਰ ਬੰਨ ਚਲਾਈਐ ਬਿਨ ਸੱਚੇ ਤਨ ਸ਼ਾਰ ਸ਼ਾਰ ਰਲਾਈਐ ਬਿਨ ਸੱਚੇ ਸਭ ਭੁੱਖ ਜੇ ਪੈਨ ਜੇ ਖਾਈਏ ਮੈਂ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮਹਿਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨਵੇ ਤ੍ਰਿਸ਼ਨਾ ਅਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਂਦਾ ਲਹਿ ਦਾਨਾ ਕੇ ਸੇ ਦਾਨ ਮਹੱਲਾ ਪਹਿਲਾ ਸੋਨੇ ਕਾ ਪਿਰਖ ਪਤ ਪਰਵਾਲਾ ਫੁੱਲ ਜਵੇ ਹਲਾਲ ਚਿੱਤ ਫਲ ਰਤਨ ਲਗੇ ਮੁਖ ਪਾਖਿਤ ਹਿਰਦੇ ਦਿਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸਠ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਿਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵਤ ਅਮਰ ਮਾਰ ਨਾ ਪੁੱਛੋ ਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ ਸੱਚ ਨਾ ਤਰੇ ਪਿਆਰ ਧੰਦੇ ਤਾਈਏ ਕਾਰ ਬੁਲਾ ਬੁਰਾ ਖੈ ਕਾਲ ਸਿਰ ਦੁਨੀ ਆਈਏ ਹੁਕਮੀ ਸਿਰ ਜੰਦਾਰ ਮਾਰੇ ਦਾਈਏ ਆਪੇ ਦੇਹ ਪਿਆਰ ਮਨ ਵਸਾਈਏ ਮੋਹਤ ਨਾ ਚਸਾ ਬਿਲੰਬ ਭਰੀਏ ਪਾਈਏ ਗੁਰਪ੍ਰਸਾਦੀ ਬੁਝ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਬਿਸ ਅਕਤ ਤੂਰਾ ਨਿਮ ਫਲ ਮਨ ਮੁਖ ਬਸੇ ਤਿਸ ਜਿਸ ਤੂੰ ਚਿਤ ਨਾ ਆਵਹੀ ਨਾਨਕ ਕਹੀਏ ਕਿਸ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਕਹਾ ਕੇਤੇ ਕਹੇ ਬਖਾਣ ਕਹਿ ਕਹਿ ਜਾਵਣਾ ਵੇਦ ਕਹੇ ਬਖਿਆਣ ਅੰਤ ਨਾ ਪਾਵਣਾ ਪੜੀਏ ਨਾਹੀ ਭੇਦ ਬੁਝੀਐ ਪਾਵਣਾ ਖਟ ਦਰਸ਼ਨ ਕੇ ਪੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਿਸੰਖ ਦਰਗਾ ਪਾਵਣਾ ਖਾਲਕੋ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਨਾ ਸਲੋਕ ਮਹੱਲਾ ਦੂਜਾ
ਮੰਤਰੀ ਹੋਏ ਅਠੂਹਿਆ ਨਾਗੀ ਲੱਗੇ ਜਾਏ ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਤੱਕਾ ਤੱਕਾ ਖਾਏ ਗੁਰਮੁਖ ਸਿਉ ਮਨ ਮੁਖ ਅੜੇ ਡੁੱਬੇ ਹੱਕ ਨਿਆਏ ਦੁਹਾ ਸਿਰਿਆ ਆਪੇ ਖਸਮ ਵੇਖੇ ਕਰ ਬਿਉਪਾਏ ਨਾਨਕ ਏਵੇ ਜਾਣੀਏ ਸਭ ਕਿਛ ਤਿਸੈ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਰਖ ਜਾਣ ਰੋਗ ਦਾਰੂ ਦੋ ਮੈਂ ਬੁਝੇ ਤਾਂ ਵੈਦ ਸੁਜਾਣ ਬਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚਲੀ ਸੱਚ ਰਹੇ ਸੁਬਿਸ਼ਟ ਪਰਵਾਨ ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਪਹੁੰਚੇ ਬਾਣ ਅੱਗੇ ਉਹ ਅਗਾਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆਂ ਸੱਚ ਕਹਿਣ ਅਰਦਾਸ ਸੇ ਬੇਚਾਰੀਆਂ ਸੋਹਣ ਖਸਮੇ ਪਾਸ ਹੁਕਮ ਸਿਧਾਰੀਆਂ ਸਖੀ ਕਹਿਣ ਅਰਦਾਸ ਮਨੋ ਪਿਆਰੀਆਂ ਬਿਨਾਂ ਵੇਤਰਿਕ ਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਪਹੇ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਹਿਰ ਭਰੇ ਕਿ ਸੁੱਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨਹਿ ਫਲੰਗ ਤਸ ਜਨਮਸ ਜਾਵਦ ਜਾਵਤ ਬ੍ਰਹਮ ਨਾ ਬਿੰਦ ਤੇ ਸਾਗਰੰਗ ਸੰਸਾਰਸ ਗੁਰ ਪ੍ਰਸਾਦੀ ਤਰੇ ਕੇ ਕਰਨ ਕੰਨ ਸਮਰਥ ਹੈ ਕਹ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰੱਖੀ ਤਾਰ ਪੌੜੀ ਖਸਮੇ ਕੇ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਨ ਕਿਉ ਕਮਲ ਵਿਗਸਿਆ ਖਸਮ ਪੂਰਾ ਪਾਏ ਮਨੋ ਰਹਸਿਆ ਦੁਸ਼ਮਣ ਗੱਡੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਬੇਦੰਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਹੇ ਤੋਤੇ ਮੂਲ ਨਾ ਉਤਰੇ ਜੇ ਸੋ ਧੋਵਣ ਪਾਹੇ ਨਾਨਕ ਬਖਸ਼ੇ ਬਖਸ਼ੀਏ ਨਾਹੇ ਤਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਸੁਖ ਦੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ ਉਜੜ ਭੁੱਲੇ ਰਾਹਬ ਗੁਰ ਵਿਖਾਲਿਆ ਸਤਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਐ ਸੱਚ ਬਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾ ਵੋ ਪੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੇ ਪੈ ਮਰੇ ਪੀ ਭੋ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈ ਬਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਬਿਨ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ ਹੋਏ ਦਿਆਲ ਨਾ ਕਬਹੂ ਚੂਰੀਏ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰੂ ਹੋਏ ਦਿਆਲ ਤਾਂ ਜਮ ਕਰ ਡਰ ਕਿਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰੂ ਹੋਏ ਦਿਆਲ ਤਾਂ ਨਾਵ ਨਿਦ ਪਾਈਐ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਸਿਰ ਖਵਾਏ ਪੀਹੇ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹੇ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰ ਖਵਾਏ ਨੇ ਪਰੀਐਨ ਹੱਥ ਸੁਆਹੀ ਮਾਊ ਪਿਓ ਕਿਤ ਗਵਾਏ ਨੇ ਟੱਬਰ ਰੋਵਨ ਤਾਹੀ ਉਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾਹੂੰ ਪਾਹੀ

ਬਾਣੀ ਅਸਰ ਤੀਰਥ ਦੇਵੀ ਥਾਪੇ ਪੂਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵਦਿਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇਨਾ ਗੱਲ ਨ ਪਾਣੀ ਬੁੱਠੇ ਹੋਏ ਹੋਏ ਬਿਲਾਵਲ ਜੀਆਂ ਜੁੱਤ ਸਮਾਣੀ ਬੁੱਠੇ ਅਨਕ ਮਾਦਕ ਪਾਹਾ ਸਭਸੇ ਪਰਦਾ ਹੋਵੇ ਬੁੱਠੇ ਕਾਹੋ ਚਰੇ ਨਿਤ ਸੁਰਹੀ ਸਾਤ ਹਨ ਦਹੀ ਬਿਲੋਵੇ ਚਿਤ ਕਹੇ ਹੋਮ ਜਗ ਸਦ ਪੂਜਾ ਪਈਏ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਹਾਵਣ ਨਾਹੀ ਤਾਂ ਸਤ ਚੱਟੇ ਸਿਰ ਸ਼ਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਜੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਐ ਜਾ ਪਤ ਰੱਖੇ ਸੋਏ ਪੌੜੀ ਤੁਸ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹਰ ਔਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ ਜੇ ਤੁਦੇ ਜਿਹਾ ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ ਮੰਨੀਏ ਗਿਆਨ ਧਿਆਨ ਤੁਦੇ ਤੇ ਪਾਇਆ ਕਰਮੀ ਪਵੇ ਨਿਸ਼ਾਨ ਨਾ ਚਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਉ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਇਸ ਆਪ ਸੁਝਾਏ ਤੇ ਸਭ ਕੇ ਸੂਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਪ੍ਰਾਤ ਹੋਵੇ ਜਿਸ ਦਾਤ ਪੌੜੀ ਹੋ ਟਾਡੀ ਬੇਕਾਰ ਕਾਰੇ ਲਾਇਆ ਰਾਤ ਦਹਿ ਕੇ ਬਾਰ ਤੁਰੋਂ ਫੁਰਮਾਇਆ ਟਾਡੀ ਸੱਚੇ ਮਹਿਲ ਖਸਮ ਬੁਲਾਇਆ ਸਿਫਤੀ ਸੱਚੀ ਸਿਫਤ ਸਾਲਾ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਟਾਡੀ ਕਰੇ ਪਸਾਉ ਸ਼ਬਦ ਬਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇ ਦੀ ਮਹੱਲਾ ਪਹਿਲਾ ਚੌਪਦੇ ਦੋ ਤੁਕੇ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪੌ ਮੁੱਚ ਪਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਈ ਨ ਲੰਘਸ ਪਾਰ ਪੈ ਪੌ ਰਾਖਿਆ ਪਾਏ ਸਵਾਰ ਹਾਉ ਪੈ ਤਨ ਅਗਨ ਪਖੈ ਪੈ ਨਾਲ ਪੈ ਪੌ ਕੜੀਏ ਸ਼ਦ ਸਵਾਰ ਪੈ ਬਿਨ ਕਾੜਤ ਕੱਚ ਨਿਕਾਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿਸ ਸਿਆਣਪ ਪਵੇ ਨਾ ਤਾਉ ਨਾਨਕ ਮਨੁੱਖ ਬੋਲਣ ਬਾਉ ਅੰਧਾ ਅੱਖਰ ਬਾਉ ਦੁਆਉ ਗੌੜੀ ਮਹੱਲਾ ਪਹਿਲਾ ਡਰ ਕਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਦ ਬਿਨ ਦੂਜੀ ਨਾਹੀਂ ਜਾਏ ਜੋ ਕਿਛ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸੋਰ ਰਹਾਉ ਨਾ ਜਿਉ ਮਰੇ ਨਾ ਡੂਬੇ ਤਰੈ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈ ਸਾਨ ਪੌ ਖਾਣਾ ਪੀਣਾ ਆਧਾਰ ਮਿਣ ਖਾਦੇ ਮਰ ਹੋਏ ਗਵਾਰ ਜਿਸਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭ ਨਾ ਕਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਵਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਖ ਕਹਿਣਾ ਹੈ ਕਿਛ ਕਹਿ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੋਏ ਸਸੁਰ ਪਏ ਕਰਨੀ ਕਾਮਣ ਕਰਮਨ ਲਏ ਸ਼ਾਹ ਸੰਜੋਗ ਵਿਆਹ ਵਿਜੋਗ ਸਚ ਸੰਤਤ ਕਹ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੀ ਇਹ ਵਿਚਾਰ ਕਥਤਾ ਬਕਤਾ ਸੁਣਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ ਬੁਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਕਰਹੀ ਮਾਹੀ ਪਟ ਪਟ ਪੰਡਿਤ ਬਾਦ ਬਖਾਣੇ ਪੀਤਰ ਹੁੰਦੀ ਬਸ ਨਾ ਜਾਣੇ ਹੋ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਿਹਾ ਸਮਾਏ ਕਹ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦ ਨਾ ਆਇਆ
ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੇ ਮਾਣੇ ਨਾ ਤਾਂ ਕਿ ਸਤ ਬਲਿਹਾਰੇ ਜਾਉ ਆਪ ਲਾਏ ਠਾ ਨਾ ਠਾਉ।

0: तू समझावे मेल मिलाओ, ना मिले चले मैं नाल, बिनावे बादी सब काल रहाओ। खेती बणज नावे की ओट, पाप हुन बीज की पोट, काम करो जी मैं खोट चोट, ना बिसार चले अवन खोट। साचे गुर की साची सीख, तन मन सीतल साच परीख, जल पुराण रस कमल परीख, शद ते मिठे रस ईख। हुक्म संजोगी गढ़ दस द्वार, पंच बसे मिल जोत अपार, आप तुले आपे बनजार, नानक नाम सवारनहार। मावड़ी महला पहला, जातो जाए कहां ते आवे, कह उपजे कह जाए समावे, क्यों वाद्यो क्यों मुक्ति पावे, क्यों विनाशी सहज समावे। नाम हृदय अमृत मुख नाम, नरहर नाम नरहर नेह काम रहाओ, सहजे आवे सहजे जाए, मन ते उपजे मन माहे समाहे। गुरमुख मुक्तो बंद न पाए, साधु विचार छुटे हर नाए, तर्व पंखी बहु निस्वास, सुख दुखिया मन मोह विनाश। साज बिहाग तके आगास, दैत सावे कर्म लिखियास, नाम संजोगी गोयल थाट, काम कुल फूटे बिख माट, बिन बखर चूनो कर हाट, गुरु मिल खोले बजर कमाट। साध मिले पूर्व संजोग, सच रहस्य पूरे हर लोग, मन तन दे ले सहज सुभाए, नानक तिनके लागो पाए। गौड़ी महला पहला, काम कोद माया मैं चीत, झूठ बिकार जागे हित चीत, पूंजी पाप लोभ की कीत, तर तारी मन नाम सुचीत। वाह वाह साचे मैं तेरी टेक, हाँ पापी तू निर्मल एक रहाओ, अगन पानी बोले पढ़वाओ, जेवा इंद्री एक सुहाओ, दिश बिकारी नाही पौ पाओ, आ मारे ता पाए ना। शब्द मरे फिर मर ना होए, बिन मुए क्यों पूरा होए, पर पांच ब्यापर हा मंद होए, थिर नारायण करे सो होए। बोहित चढ़ो जा आवे बार, ठाके बोहित दरगाह मार, सच सलाही तन गुरुद्वार, नानक धर कर एक अंकार। गौड़ी महला पहला, उल्टे कमल ब्रह्म विचार, अमृत हर गगन दस द्वार, त्रिपवन वेद आप मारे, मन मेरे परम न की जय, मन मानिए अमृत रस पी जय रहाओ। जन्म जीत मन मन मानिया, आ मुआ मन मन ते जानिया, नजर पही कर कर ते जानिया, जत सत तीर्थ मज नाम, अधिक बितार करो किस काम, न नारायण अंतर जाम, आन मनो तो का पर कर जाम। किस जाचो नाही को थाओ, नानक गुरमत सा सहज समाओ। गौड़ी महला पहला, सतगुर मिले सो मन दिखाए, मन रहन रस अंतर पाए, गर्भ निवार गगन पुर पाए, मन लिखाए आई नहीं रहना, हर जप जाप रहन हर शरण रहाओ। सतगुर मिले ता दुबदा पागे, कमल विकास मन हर प्रभ लागे, जीवत मरे महारस आगे, सतगुर मिले सत संजम सूचा, गुर की पौड़ी ऊंचो ऊंचा, कर मिले जम का पा मूचा, गुर मिले मिल अंक समाया, कर कृपा कर महल बुद्ध खाया, नानक हमें मार मिलाया। गौड़ी महला पहला, किरत पिया ने मिटे कोए, क्या जाना क्या आगे होए, जो तिस पहाना सोई हुआ, अब ना करने वाला हुआ, ना जाना कर्म केवड़ तेरी दात, कर्म धर्म ते नाम की जात रहाओ। तू एवड़ दाता देवनहार, तोट नाही तुद भगत भंडार, किया गर्व न आवे रास, जियो पिंड सब तेरे पास, तू मार जी वाले बख्श मिलाए, जो पावी त्यों नाम जपाए। तू दाना बिना साचा सिर मेरे, गुरमत दे भरोसे तेरे, तन मैं मैल नाही मन राता, गुर बचरी सच शाद पछाता, तेरा तान नाम की बड़ियाई, नानक रहना भगत शरणाई। गौड़ी महला पहला, जिन अकात कहयो अप्यो पियाया, अन पै बिसरे नाम समाया, क्या डरिए डर डरे समाना, पूरे गुर के शब्द पछाना रहाओ। जिसना राम हृदय हर सो रास, सहज सुभाई मिले सावास, जाहे सवारे साज ब्याल, इत उत मनमुख बादे काल, अनिस राम हृदय से पूरे, नानक राम मिले प्रम दूरे। गौड़ी महला पहला, मरन जन्म मरे त्रै गुण हितकार, चारे वेद कथे आकार, तीन वस्ता कहे बख्यान, तुरिया वस्ता सतगुर ते हर जान, राम पद गुर सेवा तरना, बहुड़ जन ना होए है मरना रहाओ। चार पदार्थ कह सब कोई, सिमत सास पंडित मुख सोई, बिन गुर अर्थ विचार न पाया, मुक्त पदार्थ भगत हर पाया। ਜਾ ਕੇ ਹਿਰਦੇ ਵਸਿਆ ਹੈ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰੂ ਤੇ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੀ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਦਾਤਾ ਗੁਰ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰ ਲਭ ਲੋ ਮੁਚ ਕੂੜ ਕਮਾਵੇ ਬੋਹਰ ਉਠਾਵੇ ਪਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉੱਪਰ ਛਾਰ ਸੁਣ ਸੁਣ ਸਿੱਖ ਮਾਰੀ ਸੋਕ੍ਰਿਤ ਕੀਤਾ ਰੈਸੀ ਮੇਰੇ ਜੀੜੇ ਬੋਹਣ ਆਵੇ ਬਾਰੀ ਰਹਾਓ ਹੋ ਤੁਦ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇ ਤਵਾਰੀ ਬੇਲ ਪਰਾਈ ਜੋਹੇ ਜੀੜੇ ਕਰੇ ਚੋਰੀ ਬੁਰੇ ਆਈ ਹੰਸ ਚਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈ ਇਹ ਨਾਰੀ ਤੂੰ ਕਾਇਆ ਰਹੀ ਹੈ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਸਭ ਕਿਛ ਲਿਆ ਤਾਂ ਮਨ ਭੱਲਾ ਪਾਇਆ ਹਾਲਤ ਨਾ ਸੋਭਾ ਪਲਤ ਨਾ ਟੋਈ ਪਹਿਲਾ ਜਨਮ ਗਵਾਇਆ ਔਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਇ ਨਾ ਰੂਪਾ ਕੱਪੜ ਕੇਰੇ ਪਹਾਰਾ ਕਿਸੇ ਨਾਲ ਨਾ ਚੱਲੇ ਨਾਨਕ ਖੱਪ ਚੜ ਚੜ ਪਵੇ ਗਵਾਰਾ ਕੁੰਜੀ ਮੇਵਾ ਮੈਂ ਸਭ ਕਿਛ ਆਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀ ਉਦਬਾਲ ਉਸਾਰੀ ਪਸ ਮੰਡਲ ਕੀ ਢੇਰੀ ਸੰਚੇ ਸੰਚ ਨਾ ਦੇਈ ਕਿਸੀ ਅੰਧ ਜਾਣੇ ਪਸ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਭਾਣਾ ਰਹਾਓ ਸ਼ਾਹ ਹਮਾਰਾ ਠਾਕੁਰ ਪਰਾ ਹਮ ਤਿਸਕੇ ਬਨਜਾਰੇ ਜਿਉ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀਵਾਲੇ ਗੌੜੀ ਚੇਤ ਛੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬਿਖਮ ਕਨਾ ਰਹਾਓ ਉਸਾਰ ਮੜੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵ ਲੁਟੇਰ ਸੋ ਪੰਜ ਜਨਾ ਟਾਹੇ ਮੜੋਲੀ ਲੂਟਿਆ ਦੇਹਰਾ ਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਜ ਜਨਾ ਕਾਮਣ ਲੋੜੇ ਸੋ ਨਾ ਰੂਪਾ ਮਿੱਤਰ ਲੁੜੇ ਨ ਸੋ ਖਾ ਦਾਤਾ ਨਾਨ ਪਾਪ ਕਰੇ ਤਿਨ ਕਾਰਨ ਜਾਸੀ ਜਾਂ ਭੁਲਵਾ ਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਰ ਪੀਤਰ ਮੁੰਦਰਾ ਕਾਇਆ ਕੀ ਜੈ ਅਖਿੰਦਾਤਾ ਪੰਚ ਚੇਲੇ ਵਸ ਕੀ ਜੈ ਰਾਵਲ ਇਹ ਮਨ ਕੀ ਜੇ ਡੰਡਾਤਾ ਜੋ ਜੁਗਤ ਇਹ ਪਾਵਿਸਤਾ ਏਕ ਸ਼ਾਦੂ ਜਾਹੋ ਨਾਸਤ ਕੰਧ ਮੂਲ ਮਨ ਲਾਵਿਸਤਾ ਰਹਾਉ ਮੂੰਡ ਮੁੰਡਾਏ ਜੇ ਗੁਰ ਪਾਈਏ ਹਮ ਗੁਰ ਕੀ ਨੀ ਹਮ ਗੁਰ ਕੀ ਨੀ ਗੰਗਾ ਦਾ ਤ੍ਰਿਭਵਨ ਤਾਰਨ ਹਾ ਸਵਾਮੀ ਏਕ ਨਾ ਜਾਨਸ ਅੰਦਾਤਾ ਕਰ ਪਟਮ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਏਕ ਸਚਾਨੀ ਜੇ ਚਿਤ ਲਾਵੇ ਲਭ ਲੋਭ ਕੀ ਤਾਵਸਤਾ ਜਪ ਸਿਧ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਕਣਾ ਰਹਾਓ ਕਾਇਆ ਕਮਲੀ ਹੰਸ ਆਣਾ ਮੇਰੀ ਕਰਤ ਬਿਹਾਨੀ ਤਾ ਪ੍ਰਵਤ ਨਾਨਕ ਨਾਂਗੀ ਦਾ ਜੇ ਫਿਰ ਪਾਛੇ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇ ਕਰ ਦਿੜ ਚਿਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀ ਜੈ ਰੇ ਮਨ ਮੇਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲੱਖ ਨਾ ਲਖਣਾ ਜਾਈ ਰੇ ਰਹਾਓ ਸੱਕਰ ਖੰਡ ਮਾਇਆ ਧਨ ਮਿੱਠੀ ਹਮ ਤੋ ਪੰਚ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲੱਜ ਤੂੰ ਕਸ ਮੂਸਾ ਭਾਈ ਰੇ ਮਨਮੁਖ ਕਰੇ ਤੇ ਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਕਿੰਦੀ ਨ ਕੀਆ ਸੋਈ ਹੋਆ ਕਿਤਨਾ ਮਿਟਿਆ ਜਾਈ ਰੇ ਸੁਭਰ ਪਰੇ ਨਾ ਹੋਵੇ ਉਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਗ ਹੋਵੇ ਜੇ ਨਾਨਕ ਤੋ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਏ ਬਾਪ ਕਤ ਕੇ ਰਾ ਕੇ ਦੂਤ ਹਮ ਆਏ ਅਗਨ ਬਿੰਦ ਜਲ ਭੀਤਰ ਨਿਪਜੇ ਕਾਹੇ ਕੰਮ ਪਾਏ ਮੇਰੇ ਸਾਹਿਬਾ ਕੌਣ ਜਾਣੇ ਕੁਨ ਤੇਰੇ ਕਹੇ ਨਾ ਜਾਈ ਔਗਣ ਮੇਰੇ ਰਹਾਉ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਨ ਵਜ ਬਿਜ ਮੰਦਰ ਪੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ तुझते कहाँ छपावे, तट तीत हम नव खंड देखे, हट पटन बाजारा लैके तो तकड़ी तोलन लागा, कटही मैं बंजारा, जेता समुद्र सागर नीर भरिया तेते औगन हमारे, दया करो किच मेरो पावो डूबदे पत्थर तारे, जीड़ा अगन बराबर तपे पीतर बगे काती, पर्वत नानक हुक्म पछाणे सुख होवे दिन राती, गौड़ी बैरागन महला पहला रैन गवाई सोए के दिस गवाया खाए, हीरे ही ऐसा ही जन्म है कौड़ी बदले जाए, नाम न जाने आराम का मुड़े फिर पाछे पछताए, रे रहो अंता तन तर नहीं तरे, अंत न चाहे आ जाए, अंत को चाहन जो गए से आए अनत गवाए, आपन लिया जे मिले ता सब को भागट होए, कर्मा ऊपर निबड़े जे लोचे सब कोए, नानक करना जिन किया सोई सार करे, हुक न जापी जापी खसम का किसे बढ़ाई दे, गौड़ी बैरागण महला पहला, हनी होवा मन वसा कंध मूल चुन खाओ, गुर प्रसादी मेरा सोह मिले बार बार हो जाओ, जियो मैं बन जान नाम की तेरा नाम बखर बापार, जी रहाओ कोकिल होवा अंब बसा सहज शब्द विचार, सह सुवाए मेरा सोह मिले दर्शन रूप अपार, मछली होवा जल बसा जी जानत सब सार, और बार पार मेरा सोह मिले और बार पार मेरा सोह बस है, हों मिलोंगी बाह पसार, नागन होवा तर बसा शाद बसे पौ जाए, नानक सदा सुहागणी जिन ज्योति ज्योत समाए, गौड़ी पूर्वी दीप की महला पहला, एक ओंकार सतगुर प्रसाद, जैका कीर्ते आखिए करते काहु विचारो, तित कर गावो सोहिला सिबरो सेज नहार, तुम गावो में निरपो का सोहिला, हों वारी जाऊं जित सोहिले सदा सुख होए रहा, नित नित जिड़े समालियां देखेगा देवनहार, तेरे दाने कीमत ना पवित जाते कवन सुमार, संभव सहा लिखिया मिलकर पावो तेल, दियो सजन आसी सड़ियां ज्यो होवे साहिब स्यो मेल, कर कर एहो पहुंचा सदरे नित पवन, सदन हारा सिमरे नानक से देह आवन, रा गौड़ी गौरेरी महला तीजा चौपदे, एक ओंकार सतगुर प्रसाद, गुर मिले हर मेला होई आपे मेल मिलावे सोई, मेरा प्रभु साबित आपे जाने हुक्मे मेले शाद पछाने, सतगुर कह पै पवन पौ जाए पै राचे सच रंग समाए, रहाओ गुर मिले हर मन वसे सुबाए, मेरा प्रभु हरा कीमत नहीं पाए, शब्द सलाहे अंत न पारा वार, मेरा प्रभु बख्शे बख्शन हार, गुर मिले सब मत बुद्ध होए, मन निर्मल बसे सच सोए, साच बसे सच कार साची सब कार, साच बसे साची सब कार, उत्तम कानी शाद विचार, गुरते साची सेवा होए, गुरमुख ना पछाणे कोए, जीवे दाता देवनहार, नानक हर नामे लगे प्यार, गौड़ी ग्वारेरी महला तीजा, गुरते ज्ञान पाए, गुरते ज्ञान पाए जन कोए, गुरते बूझे सीजे सोए, गुरते सहज साच विचार, गुरते पाए मुक्त द्वार, पूरे पहाग मिले गुर आए, साचे सहज साच समाए, रहाओ गुर मिले तिश्ना अग्न बुझाए, गुरते शांत बसे मन आए, गुरते पवित्र पावन सुच होए, गुरते महल शब्द मिलावा होए, भाज गुरु सा परम पुलाई, बिनावे बहुता दुख पाई, गुरमुख होवे सो नाम त्याई, दर्शन सच्चे सच्ची पत होई, किसनो कहिए दाता एक सोई, कृपा करे शब्द मिलावा होई, मिल प्रीतम साचे गुण गावा, नानक साचे साच समावा, गौड़ी ग्वारेरी महला तीजा, सो थाउ सच मन निर्मल होए, सच विश्वास करे सच सोए, सच्ची बाणी जुग चारे जा पे, साव की साचा आपे आपे, कर्म होवे सत्संग मिलाए, हर गुण गावे बैसो थाए, रहाओ जलो ए जेवा दूजे पाए, हर असना चाके फीका अलाए, बिन बूजे तन मन फीका होए, बिन नावे दुखिया चलिया रोए, रसना हरस चाखिया सहज सुहाए, गुर की पाते साच समाए, साचे राती गुर शब्द विचार, अमृत पीवे निर्मल तार, नाम समावे जो भांडा होए, ऊंदे भांडे टिके ना कोई, गुर शब्दी मन नाम निवास, नानक सच भांडा जिस शब्द प्यास, ਗੁਆੜੀ ਗੁਆਰੇ ਦੀ ਮਹੱਲਾ ਤੀਜਾ ਇੱਕ ਗਾਵੇ ਰਹੇ ਮਨ ਸਾਧ ਨਾ ਪਾਏ ਹਮੇ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵੇ ਜਿੰਨਾ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਪਾਵੇ ਮੰਤਨ ਰਾਤਾ ਰਾਮ ਸੁਹਾਵੇ ਰਹਾਓ ਇੱਕ ਗਾਵੇ ਇੱਕ ਭਗਤ ਕੇ ਨਾਮ ਨਾ ਪਿਆਵੇ ਬਿਨ ਅਸਨੇਹ ਸੱਚੀ ਪਦ ਗੁਰ ਸ਼ਬਦ ਵਿਚਾਰੇ ਸ਼ਬਦ ਵਿਚਾਰੇ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇ ਸੱਚੀ ਪਦ ਗੁਰ ਸ਼ਬਦ ਪਿਆਰ ਆਪਣਾ ਪਿਆਰ ਰਾਖਿਆ ਸਦਾ ਔਰ ਤਹਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਪਛੜ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਾਬਿਤ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨ ਮਾਰੇ ਤਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਾਰ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਜੇ ਜਨ ਸੋਏ ਜਿਸ ਨੂੰ ਬਖਸ਼ੇ ਦੇ ਵਡਿਆਈ ਗੁਰ ਪ੍ਰਸਾਦ ਹਰ ਵਸੇ ਮਨ ਆਈ ਰਹਾਉ ਗੁਰਵ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕਸ ਮਾਰ ਜੀਵਾ ਲਣਹਾਰਾ ਮਨ ਅਸਾਧ ਸਾਧੇ ਜਨ ਕੋਏ ਅਚਾਰ ਚਰੇ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਹਮੇ ਵਿੱਚੋ ਤਜੇ ਵਿਕਾਰ ਜੋ ਤੋ ਰਾਖੇ ਮੇਲ ਮਿਲਾਏ ਕਦੇ ਨਾ ਵਿਛੜੇ ਚੋਟਾ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾ ਪਛਾਣੇ ਗੌੜੀ ਗੁਆਰੇ ਦੀ ਮਹੱਲਾ ਤੀਜਾ ਹਮੇ ਵੀ ਸਭ ਜਗ ਬੋਰਾਨਾ ਦੂਜੇ ਭਾਏ ਭਰਮ ਪੁਲਾਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਣਾ ਤੰਦਾ ਕਰਤਿਆਂ ਅਨ ਦਿਨ ਬਿਹਾਨਾ ਹਿਰਦੇ ਰਾਮ ਜਪੋ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ ਗੁਰਮੁਖ ਹਿਰਦੇ ਜਿਨ ਆਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਮੇ ਵਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਕਰ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਸਲਮ ਲਾਏ ਤਾਵਤ ਬਾਜੇ ਠਾਕ ਰਹਾਏ ਨਾਮ ਨਵ ਨਿਰ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਬਸੇ ਮਨ ਆਏ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਬਸੇ ਨਾ ਲਾਗੇ ਜੰਪੀਰ ਆਪੇ ਸਾਹਿਬ ਆਪ ਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੁਆੜੀ ਗੁਆੜੀ ਮਹੱਲਾ ਤੀਜਾ ਸੋ ਕਿਉਂ ਬਿਸਰੇ ਜਿਸਕੇ ਜੀ ਪ੍ਰਾਣਾ ਸੋ ਕੋਈ ਬਿਸਰੇ ਸਭ ਮਾਹੇ ਸਮਾਨਾ ਜਿਤ ਸੇਵੇ ਦਰਗਾਹ ਪਤ ਪਰਵਾਨਾ ਹਰ ਕੇ ਨਾ ਬਿਟੋ ਬਲ ਜਾਓ ਤੂੰ ਬਿਸਰੇ ਤਦ ਹੀ ਮਰ ਜਾਓ ਰਹਾਓ ਤਿੰਨ ਤੂੰ ਬਿਸਰੇ ਜੇ ਤੁਧ ਆਪ ਲਾਏ ਤਿੰਨ ਤੂੰ ਬਿਸਰੇ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੂਨੀ ਪਾਏ ਜਿਨ ਮਨ ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ ਜਿਨ ਇੱਕ ਜੋ ਮਨ ਤੁਦ ਜਿਨ ਇੱਕ ਮਨ ਤੁਧ ਤਿੰਨ ਸਰੇਵੀ ਹੈ ਸੱਚੀ ਇਹ ਜਿਨ ਇੱਕ ਮਨ ਤੁੱਠਾ ਤਿੰਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਵਾਏ ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੇ ਪੁੰਨ ਤਿੰਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕੋ ਬਲਿਹਾਰੀ ਗੌੜੀ ਗੁਆਰੀ ਮਹੱਲਾ ਤੀਜਾ ਤੂੰ ਅਕਥ ਕਿਉ ਕਥਿਆ ਜਾਏ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹਿ ਤੇਰੇ ਗੁਣ ਅਨੇਕ ਕੀਮਤ ਨਹਿ ਪਾਏ ਜਿਸਕੀ ਬਾਣੀ ਤੇ ਸਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਓ ਜੈ ਸਤਿਗੁਰ ਤੈ ਸਾਧ ਜੈ ਸਤਿਗੁਰ ਤੈ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ ਗੁਰੂ ਕੇ ਸੇਵਾ ਮਹਿਲੀ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉ ਲੱਗੇ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਗੌੜੀ ਗੁਆਰੇ ਰੀ ਮਹੱਲਾ ਤੀਜਾ ਇੱਕ ਸੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈਸੰਤ ਸਭ ਸਹਿ ਲੰਗਾ ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ ਇੱਕ ਚੱਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬੇਲਾ ਕੋਈ ਰਹਾ ਸਹਿਜ ਪਵੇ ਪ੍ਰਭ ਸਭਨੀ ਥਾਈ ਕਹਾ ਗੁਪਤ ਪ੍ਰਗਟ ਪ੍ਰਬਣਤ ਬਣਾਈ ਆਪੇ ਸੁਤਿਆਂ ਦੇ ਜਗਾਏ ਜਿਸਕੀ ਕੀਮਤ ਕਿਨੇ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਗੁਰ ਸ਼ਬਦ ਸਮਾਵੇ ਬੂਜੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮਿਲਾਏ ਪੂਰੇ ਵੱਡੀ ਵਡਿਆਏ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਵਾਏ ਗੌੜੀ ਗੁਆਰੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੈ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਗਾਵੇ ਵਸੇ ਸਵੇ ਨਾ ਕੋਏ ਸਹਿਜੇ ਜਾਗੇ ਸਵੇ ਨਾ ਕੋਏ ਪੂਰੇ ਗੁਰ ਕੈ ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਮ असंत अनाड़ी कदे ना बूझे कथनी करे तै माया ना लूझे अंध अज्ञानी कदे न सीजे इस जुग में राम नाम निस्तारा बिल्ला को पाए गुरु शब्द बिचारा आप तरे सगले कुल उधारा इस कल युग में कर्म धर्म ना कोई कली का जन्म चंडाल कह कर होई नानक नाम बिना को मुक्त ना होई गौरी महला तीजा ग्वारेरी सच्चा अमर सच्चा पातशाह हो मन साचे राते हर बेपरवाह सच्चे महल सच नाम निफा हो सुन मन मेरे शब्द विचार राम जपो पवजल उतरो पार हाओ पर में आवे पर में जाए ए मन जन्मया दूजे पाए मन मुख ना चेते आवे जाए आप भुला के प्रभ आप लाया ए जियो बडानी चाकरी लाया महा दुख हटे बिरथा जन्म गवाया कृपा कर सतगुरु मिलाए एको नाम चेते विचो भरम चुकाए नानक नाम जपे नाओ नाओ निध पाए गौरी ग्वारेरी महला तीजा जिना जिना गुरमुख त्याया तिन पूछो जाए गुरसेवा ते मनपति आए से धनवंत हर नाम कमाए पूरे गुरदे पूरे गुरदे सो जी पाए हर नाम जपो मेरे भाई गुरमुख सेवा हर काल थाए पाई रहाओ आप पछाने मन निर्मल होए जीवत मुक्त हर पावे सोए हर गुण गावे सहज हर गुण गावे मत उत्तम होए सहजे सहज समावे सोए दूजे पाए न सेविया जाए हमें माया महा बिख खाए पुत कुटुंब ग्रह मोए माए मनुख अंधा आवे जाए हर हर नाम देवे जन को सोए अंधेर पत गुरु शब्दी होए गुरमत बेला बूझे कोए नानक नाम समावे सोए गौरी ग्वारेरी महला तीजा गुरसेवा जुग चारे होई पूरा जन कार कमावे कोई ओ खोट नाम तन हर तोट न होई एथे सदा सुख दा सोभा होई ए मन मेरे भर ना कीजे गुरमुख सेवा अमृत रस पीजे रहाओ सतगुरु सेवे से महापुरख संसारे आप उदरे कुल सगल निस्तारे हर का नाम रखे मेरे हर का नाम रखे उरधारे नाम रते पहुजल उतरे पारे सतगुरु सेवे सदा मन दासा हमे मार कमल परगासा अनहद बाजे निज कर वासा नाम रते कर माहे उदासा सतगुरु सेवे तिनकी सच्ची बाणी जुग जुग भगती आख बखानी अन्न दिन जपे हर सारंग पाणी नानक नाम रते नेह केवल निर्वाणी गौड़ी ग्वारेरी महला तीजा सतगुरु मिले बड़ भाग संजोग हिरदे नाम नितहारस भोग गुरु प्राणी नाम हर पा त्याए जन्म जीत लहा नाम पाए रहा ज्ञान ध्यान गुरु शब्द है मीठा गुर कृपा ते किने बिले चक डीठा कर्म कांड वो करे आचार बिन आवे त्रिग तिग हंकार बंधन बाध्यो माया फास जे नानक छूटे गुर प्रसाद महला तीजा गौड़ी बैरागण जैसी धरती ऊपर मेघला बरसत है क्या धरती मधे पानी नहीं जैसे धरती मधे पानी परगासे बिन पगा बरसत फिराही बाबा तू आसे पैसे भरम चुकाही जो किच करत है सोई कोई है रे तैसे जाए समाही राव इसी पुरख होए के क्या ओह कर्म कमाही नाना रूप सदा है तेरे तुझी माए समाही इतने जन भूल परे से जा पाया ता भूले नाही जाका कारज सोई पर जाने जे गुर के शब्द समाही तेता शब्द तू है हे आपे परम कहाही नानक तत तस्य मिलिया पुनरप जन्म ना आही गौड़ी बैरागर महला तीजा सब जग काले वस है वादा दूजे पाए हमे कर्म कमाव दे दूजे भय हमे कर्म कमाव दे मन मुख मिले सजाए मेरे मन गुरचानी चित लाए गुरमुख नाम निदान लै दरगा ले छाए रहाओ लख चौरासी भरम दे मन हट आवे जाए गुर का शब्द ना चीनियो फिर जो नी पाए गुरमुख आप पछाणिया हर नाम बसे अमन आए अंदर भगती रत्या हर नामे सुख समाए मन शब्द मरे प्रतीत होए हमे तजे बिकार ते नानक करमी पाईन हर नामा भगत भंडार गौड़ी बैरागर महला तीजा पेड़े दिन चार है हर हर लिख पाया सो बंदी नार है गुरमुख गुण गाया पेवकड़े गुण संभलै सहरे बास पाया गुरमुख सहज समानिया हर हर मन पाया ससरे पहिए पेर बसे ਪਹ ਕੇ ਤਬਿਦ ਪਾਈਏ ਆਪ ਨਿਰੰਜਨ ਅਲਖ ਆਪੇ ਮਿਲਾਈਏ ਰਹਾਉ ਆਪ ਹੀ ਪ੍ਰਭ ਦੇਹ ਮਾਤਾ ਨਾਮ ਤਿਆਈਏ ਬੜਪਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਏ ਹਮੇ ਦੁਬਦਾ ਬਿਨ ਸਜਾਏ ਸਹਿਜੇ ਸੁਖ ਸਮਾਈਏ ਸਾਪੇ ਆਪ ਵਰਤਦਾ ਆਪੇ ਨਾਏ ਲਾਈਏ ਮਨ ਮੁਖ ਗਰਭ ਨਾ ਪਾਈਓ ਅਗਿਆਨ ਇਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣੇ ਗਰਬ ਜੋਨੀ ਬਾਸ ਪਾਏਂਦੇ ਗਰਵੇ ਗਲ ਜਾਣੇ ਮੇਰੇ ਕਰਦੇ ਇਹ ਵੇ ਭਾਵਦਾ ਮਨ ਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਮਾਤ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਪ ਵੀਰਾ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ ਮਤ ਮੇਰੇ ਪ੍ਰਗਟ ਪਈ ਜਪ ਨਾ ਮੁਰਾਰਾ ਸਿਵ ਸਖਤ ਮਿਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਏ ਸੰਤ ਜਨੋ ਦੇ ਜਿਸ ਦੇ ਕਹੋ ਜੀਵਾ ਹਰ ਬਿਨ ਚਸਾ ਨਾ ਜੀਵਤੀ ਗੁਰ ਮਿਲ ਹੋ ਹਰ ਰਸ ਪੀਵਾ ਰਹਾਓ ਹਾਂ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕਿਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਧਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਦਿਕਿਨੀ ਗੁਣਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਥਰ ਡੂਬ ਦੇ ਗੁਰਮਤ ਹਰ ਪਿਆਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਨਾਗਤ ਰਾਖ ਲਿਹੋ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਮਨ ਧਿਆਇਆ ਸਜਨ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਇਆਤ ਹਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜੇ ਨਾਨਕ ਮੰਗੇ ਧੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਗੁਰਾਰੀ ਮਹੱਲਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਪਜ ਮਨ ਮੇਰੇ ਤਰ ਪਹੁਜਲ ਤੂੰ ਤਾਰੀ ਰਹਾਉ ਸੰਨਿਆਸੀ ਵਿਭੂਤ ਲਾਏ ਦੇ ਸਵਾਰੀ ਪਰ ਤੈਵ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੇ ਸੂਦ ਵੈਸ ਪਰ ਕਿਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸਿਸ਼ ਤੂੰ ਆਪ ਰਿਹਾ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਬੈਰਾਗਣ ਮਹੱਲਾ ਤੀਜਾ ਗੌੜੀ ਗੁਆਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭੱਜ ਮਿਲ ਸਾਧੂ ਸੰਗ ਜਨ ਕੀ ਤਰ ਪੌਜਲ ਅਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮੇ ਲਾਹੇ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ ਜੋ ਜਨ ਧਿਆਵੇ ਹਰ ਹਰ ਨਾਮਾ ਤਿੰਨ ਦਾਸ ਅੰਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉੱਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿੱਤ ਭਾਵੇ ਜਨ ਪਗ ਰੇਨ ਬਡ ਪਾਗੀ ਪਾਵੇ ਸੰਤ ਨਾ ਸਿਓ ਪ੍ਰੀਤ ਬਨ ਆਈ ਜਿਨ ਕੋ ਲਿਖਿਆ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਕੋ ਲਿਖਿਆ ਦੁੱਖ ਜਾਏ ਹਮਾਰੇ ਰਹਾਓ ਜਿਉ ਮਿਲ ਬਛਰੇ ਗੋ ਪ੍ਰੀਤ ਲਗਾਵੇ ਕਾਮਰ ਪ੍ਰੀਤ ਜਾ ਫਿਰ ਘਰ ਆਵੇ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਸਾਰਿੰਗ ਪ੍ਰੀਤ ਬਸੇ ਜਲ ਤਾਰਾ ਨਰ ਪ੍ਰਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੇ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸਿੱਖ ਪ੍ਰੀਤ ਗੁਰ ਮਿਲੇ ਗਲਾਟੇ ਤੇ ਨਾਨਕ ਪੀਤ ਸਾਧ ਪਗ ਚਾਟੇ ਗੌੜੀ ਗੁਆਰੀ ਮਹੱਲਾ ਚੌਥਾ ਹਮ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੂਖੇ ਪ੍ਰੀਤ ਹੋਵੇ ਅਨ ਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਅਗਾਏ ਹਰ ਦਰਸ਼ਨ ਦੇ ਹੋ ਰਾਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੇ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਗੇ ਬਸ਼ਰੇ ਪ੍ਰੀਤ ਖੀਰ ਮੁਖ ਖਾਏ ਹਿਰਦੇ ਵਿਗਸੇ ਦੇਖੇ ਮਾਏ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂੜਾ ਕੱਚ ਪਾਚਾ ਜੇ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਤਨੀ ਜਿਨ ਹਰ ਜਪਿਆ ਤਿੰਨ ਪਿੱਛੇ ਛੂਟੀ ਕਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਹਰ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਉ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪੰਚ ਰਹੇ ਹਰ ਧਿਆਇਆ ਅੰਦਿਲ ਨਹਿਰੀ ਹਰ ਗੁਣ ਗਾਇਆ ਸਤਿਗੁਰ ਪਗ ਧੂਰ ਜਿਨਾ ਮੁਖ ਲਾਈ ਤਿੰਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਾਹ ਮੁਕੂਜਲ ਪਾਈ ਗੁਰ ਸੇਵਾ ਹਰ ਆਪ ਗਲ ਲਾਵੇ ਗੁਰ ਸੇਵਾ ਆਪ ਹਰ ਪਾਵੇ ਕਿਸ਼ਨ ਬਲਭਦਰ ਗੁਰ ਪਗ ਲਗ ਤਿਹਾਵੇ ਨਾਨਕ ਗੁਰਮੁਖ ਹਰ ਆਪ ਤਰਾਵੇ ਗੌੜੀ ਗੁਆਰੀ ਮਹੱਲਾ ਚੌਥਾ ਹਰਾਪੇ ਜੋਗੀ ਡੰਡਾ ਤਾਰੀ ਹਰਾਪੇ ਰਵ ਰਿਹਾ ਬਨਵਾਰੀ ਹਰਾਪੇ ਤਪ ਤਾਪੇ ਲਾਏ ਤਾਰੀ ਐਸਾ ਮਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਬਸੇ ਨਾਹੀ ਹਰ ਦੂਰ ਰਹਾਉ ਹਰਾਪੇ ਸ਼ਬਦ ਸੁਰਤ ਧੁਨ ਆਪੇ ਹਰਾਪੇ ਵੇਖੇ ਬਿਗਸੇ ਆਪੇ ਹਰ ਆਪ ਜਪਾਏ ਹਰਾਪੇ ਹਰ ਜਾਪੇ ਹਰ ਆਪੇ ਸਾਰਿੰਗ ਅੰਮ੍ਰਿਤਾਰਾ ਹਰ ਅੰਮ੍ਰਿਤ ਆਪੇ ਆਵਣਹਾਰਾ ਹਰ ਆਪ ਕਰੇ ਆਗੇ ਹਰ ਆਪ ਕਰੇ ਆਪੇ ਨਿਸਤਾਰਾ ਹਰਾਪੇ ਬੇੜੀ ਤਾਰਾ ਹਰਾਪੇ ਗੁਰਮਤੀ ਨਿਸਤਾਰਾ ਹਰਾਪੇ ਨਾਨਕ ਪਾਵੇ ਪਾਰਾ ਗੌੜੀ ਬੈਰਾਗਰ ਮਹੱਲਾ ਚੌਥਾ ਸ਼ਾਹ ਮਾਰਾ ਤੂੰ ਤਨੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲਿਹੇ ਹਰ ਨਾ ਬਣ ਜੇ ਰੰਗ ਸਿਉ ਦੇ ਜੇ ਆਪੇ ਜੇ ਆਪ ਦਿਆਲ ਹੋਏ ਹੋਏ ਜੇ ਹੋ ਜੇ ਆਪ ਦਿਆਲ ਹੋਏ ਦੇਹ ਹਮ ਬਨਜਾਰੇ ਰਾਮ ਕੇ ਹਰ ਬਣਜ ਕਰਾਵੇ ਦੇ ਰਾਸ ਰਿਹਾਉ ਲਹਾ ਹਰ ਭਗਤ ਤਨ ਖੱਟਿਆ ਹਰ ਸੱਚੇ ਸ਼ਾਹ ਮਨ ਪਾਇਆ ਹਰ ਜਪ ਹਰ ਬਖਰ ਲੱਦਿਆ ਜਮ ਜਾ ਗਾਤੀ ਨੇਣ ਆਇਆ ਹੋਰ ਬਣਜ ਕਰੇ ਵਪਾਰੀ ਹੈ ਅਨੰਤ ਤਰੰਗੀ ਦੁੱਖ ਮਾਇਆ ਉਹ ਜੇ ਹੈ ਬਣਜ ਹਰ ਲਾਇਆ ਫਲ ਤੇ ਤਿੰਨ ਪਾਇਆ ਹਰ ਹਰ ਬਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭਦੇਈ ਜੇ ਨਾਨਕ ਸ਼ਾਹ ਸੇਵਿਆ ਫਿਰ ਲੇਖਾ ਮੂਲ ਨਾ ਲਈ ਗੌੜੀ ਬੈਰਾਗਰ ਮਹੱਲਾ ਚੌਥਾ ਜੋ ਜਨਨੀ ਪਰ ਪਾਲਤੀ ਸੁਰ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਵਿਲਾਸਾ ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਤਾਸਾ ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਈਆ ਜਨ ਕੀ ਉਪਮਾ ਤੁਝੇ ਬਡਈਆ ਰਹਾਉ ਮੰਦਰ ਕਰ ਆਨੰਦ ਹਰ ਹਰ ਜਸ ਮਨ ਭਾਵੈ ਸਭ ਰਸ ਮਿੱਠੇ ਮੁਖ ਲਗੈ ਜਾਂ ਹਰ ਗੁਣ ਗਾਵੇ ਹਰ ਜਨ ਪਰਿਵਾਰ ਸਦਾਰ ਹੈ ਇੱਕੀ ਕੁਲੀ ਸਭ ਜਗਤ ਛਡਾਵੇ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀਤ ਰੇ ਤੂੰ ਵਰਤਦਾ ਹਰ ਪੂਜ ਕਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜੇ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗੁਆਰੇਰੀ ਮਹੱਲਾ ਚੌਥਾ ਕਰਸਾਨੀ ਕਿਸਾਨ ਕਰੇ ਲੋਚੇ ਜਿਉ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਤੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖੀ ਗਤ ਕੀਜੈ ਮੇਰੇ ਰਾਮ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੋਦਾ ਗਰੀ ਸੋਦਾ ਗਰਤਾਵੈ ਤਨ ਖਟੇ ਆਸਾ ਕਰੇ ਮਾਇਆ ਮੋਹ ਬਧਾਵੈ ਤਿਉ ਹਰ ਜਨ ਹਰ ਹਰ ਬੋਲਦਾ ਹਰ ਬੋਲਤਾ ਹਰ ਬੋਲ ਸੁਖ ਪਾਵੇ ਬਿਖ ਸੰਚੇ ਹਟਵਾਣੀਆਂ ਬਹਿ ਹਾਟ ਕਮਾਏ ਵੋ ਝੂਠ ਪਸਾਰਾ ਝੂਠਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਟੰਬ ਹੈ ਦੁਪਾਏ ਦੂਜੈ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਤਿਹਾਇਆ ਗੁਰਮੁਖ ਪਰਗਾਸ ਗੌੜੀ ਬੈਰਾਗਰ ਮਹੱਲਾ ਚੌਥਾ ਨਿਤ ਦਿਨਸ ਕਰੇ ਨਿਤ ਦਿਨਸ ਰਾਤ ਲਾਲਚ ਕਰੇ ਪਰ ਮੈਂ ਪਰਮਾਇਆ ਬੇਗਾਰ ਫਿਰੇ ਬੇਗਾਰੀਆਂ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੇ ਕੰਮ ਹਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਕਰਕੇ ਕੰਮ ਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰ ਪਤ ਰਾਜੇ ਅਰਥ ਸਮਾਇਆ ਕਹਿ ਬੰਦੇ ਕੇ ਡਾਨ ਲੈ ਕਹਿ ਨਰਪਤ ਮਰ ਜਾਇਆ ਧਨ ਸੋ ਧਨ ਧਨ ਸੇਵਾ ਸਫਲ ਸਤਿਗੁਰੂ ਕੀ जित हर हर नाम जप हर सुख पाया नित सौदा की नित सौदा सूद कीचे बा पात कर माया के ताई हलाह देता सुख मने तोटे मर जाई जो गुण सांझी गुर स्यों करे नित नित सुख पाई जितनी भूख अनला साध है तितनी भूख फिर लागे जिस हर आप कृपा करे सो बेचे सिर गुर आगे जन नानक हर रस्ते पतिया फिर भूख ना लागे गौड़ी बैरागण महला चौथा हमरे मन चित हर आस नित क्यों देखा हर दर्श तुम्हारा जिन प्रीत लाई सो जानता हमरे मन चित हर बहुत प्यारा हो कुरबानी गुरे अपने जिन बिछड़िया मेलिया मेरा से जनहारा मेरे राम हम पापी शरण परे हर द्वार मत निर्गुण हम मेले कबहू अपनी कृपा तहार हम हमरे अवगुण बहुत बहुत है बहु बार बार हर गणत न आवे तू गुणवंता हर हर दयाल हर आपे बख्श लह हर पावे हम अपराधी राखे गुर संगति उपदेश दियो हर नाम छड़ावे तुमरे गुण के हाँ कहा मेरे सतगुरा जब गुर बोले तब विषम होए जाए हम जैसे अपराधी अवर कोई राखे जैसे हम सतगुर राख लिए छड़ाए तू गुर पिता तू है गुर माता तू गुर बंदप मेरा सखा सखाए जो हमारी बिद होती मेरे सतगुरा सा बिद तुम हर जानो आपे हम रुलते फिरते कोई बात न पूछता गुर सतगुरु संग की रे हम थापे तन तहन गुरु नानक जन के रा जित मिले चुके सौ सोग संतापे गौड़ी बैरागण महला चौथा कंच नारी में जियो लुभत है मोह मीठा माया कर मंदर कोड़े खुशी मन अन रस लाया हर प्री हर प्रभु चेतना आवई क्यों छूटा मेरे हर राया मेरे राम ए नीच कर्म हर मेरे गुणवंता हर हर दयाल कर कृपा बख्श अवगुण सब मेरे रहाओ किछ रूप नहीं किछ जात नहीं किछ ढंग ना मेरा क्या मोले बोल क्या मोले बोले गुण बिहून नाम जपिया ना तेरा हम पापी संग गुर उबरे पुन सतगुर केरा सब जियो पिंड मुख नक दिया बर्तन को पानी अन्न खाना कपड़ पहनन दिया रस अन्न पोगानी जिन दिए सो चेतना आवई पशु हो कर जानी सब कीता तेरा बरतदा तू अंतर जामी हम जंत बेचारे क्या करे सब खेल तुम स्वामी जो नानक हाट बेहाजिया हर गुलम गुलामी गौड़ी बैरागण महला चौथा जो जननी सुत जन पालती राखे नदर मजार अंतर बाहर मुख दे गिरास खिन खिन पोचार त्यो सतगुर गुर सिख राखदा राखता हर प्रीत प्यार मेरे राम हम बारिक हर प्रभ के है आने तन धन गुरु गुर सतगुर पादा जिन हर उपदेश दे किए सियाने रहाओ जैसी गगन फिरंती उड़ती कपरे बागे बाली और राखे पीचीत पीछे बिच बचरे नित हृदय सार समाली त्यों सतगुर सिख प्रीत हर हर की गुर सिख रखे जी नाली जैसी काती तीस बत्तीस है बिच राखे रसना मास रत केरी कोई जानो मास काती के किछ हाथ है सब वसगत है हर केरी त्यों संत जना की नर निंदा करे हर राखे पै जन केरी भाई मत कोई जानो किसी के किछ हाथ है सब करे कराया जरा मरा ताप सिरत साप सब हर के वास है कोई लाग ना सके बिन हर का लाया ऐसा हर नाम मन चित नित त्यावो मोजा नानक जो अंति औसर ले चढ़ाया गौड़ी बैरागण महला चौथा जिस मिले मन होए आनंद सो सतगुर कही है मन की दुबदा बिन सजाए हर परम पद लिये मेरा सतगुर प्यारा कित बिद मिले हाँ खिन खिन करी नमस्कार मेरा मेरा गुर पूरा क्यों मिला रहाओ कर कृपा हर मेलिया मेरा सतगुर पूरा इच पुनी जन केरिया ले सतगुर तूरा हर भगत दिड़ावे हर भगत सुने ते सतगुर मिलिए तोटा मूल न आवे हर लाभ नित दिड़िए जिसको हृदय विगास है भाव दूजा नाही नानक तिस गुर मिल उदर है ਹਰ ਗੁਣ ਗਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਿਆ ਪ੍ਰਭ ਕਿਨੀ ਮੇਰੇ ਮੰਤਨ ਮੁਖਰ ਬੋਲੀ ਗੁਰਮੁਖ ਰੰਗ ਪਿਆ ਅਤ ਗੂੜਾ ਹਰ ਰੰਗ ਪਿਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹੋ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੇ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਬਸੇ ਹਰ ਕੋਲੀ ਹਰ ਹਰ ਨਿਕਟ ਬਸੇ ਸਭ ਜਗ ਕੈ ਅਪਰੰਪਰ ਪੁਰਖ ਅਤੋਲੀ ਹਰ ਪ੍ਰਗਟ ਕਿਉ ਗੁਰ ਪੂਰੇ ਸਿਰ ਵਿੱਚ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸ਼ਰਨਾਗਤ ਤੁਮ ਵੱਡ ਪੁਰਖ ਬਡੋਲੀ ਜੇ ਨਾਨਕ ਅੰਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਬੇ ਚੋਲੀ ਬੜੀ
1: ਲਿਖਤ ਲਿਖੇ ਧਰੂ ਪਸਤਕੇ ਗੁਰ ਸੰਤੋਖ ਸਰਨਾਤੇ ਗੁਰਮਤਿ ਮੈਲ ਗਏ ਸਭ ਦਿਨ ਕੀ ਜੋ ਰਾਮ ਨਾਮ ਰੰਗਰਾਤੇ ਰਾਮ ਤੂੰ ਆਪੇ ਆਪ ਆਪ ਠਾਕੁਰੇ ਤੁਮ ਜੇ ਬੜੇ ਅਵਰਣਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਏ ਹਰ ਕਿਰਪਾ ਤੇ ਗੌੜੀ ਪੂਰੀ ਮਹੱਲਾ ਚੌਥਾ ਕਰੋ ਕਿਰਪਾ ਜੁਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਿਗੁਰੂ ਭਜਨ ਦੀ ਅਤਿ ਨਿਰਮਲ ਜਪ ਹਰ ਹਰੇ ਹਰ ਮਨ ਮਾਚੇ ਰਾਮ ਮੇਰਾ ਮਨ ਤਨ ਬੀਜ ਲਿਓ ਹਰ ਸਾਚੇ ਜੈ ਕਾਲ ਕੇ ਮੁਖ ਚੱਕ ਸਭ ਗ੍ਰਸਿਆ ਗੁਰ ਸਤਿਗੁਰ ਕੇ ਬਚਨ ਹਰ ਹਮ ਬਾਚੇ ਰਹਾਓ ਜਿਨ ਕੋ ਪ੍ਰੀਤ ਨਹੀਂ ਹਰ ਸੇਤੀ ਤੇ ਸਾਖਤ ਮੂਲ ਨਾਲ ਕਾਚੇ ਤਿੰਨ ਕੁ ਜਨਮ ਮਰਨ ਦੁਖ ਤੁਭਾਰੀ ਵਿੱਚ ਵਿਸ਼ਟਾ ਮਰ ਮਰ ਪਾਚੇ ਤੁਮ ਦਿਆਲ ਸਰਨ ਪ੍ਰਤਪਾਲਕ ਮੋਖੋ ਦੀਜੇ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੇ ਮਨ ਨਿਰਤ ਕਰੇ ਕਰਨ ਆਚੇ ਆਪੇ ਸ਼ਾਹ ਵੜੇ ਪ੍ਰਭ ਸਵਾਮੀ ਹਮ ਅੰਜਾਰੇ ਹੈ ਤਾਚੇ ਮੇਰਾ ਮੰਥਨ ਜੀਉ ਸਾਹ ਸਭ ਤੇਰੀ ਜਨ ਨਾਨਕੇ ਸ਼ਾਹ ਪ੍ਰਭ ਸਾਚੇ ਗੌੜੀ ਪੂਰੀ ਮਹੱਲਾ ਚੌਥਾ ਤੁਮ ਦਿਆ ਸਰਵ ਦੁਖ ਭੰਜਨ ਇੱਕ ਬਿਨੋ ਸੁਣੋ ਦੇ ਕਰਨ ਜਿਸ ਤੇ ਤੁਮ ਹਰ ਜਾਨੇ ਸਵਾਮੀ ਸੋ ਸਤਿਗੁਰੂ ਮੇਲ ਮੇਰਾ ਪ੍ਰਾਨੇ ਹਮ ਸਤਿਗੁਰ ਹਮ ਰਾਮ ਹਮ ਸਤਿਗੁਰੂ ਪਾਰ ਪ੍ਰਮ ਕਰਮਾਨੇ ਹਮ ਪੂਰ ਮੁਗ ਸਬਦ ਮਤ ਹੋਤੇ ਗੁਰ ਸਤਿਗੁਰੂ ਕੇ ਬਚਨ ਹਰ ਹਮ ਜਾਨੇ ਰਹਾਓ ਜਿਤਨੇ ਰਸ ਹਨ ਸਭ ਦੇਖੇ ਸਭ ਤਿਤਨੇ ਫੀਕ ਫਿਕਾਨੇ ਹਰ ਕਾ ਨਾਮ ਤਰਲ ਚਾਖੇ ਆ ਮੈਂ ਸਤਿਗੁਰੂ ਮਿੱਠਾ ਸੁਗਾਨੇ ਜਿਨ ਕੋ ਗੁਰ ਸਤਿਗੁਰੂ ਨਹੀਂ ਭੇਟਿਆ ਤੇ ਸਾਖਤ ਮੂੜ ਦੀਵਾਨੇ ਤਿਨ ਕੇ ਕਰਮ ਹਿੰਦ ਤੁਰ ਪਾਏ ਦੇਖਦੀ ਘੁੰਮੋ ਪਛਾਣੇ ਜਿਨ ਕੋ ਤੁਮ ਦਿਆਲ ਕਰ ਦਿਆ ਕਰ ਮਿਲੋ ਤੇ ਹਰਸੇ ਹਰਸੇ ਲਗਾਨੇ ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ ਮਤ ਗੁਰਮਤਿ ਨਾਮ ਸਮਾਨੇ ਗੌੜੀ ਪੂਰੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾਸ ਨਾਲ ਹੈ ਸਵਾਮੀ ਕੋ ਕਿੱਥੋਂ ਕਿੱਥੇ ਹਰ ਪੈ ਨਸੀਏ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛੁਡਾਏ ਛੁਟੀਏ ਮੇਰੇ ਮਨ ਜਪ ਹਰ ਹਰ ਹਰ ਮਨ ਜਪੇ ਸਤਿਗੁਰੂ ਸ਼ਰਨ ਆਈ ਭੱਜ ਪੋ ਮੇਰੇ ਮਨਾ ਗੁਰ ਸਤਿਗੁਰੂ ਪਿੱਛੇ ਛੁੱਟੀ ਰਹਾ ਮੇਰੇ ਮਨ ਸੇਵੋ ਸਰੋ ਸਰਬ ਸੁਖ ਦਾਤਾ ਜਿਸ ਸੇਵੇ ਆਪਣੀ ਕਰ ਵਸੀਏ ਗੁਰਮੁਖ ਜਾਇ ਲਹੋ ਕਰੇ ਆਪਣਾ ਕਹ ਚੰਦਨ ਹਰ ਜਸ ਕਸੀਏ ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ ਹਰ ਮਨ ਹਸੀਏ ਹਰ ਹਰ ਆਪ ਦਿਆ ਕਰ ਦੇਵੇ ਤਾਂ ਅੰਮ੍ਰਿਤ ਹਰ ਜਸ ਕਸੀ ਚੱਖੀਏ ਮੇਰੇ ਮਨ ਨਾਮ ਬਿਨਾਂ ਜੇ ਦੂਜੇ ਲੱਗ ਤੇ ਸਾਖਤ ਨੂੰ ਨਰਜਸ ਜਮ ਘੁੱਟੀਏ ਤੇ ਸਾਖਤ ਨਚੋਰ ਜਿਨ੍ਹਾਂ ਨਾਮ ਵਿਸਾਰਿਆ ਮੰਥਨ ਕੇ ਨਿਗਣਾ ਭੇਟੀਏ ਮੇਰੇ ਮਨ ਸੇਵ ਅੜਕ ਨਿਰੰਜਨ ਹਰ ਜੇ ਸੇਵੇ ਲੇਖਾ ਝੁੱਟੀਏ ਜੇ ਨਾਨਕ ਹਰ ਪਰ ਪੂਰੇ ਕੀਏ ਕਿਨ ਮਾਸਾ ਤੋਲਣਾ ਘਟੀਏ ਗੌੜੀ ਪੂਰੀ ਮਹੱਲਾ ਚੌਥਾ ਹਮਰੇ ਪ੍ਰਾਣ ਵਸਗਰ ਵਰ ਤੁਮਰੇ ਮੇਰਾ ਜੀਵ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ਼ ਦਿਖਾਓ ਮੇਰੇ ਮਨ ਤਨ ਲੋਚ ਕਨੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਰਿੰ ਚਤੇ ਗੁਰ ਕਿੰਨੀ ਹਰ ਮਿਲਿਆ ਪਾਏ ਪ੍ਰਭ ਮੇਰੀ ਰਹਾਓ ਜੋ ਹਮਰੇ ਮਨ ਚਿਤ ਹੈ ਸੋਮੇ ਸਾਬੀ ਤੁਮ ਹਰ ਜਾਨੋ ਮੇਰੀ ਅਣ ਦਿਨ ਨਾਮ ਜਪੀ ਸੁਖ ਪਾਏ ਨਿਤ ਜੀਵਾਸ ਹਰ ਤੇਰੀ ਗੁਰ ਮਸਤਕ ਗੁਰ ਸਤਿਗੁਰੂ ਦਾਤੇ ਪੰਥ ਬਤਾਇਆ ਹਰ ਮਿਲਿਆ ਪ੍ਰਭ ਮੇਰੀ ਅਣ ਦਿਨ ਅਣਦ ਪਿਆ ਵੜ ਭਾਗੀ ਸਭ ਪਾਸ ਜਨ ਕੇਰੀ ਜਗਨਾਥ ਜਗਦੀਸ਼ਰ ਵਰਤੇ ਸਭ ਅਸਕਤ ਹਰ ਕੇਰੀ ਜਨ ਨਾਨਕ ਸਰਨਾਗ ਤੇ ਆਏ ਹਰ ਰਾਖੋ ਪੈ ਜਨ ਕੇਰੀ ਗੌੜੀ ਪੂਰੀ ਮਹੱਲਾ ਚੌਥੇ ਹਿਮਨੋਆ ਕਿ ਨ ਟਿਕੇ ਬਹੁ ਰੰਗੀ ਤਹਿ ਦਹਿ ਦਿੱਤੇ ਸੇ ਚਲ ਚਲ ਹੰਡੇ ਗੁਰਪੂਰਾ ਪਾਏ ਉੜ ਭਾਗੀ ਹਰਿਮੰਤਰ ਦੀ ਅਮਨ ਹਨ ਠੰਡੇ ਰਾਮ ਹਮ ਸਤਿਗੁਰੂ ਕਵਲਾ ਲੈ ਕਾਂਡੇ ਰਹਾਉ ਹਮਰੇ ਮਸਕ ਦਾਗ ਨਾ ਹਮ ਕਰਜ ਗੁਰੂ ਬੋ ਸਾਂਡੇ ਪ੍ਰਭੁ ਕਰ ਪੁਨ ਬਹੁ ਕੀਆ ਪੌਦ ਤਰਪਤਾਲ ਪਰਾਡੇ ਜਿਨ ਕੋ ਪ੍ਰੀਤ ਹਿਦੇ ਹਰ ਨਾਹੀ ਤੇ ਨਏ ਕੂਰੇ ਗਾਂਡਨ ਗਾਡੇ ਜੋ ਪੁਰਾਣ ਕਾਣੀ ਜੋ ਪਾਣੀ ਕਾਗਦ ਬਿਨ ਜਾਤ ਹੈ ਤੋ ਮਨ ਪੁੱਤਰ ਵਿੱਚ ਲਾਡੇ ਹਮ ਜਾਣਿਆ ਨ ਕਛੂ ਨਾ ਜਾਣੇ ਅੱਗੇ ਹਰ ਹਾਕੇ ਤੂੰ ਠਾਂਡੇ ਹਮ ਫੂਲ ਜੋ ਗੁਰ ਕਿਰਪਾ ਤਾਰੋ ਜਾ ਨਾਨਕ ਕੁਤਰੇ ਕਾਢੇ ਗੌੜੀ ਪੂਰਬੀ ਮਹੱਲਾ ਪੰਜਵਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰੂ ਪਾਇਆ ਮਨ ਹਰੜੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਕਰ ਨੋਤ ਪੁਣ ਵੱਡਾ ਹੈ ਰਹਾ ਸਾਖ ਦਰ ਸਾਧਨਾ ਜਾਣਿਆ ਤਿੰਨੇ ਅੰਤਰ ਹੋਮੈ ਕੰਡਾ ਹੈ ਜੋ ਜੋ ਚਲਾ ਚੁਪਾ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਣ ਦੁੱਖ ਜਨ ਮਰਨ ਪਉ ਕੰਡਾ ਹੈ ਅਵਿਨਾਸ਼ੀ ਪੁਰਖ ਪਾਵੈ ਪਰਮੇਸ਼ਰ ਵਸੋ ਕੁਣ ਬ੍ਰਹਮੰਡਾ ਹੈ ਹਮ ਗ੍ਰੀਹ ਮਸਕੀਨ ਪ੍ਰਭਤੇਰੇ ਹਰ ਰਾਖ ਰਾਖ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਸੁਖਮੰਡਾ ਹੈ ਗੌੜੀ ਪੂਰੀ ਮਹੱਲਾ ਚੌਥਾ ਇਸ ਗੜ ਮੈਂ ਹਰ ਰਾਮ ਰਾਇ ਹੈ ਕਿ ਸਾਧਨ ਭਾਵੇ ਤੀਠਾ ਹਰ ਦੀਨ ਦਿਆਲਨ ਗੁਰੂ ਕੀ ਆਗ ਹਰ ਗੁਰ ਸ਼ਬਦੀ ਚੱਕ ਡੀਠਾ ਰਾਮ ਹਰ ਕੀਰਤਨ ਗੁਰ ਲਿਓ ਮੀਠਾ ਰਹਾਉ ਹਰ ਗੁਮ ਗੋਚਰ ਪਾਰ ਮੈਂ ਸਤਿਗੁਰ ਲਾਗ ਵਸੀਠਾ ਜਿਨ ਗੁਰਬਚਨ ਸੁਖਾਣੇ ਹੀ ਰੇ ਤਿਨੇ ਆਗੇ ਆਣ ਪਰੀਠਾ ਮਨੁੱਖ ਹੀ ਰਾਤ ਕਠੋਰ ਹੈ ਤਿਨ ਗੰਤਰ ਕਾਰ ਕਰੀਠਾ ਵੀ ਸਿਰ ਕੋ ਬੋਧ ਪਿਆਏ ਬਿਗਨਿਕ ਸੇ ਹੋਲ ਹੋਲ ਹੀਠਾ ਹਰ ਪ੍ਰਵਿਆਣ ਮਿਲਾਓ ਗੁਰੂ ਸਾਧੂ ਕਸ ਕਰਟ ਸ਼ਬਦ ਰੁਖ ਮੁਖੇ ਲੀਠਾ ਜਾਂ ਨਾਨਕੇ ਗੁਰਲਾ ਲੇ ਗੁਲੇ ਲਖ ਸੰਗਤ ਕਰੂਆ ਮੀਠਾ ਗੌੜੀ ਪੂਰੀ ਮਹੱਲਾ ਚੌਥ ਹਰ ਹਰ ਹਰ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ ਸਤਿਗੁਰ ਦਾਤੇ ਨਾਮ ਦ੍ਰਿੜਾਇ ਮੁਹਾਂ ਸੁਖ ਪਾਕ ਸੁਭਾਗੇ ਰਾਮ ਗੁਰਮਤ ਹਰਲਿਓ ਲਾਗੇ ਰਹਾਉ ਗੁਰਮਤ ਕਟਕਟ ਮਈਆ ਰਮਤ ਰਾਮ ਰਾਏ ਗੁਰੂ ਸ਼ਬਦ ਗੁਰੂ ਲਿਓ ਲਾਗੇ ਹੋਂ ਮਣਦਨ ਦੇਵੋ ਕਾਠ ਗੁਰੂ ਕੋ ਮੇਰਾ ਮਨ ਭਰਮ ਪੋ ਭੋਗ ਭਰਮ ਪੋ ਗੁਰੂ ਬਚਨੀ ਭਾਗੇ ਅੰਧਿਆਰੇ ਦਿਵ ਗਿਆਨ ਜਲਾਏ ਗੁਰ ਗਿਆਨ ਗੁਰੂ ਲਿਓ ਲਾਗੇ ਗਿਆਨ ਅੰਧੇਰਾ ਬਿਨ ਸੁਮਨਾਸ ਕਰ ਵਸ ਲਹੀ ਮਣੇ ਆਗੇ ਜਾਗੇ ਸਾਕ ਤੇ ਉਦਕ ਮਾਇਆ ਧਾਰੀ ਤੈਨੂੰ ਜਮਜੋ ਹੁਣ ਜਾ ਲਾਗੇ ਹੁਣ ਸਤਿਗੁਰੇ ਅੱਗੇ ਸੀਸ ਨਾ ਵੇਚੇ ਆਵੇ ਜਾਏ ਭਾਗੇ ਹਮ ਰਾਬੀ ਨੂੰ ਸੁਣੋ ਪ੍ਰਭ ਠਾਕ ਦੇ ਹਮ ਸਰਨ ਪ੍ਰੂ ਹਰ ਮੰਗੇ ਜਲ ਨਾਨਕ ਕੀ ਲਾਜ ਪਾਤ ਪਾਤ ਗੁਰੂ ਹੈ ਸ੍ਰੀ ਵਿੱਚ ਸਤਿਗੁਰੇ ਆਗੇ ਗੌੜੀ ਪੂਰੀ ਮਹੱਲਾ ਚੌਥਾ ਹਮ ਓਂਕਾਰ ਗਿਆ ਓਂਕਾਰ ਗਿਆਨ ਮਾਤੇ ਗੁਰੂ ਮਿਲੇ ਆਪ ਗਵਾਇਆ ਹੋਮੇ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇਆ ਰਾਮ ਗੁਰ ਕੇ ਵਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ ਗੁਰੂ ਮਾਰਗ ਪੰਥ ਬਤਾਇਆ ਮੇਰਾ ਜੀਵ ਪੁਣ ਸਭ ਸਤਿਗੁਰੇ ਆਗੇ ਜਿਨ ਵਿਛੜਿਆ ਹਰ ਗੱਲ ਆਇਆ ਮੇਰੇ ਮੰਤਰ ਲੋਏ ਪ੍ਰੀਤ ਲਗੀ ਸੇ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਹੋਆ ਮਨ ਮੋਰ ਹੈ ਗੁਰੇ ਅੱਗੇ ਆਉਣ ਵਿੱਚ ਆਇਆ ਆਪ ਵਿੱਚ ਆਇਆ ਹਮ ਅਪਰਾਧ ਪਾਪੋ ਕਿੰਨੇ ਕਰ ਦੁਸ਼ਟੀ ਚੋਰ ਚੁਰਾਇਆ ਜਬ ਨਾਨਕ ਸਰਨਾਗਤ ਆਇਆ ਹਰ ਆਖੋ ਲਾਜ ਹਰ ਪਾਇਆ ਗੌੜੀ ਪੂਰੀ ਮਹੱਲਾ ਚੌਥ ਗੁਣਦ ਬਾਜੇ ਸ਼ਬਦ ਨਹਾਤੇ ਗੁਰੂ ਤੁਨੂ ਵਾ ਗਾਇਟ ਭਾਗੀ ਗੁਰ ਚਰਨ ਪਾਇਆ ਧਨ ਧਨ ਗੁਰੂ ਲਿਵ ਲਾਵੇ ਗੁਰਮੁਖ ਹਰ ਲਿਵ ਲਾਵੇ ਰਹਾ ਹਮਰਾ ਠਾਕੁਰ ਸਤਿਗੁਰੂ ਪੂਰਾ ਮਨ ਗੁਰੂ ਕੀ ਕਾਰ ਕਮਾਵੇ ਹਮ ਮਲ ਮਲ ਧੋਵੇ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੇ ਗੁਰਮਤ ਰਾਮ ਸਾਹਿਬ ਨੇ ਜਿਹਾ ਹਰ ਗੁਣ ਗਾਵੇ ਮਨ ਰਸ ਕਰਸ ਹਰਾ ਸਾ ਖਾਨੇ ਫਿਰ ਬਹੁ ਨ ਭੁੱਖ ਲਗਾਵੇ ਕੋਈ ਕਰੇ ਉਪਾਵੇ ਹੁਣ ਬਹੁਤੇਰੇ ਬਿਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਹਰ ਕਿਰਪਾ ਧਾਰੀ ਮਤ ਗੁਰਮਤ ਨਾਮ ਦ੍ਰਿੜਾਵੇ ਗਰਾਗ ਗੌੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਵ ਨਾਮ ਕਰਾਮਾ ਸੰਤੋਖ ਪਿਤਾ ਕਰ ਗੁਰੂ ਪੁਰਖ ਜਨਮਾ ਵਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਰ ਰੰਗੇ ਰਿਤੜਾ ਸਦਾ ਨਿਰਵਾਣੀ ਜੀ ਓਡ ਭਾਗੀ ਮੈਂ ਸੂਠ ਸਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤੋਹ ਮਿਲ ਨਾਮ ਜਪਾ ਮਿਲ ਸੰਗਤ ਨਾਮ ਸਦਾ ਲਾ ਲਾਹਾ ਜੀਓ ਕਰ ਕਿਸੇ ਵਾ ਸੰਤ ਅੰਮ੍ਰਿਤ ਮੁਖ ਪਾਹਾ ਜੀਓ ਮਿਲ ਪੁਰਬ ਲਿਖੇੜੇ ਤੁਰ ਕਰ ਮਾ ਸਾਵਣ ਵਰ ਸਮਰਜਕ ਛਾਇਆ ਮ੍ਰਿਜ ਛਾਇਆ ਜੀਓ ਅਮਾਰ ਮਨ ਕੁਮੋਰ ਕੋਹ ਕੱਕੜਾ ਸ਼ਬਦ ਮੁਖ ਪਾਇਆ ਜੀਓ ਹਰਮੁਤ ਅੰਮ੍ਰਿਤ ਉਠੜਾ ਮਿਲੇ ਹਰ ਰਾਇ ਜੀਓ ਜਨ ਨਾਨਕ ਪ੍ਰੀਮ ਰਤਨਾ ਗੌੜੀ ਮਾਜ ਮਹੱਲਾ ਚੌਥ ਆਓ ਸੁਖੀ ਗੁਣ ਗਾਮਣ ਕਰੀਏ ਜੀਓ ਮਿਲ ਸੰਤਨ ਰੰਗ ਮਾਣੇ ਰਲੀਆਂ ਜੀਓ ਗੁਰਦੀਪ ਗਿਆਨ ਸਦਾ ਮਨ ਬਲੀਆ ਜੀਓ ਹਰ ਤੁਠੇ ਢੁੱਲਣ ਮਿਲਿਆ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਸਤਿਗੁਰੂ ਵੇ ਚੋਲੇ ਜੀਓ ਮਨ ਦੇਵਾ ਸੰਤਾ ਮੇਰੇ ਪਰ ਮੇਲੇ ਜੀਓ ਹਰ ਵਿਟੜੋ ਸਦਾ ਘੋਲੇ ਜੀਓ ਵਸ ਮੇਰੇ ਪਿਆਰੇ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦੜਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖੂ ਕਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਅਨੰਦ ਨੰਦ ਹੱਸ ਜੀਓ ਹਰ ਪਾਏ ਡਾਵਟ ਭਾਗੀ ਮੇਰੇ ਗੋਵਿੰਦਾ ਨਿਲੈ ਲਾ ਮਨ ਹੱਸ ਜੀਓ ਹਰ ਆਪ ਉਪਾਏ ਹਰਿਆ ਪੇ ਵੇਖੇ ਹਰਿਆ ਪੇ ਘਰ ਲਾਇਆ ਜੀਓ ਇੱਕੋ ਖਾਵੈ ਬਖਸ਼ ਤੋੜਨ ਆਵੇ ਇੱਕ ਨਾ ਫੱਕਾ ਪਾਇਆ ਜੀ ਇੱਕ ਰਾਜੇ ਤਖਤ ਬਹਿ ਨਿ ਸਖੀਐ ਇੱਕ ਨਾ ਭਿੱਖ ਮੰਗਾਇਆ ਜੀ ਸਭ ਇੱਕੋ ਸ਼ਬਦ ਵਰਤਾ ਮੇਰੇ ਗੋਬਿੰਦਾ ਜਾਂ ਨਾਨਕ ਨਾਮ ਤੇ ਹੈ ਜੀ ਉਹ ਰਾਗ ਗੌੜੀ ਮਾਝ ਮਹੱਲਾ ਚੌਥ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾ ਲਿਖੀ ਮੇਰੇ ਗੋਬਿੰਦਾ ਗੁਰਪੁਰਾ ਅਠ ਲਿਖਾਏ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਲੈ ਜਾਹੀ ਜੀਓ ਹਰ ਪਦ ਤੋਂ ਪਾਇਆ ਮੇਰੇ ਗੋਬਿੰਦਾ ਵਡਭਾਗੀ ਨਾਮ ਸਮਾਈ ਜੀਓ ਨੈਨੀ ਮੇਰੇ ਪਿਆਰੇ ਨੈਨੀ ਮੇਰੇ ਗੋਬਿੰਦਾ ਕਿੰਨੇ ਹਰ ਪ੍ਰਭ ਡਿਠੜਾ ਨੈਨੀ ਜੀਓ ਮੇਰਾ ਮਾਣ ਤਾਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ ਹਰ ਬਾਜੋ ਤਨ ਕੁਮ ਲੈਣੀ ਜੀਓ ਸੰਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਮੈਂ ਹਾਏ ਮਿਲਿਆ ਵਡਭਜੋਗ ਜੀਵਨ ਮੇਰੇ ਗੋਬਿੰਦਾ ਮੈਂ ਸੁਖ ਖਾਣੀ ਰਹਿਣੀ ਜੀਓ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜੀਓ ਹਉ ਰਹਿਣ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰੋ ਹਰ ਲਾਈਆ ਜੀਓ ਹਰ ਲਾਇਆ ਮੇਰਾ ਸੱਜਣ ਪਿਆਰਾ ਗੁਰੂ ਮੇਲੇ ਮੇਰਾ ਮਨ ਜੀਵਾਈਆ ਜੀਓ ਮੇਰੇ ਮਨ ਤਣਿਆ ਸਭ ਪੂਰੀਆ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈਆਂ ਜੀਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧ ਵਿਟੜੋ ਸਦਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪ੍ਰੇਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਬਾਰੀ ਜੀਓ ਜਾਨਾ ਹਰ ਨਾਮ ਤਿਆ ਦਿਆ ਕਰ ਪਾਇਆ ਮੇਰੇ ਗੋਵਿੰਦਾ ਜਾਨਾ ਅਕਸਰਨ ਤੁਮਾਰੀ ਜੀਓ ਗੌੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰੇ ਹਰ ਮੇਰਾ ਚੋਜੀ ਜੀਓ ਹਰਿਆਪੇ ਕਾਣ ਪਾਇੰਦਾ ਮੇਰੇ ਗੋਵਿੰਦਾ ਹਰਿਆਪੇ ਗੋਪੀ ਖੋਜੀ ਜੀਓ ਹਰਿਆਪੇ ਸਭ ਕੜ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਜਾਨ ਭੁੱਲੇ ਮੇਰੇ ਗੋਵਿੰਦਾ ਹਰ ਆਪੇ ਸਤਿਗੁਰੂ ਜੋਗੀ ਜੀ ਆਪੇ ਜਗਤ ਪਾਇੰਦਾ ਮੇਰੇ ਗੋਵਿੰਦਾ ਹਰ ਆਪ ਖਿਲੇ ਬੋਰੰਗੀ ਜੀ ਇੱਕ ਨਾ ਭੋਗ ਪਵਾਇੰਦਾ ਮੇਰੇ ਗੋਵਿੰਦਾ ਇੱਕ ਨਗਨ ਫਿਰ ਨੰਗ ਨੰਗੀ ਜੀਓ ਆਪੇ ਜਗਤ ਪਾਇੰਦਾ ਮੇਰੇ ਗੋਵਿੰਦਾ ਹਰ ਦਾਨ ਦਿਵੇ ਸੋ ਮੰਗੀ ਜੀਓ ਭਗਤਾਂ ਨਾਮ ਹਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਜੀਓ ਹਰ ਆਪੇ ਭੋਗ ਕਰਾਇੰਦਾ ਮੇਰੇ ਗੋਵਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਓ ਆਪੇ ਜਲ ਤਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਣੀ ਦੂਰੀ ਜੀਓ ਹਰ ਅੰਤਰ ਬਾਹਰ ਆਪੇ ਮੇਰੇ ਗੋਵਿੰਦਾ ਹਰ ਆਪ ਰਹਿ ਭਰਪੂਰੀ ਜੀਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਧੂਰੀ ਜੀਓ ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤੋਂ ਵਾਜੇ ਜੀਓ ਅੰਤ ਹਰ ਅੰਤਰ ਨਾਮ ਧਾਣ ਹੈ ਮੇਰੇ ਗੋਵਿੰਦਾ ਗੁਰੂ ਸ਼ਬਦ ਦੀ ਹਰ ਪ੍ਰਭ ਗਾਜੇ ਜੀ ਆਪੇ ਸਣ ਪਵਾਇੰਦਾ ਮੇਰੇ ਗੋਵਿੰਦਾ ਭਗਤ ਜਨਾ ਰੱਖ ਲਾ ਹਰ ਭਗਤ ਜਨਾ ਰੱਖ ਲਾ ਜੇ ਜੀਓ ਵਡਭਾਗੀ ਮੇ ਸੰਗਤੀ ਮੇਰੇ ਗੋਵਿੰਦਾ ਜਾਂ ਨਾਮ ਨਾਮ ਸਿਦਕਾਜੇ ਜੀਓ ਗੌੜੀ ਮਾਝ ਮਹੱਲਾ ਚੌਥਾ ਮੈਂ ਹਰ ਨਾਮ ਹਰ ਬਿਰ ਲਗਾਏ ਜੀਓ ਮੇਰਾ ਹਾਰ ਪ੍ਰਭ ਮਿੱਥ ਮਿਲਿਆ ਸੁਖ ਪਾਏ ਜੀਓ ਮੈਂ ਹਾਰ ਪ੍ਰਭ ਦੇਖ ਜੀਓ ਮੇਰੇ ਭਾਈ ਜੀਓ ਮੇਰਾ ਨਾਮ ਸਕਾਰ ਭਾਈ ਜੀਓ ਗੁਣ ਗਾਓ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਜਬ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਣ ਹਰ ਮੇਰੇ ਜੀਓ ਫਿਰ ਬਹੁਣ ਭੋਜਨ ਫੇਰੇ ਜੀਓ ਕਿਉਂ ਹਰ ਪ੍ਰਭ ਵੇਖਾ ਮੇਰੇ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਮਨ ਲਾਗਾ ਭਾਉ ਜੀਓ ਗੁਰਸ਼ਬਦੀ ਪਾਈ ਹਰ ਪ੍ਰੀਤਮ ਰਾਵ ਜੀਓ ਵਡਭਾਗੀ ਜਪ ਨਾਮ ਜੀਓ ਮੇਰੇ ਮਨ ਤਨ ਵਡੜੀ ਗੋਬਿੰਦ ਪ੍ਰਭਾਸਾ ਜੀਓ ਹਰ ਮੇਲੋ ਸੰਤ ਜੀਓ ਗੋਬਿੰਦ ਪ੍ਰਭਾਸਾ ਜੀਓ ਸਤਿਗੁਰੂ ਨਾਮ ਮਤ ਨਾਮ ਸਦਾ ਪ੍ਰਗਾਸਾ ਜੀਓ ਜਾਂ ਨਾਨਕ ਪੂਰੇੜੀ ਮਣਿਆਸਾ ਜੀਓ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾ ਮਿਲੇ ਤਾਂ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਪਲੀਵਾਂ ਜੀਓ ਹਰ ਮਨ ਹਰ ਰੰਗ ਰਤੜਾ ਸਦਾ ਹਰ ਰਸ ਦਾ ਪੀਵਾਂ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸਜਾਨ ਜੀਓ ਗੁਰੂ ਮੇਲੇ ਸੰਤ ਹਰ ਸੂਠ ਸਜਾਨ ਜੀਓ ਹਉ ਨਾਮ ਤੋਂ ਕੁਰਬਾਨ ਜੀਓ ਹਾਂ ਹਰ ਹਰ ਸੱਜਣ ਹਰ ਮੀਤ ਦਸਾਏ ਜੀਓ ਹਰ ਦੱਸੋ ਸੰਤ ਜੀ ਹਰ ਸੰਤੋ ਜੀ ਹਰ ਖੋਜ ਪਵਾਏ ਜੀਓ ਸਤਿਗੁਰ ਤੁਠੜਾ ਦੱਸੇ ਹਰ ਪਾਏ ਜੀਓ ਹਰ ਨਾਮੇ ਨਾਮ ਸਮਾਏ ਜੀਓ ਮੈਂ ਬੇਦਨ ਪ੍ਰੇਮ ਹਰ ਬਿਰ ਲਗਾਏ ਜੀਓ ਗੁਰ ਸਰਤਾ ਪੂਰ ਅੰਮ੍ਰਿਤ ਮੁਖ ਪਾਏ ਜੀਓ ਹਰ ਹੋ ਦਿਆਲ ਹਰ ਨਾਮ ਤੇ ਆਏ ਜੀਓ ਜਾਂ ਨਾਨਕ ਹਰ ਸਪਾਏ ਜੀਓ ਮਹੱਲਾ ਪੰਜਾਰਾ ਗੌੜੀ ਗੁਆਰੇ ਜਪ ਦੇ ਓਂਕਾਰ ਸਤਿਗੁਰੂ ਪ੍ਰਸਾਦ ਕੁਸਲੋ ਤੋਂ ਮੇਰੇ ਪਾਏ ਕਿਉਂ ਪਾਈ ਹਰਾਮ ਸਹਾਈ ਰਹਾ ਕੁਸਲ ਅਨਗ੍ਰਹ ਮੇਰੀ ਸੋ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲ ਜਨਮ ਗਵਾਏ ਆ ਹਸਤੀ ਕੋੜੇ ਦੇਵੀ ਵਾਸਾ ਲਸਕਰ ਜੋੜੇ ਨੇ ਗਵਾਸਾ ਗਲ ਜਬੜੀ ਹੁਮੇ ਕਾ ਫਾਸਾ ਰਾਗ ਕਮਾਵੇ ਦਹਿਦ ਸਾਰੀ ਮਾਨੇ ਰੰਗ ਭੋਗ ਬੋਹਾਰੀ ਭੋਗ ਬਹੁ ਨਾਰੀ ਜੋਰ ਨਰਪਦ ਸੁਪਨੇ ਭਿਖਾਰੀ ਕੁਸਲ ਮੋਕੋ ਸਤਿਗੁਰੂ ਬਤਾਇਆ ਹਰ ਜੋਗਿਸ਼ ਕਰੇ ਸੋ ਹਰ ਕੇ ਸੰਤ ਭਗਤਾਂ ਪਾਇਆ ਜਾਂ ਨਾਨਕ ਹੁਮੇ ਮਾਰਮ ਸਮਾਇਆ ਇਹਨੇ ਵੇਦ ਕੁਸਲ ਹੋ ਤੂੰ ਮੇਰੇ ਭਾਈ ਕਿਉਂ ਪਾਈ ਰਾਮ ਸੁਹਾਈ ਰਾਹ ਦੂਜਾ ਗੌੜੀ ਗੁਆਰੇ ਮਹੱਲਾ ਪੰਜਾ ਕਿਉਂ ਭ੍ਰਮੀ ਭ੍ਰਮ ਕਿਸ ਕਾਵੇ ਜਾਂ ਜਲ ਤਲਮਈ ਰਵਿਆ ਸੋਏ ਗੁਰਮੁਖ ਉਪਰੇ ਮਨ ਪਦ ਕੋਈ ਜਿਸ ਰਾਕੇ ਆਪ ਰਾਮ ਦੇ ਆਰਾ ਜਿਸ ਨਾਹੀ ਦੂਜਾ ਕੋ ਪਹੁੰਚਣ ਹਾਰ ਰਹਾ ਸਭ ਮੈਂ ਵਰਤੇ ਕਣੰਤਾ ਤਾ ਸੁਖ ਹੋ ਸੋ ਸੋਏ ਆਵੇ ਚੰਤਾ ਉਹ ਸਭ ਕਿਹ ਜਾਣੇ ਜੋ ਵਰਤਨਤਾ ਮਨ ਕੁਏ ਜਿਨ ਜੁਜੀ ਪਿਆਸਾ ਬਹੁ ਜਨੀ ਭੋਇ ਤੁਰਕਮ ਲਿਖਿਆ ਸਾ ਜੈਸਾ ਬੀਜੇ ਤੈਸਾ ਖਾਸਾ ਦੇਹ ਦਸ਼ਮ ਭੈ ਵਿਗਾਸਾ ਸਭ ਨਦਰੀ ਆਏ ਬਨ ਪ੍ਰਗਾਸਾ ਜਾਂ ਨਾਨੇ ਕੀ ਹਰ ਪੂਰਨ ਆਸਾ ਗੌੜੀ ਵਾਰੀ ਮਹੱਲਾ ਪੰਜਾ ਕਈ ਜਨਮ ਪੈ ਕੀੜ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਜ਼ੁਲਫ ਹੋਇਓ ਕਈ ਜਨਮ ਹੈ ਵਿਰ ਵਿਰ ਗੁਜੋਇ ਬਿਲ ਜਗਦੀਸ਼ ਮਿਲਣ ਕੀ ਬਰੀਆ ਚਰਨ ਕਾਲੇ ਦੇ ਸੰਜਰੀ ਰਹਾਓ ਕਈ ਜਨਮ ਸੈਲ ਕਰ ਕਰਿਆ ਗਿਰ ਕਰਿਆ ਕਈ ਜਨਮ ਗਰਭ ਸਹਿਰ ਖਰਿਆ ਕਈ ਜਨਮ ਸਾਕਰ ਉਪਾਇ ਲੱਖ ਜੁਣ ਲੱਖ ਚੁਰਾਸੀ ਜੁਣ ਪਰਮਾਇਆ ਸਾਧ ਸੰਗਤ ਜਨ ਪ੍ਰਾਪਤ ਕਰ ਸੇਵਾ ਹਰ ਹਰ ਗੁਰਮਤਿ ਕਰ ਸੇਵਾ ਭਜ ਗੁਰ ਹਰ ਹਰ ਗੁਰਮਤੇ ਤਿਆਗ ਮਨ ਝੂੜੋ ਮਾਨ ਜੀਵ ਤੁਮਰੇ ਦਰਗੇ ਪ੍ਰਵਾਨ ਜੋ ਕੁਛ ਵਸ ਤੁਝੇ ਹੋ ਗਏ ਉਹਨਾਂ ਦੂਜਾ ਕਰਨੇ ਜੋਗੇ ਤਾਂ ਮਲੀ ਜਨ ਲੈ ਮਿਲਾਏ ਕਹੁ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇ ਮਹੱਲਾ ਪੰਜਵਾ ਕਰਮ ਭੂਮੈ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੇ ਹਰ ਚਹਰ ਗੁੰਜਾਸ ਹਰ ਹਰ ਨਾਮ ਅੰਤਰ ਉਤਾਰ ਸੀਗਰ ਕਾਰਜ ਲੈ ਸੁਆ ਰਹਾਉ ਆਪਣੇ ਪ੍ਰਭ ਸੋ ਸਾਵਧਾਨ ਤਾਥੂ ਦਰਗੈ ਪਾਵੇ ਮਾਨ ਔਕਤ ਸਿਆਨਮ ਸਗਲੀ ਤਿਆਗ ਸੰਜਨ ਕੀ ਚਰਣੀ ਲਾਗ ਸਰਬ ਜੀਆ ਜਾ ਕੇ ਹਾਥ ਕਦਨ ਵਿਛੜੇ ਸਭ ਕੇ ਸਾਥ ਉਪਾਵ ਛੁੜਕੋ ਤਿਸਕੀ ਓਟ ਨਿਮਖ ਮੈਂ ਹੋਏ ਤੇਰੀ ਛੋਟ ਸਦਾ ਸਦਾ ਕਰ ਤਿਸਨੋ ਜਾਣੇ ਪ੍ਰਭ ਕੀ ਅੱਗੇ ਸਤਕਰ ਮਾਨ ਗੁਰ ਕੈ ਬਚਨ ਮਿਟਾਓ ਆਪੇ ਹਰ ਹਰ ਨਾਮ ਨਾਨਕ ਜਪ ਜਾਪੇ ਗੌੜੀ ਗੁਆਰ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਵਿਨਾਸੇ ਗੁਰ ਕੇ ਬਚਨ ਕਟੀ ਜਮਫਾਸੇ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੇ ਬਚਨ ਰਚੇ ਰਾਮ ਕੈ ਰੰਗ ਜੋ ਗੁਰ ਦੀ ਸਮਣ ਕੇ ਕਾਮ ਸੰਤ ਕਾ ਕੀਆ ਸਤਕਰ ਮਾਨ ਰਹਾ ਗੁਰ ਕਾ ਬਚਨ ਅਟਲ ਛੇਦ ਗੁਰ ਕੇ ਬਚਨ ਕਟੀ ਭਰਮ ਭੇਦ ਗੁਰ ਕਾ ਬਚਨ ਕਦ ਨਾ ਕਥੋ ਜਾਏ ਗੁਰ ਕੇ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕੇ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੇ ਬਚਨ ਅੰਮ੍ਰਿਤ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਅਟ ਪ੍ਰਗਟ ਸੰਸਾਰ ਗੁਰ ਕੇ ਬਚਨ ਆਵੇ ਹਾਰ ਜਿਸ ਜਨ ਹੋਇਆ ਕਿਰਪਾਲ ਨਾਨਕ ਸਤਿਗੁਰੂ ਸਦਾ ਦਿਆਲ ਗੌੜੀ ਗੁਆਰੀ ਮਹੱਲਾ ਪੰਜਾ ਜਿਨ ਕੀਟਾ ਮਾਟੀ ਤੇ ਰਤਨੇ ਗਰਮ ਰਾਖਿਆ ਜਿਨ ਕਰ ਜਤਨੇ ਜਿਨ ਦਿਨੀ ਸੋਭਾ ਵਡਿਆਏ ਤਿਸ ਪ੍ਰਭ ਕੋ ਆਠ ਪੈਰ ਤੇ ਆਏ ਰਮਈਆ ਰੇਣ ਸਾਜਨ ਪਾਵੋ ਗੁਰ ਮਿਲਿਆ ਆਪਣਾ ਖਸਮ ਤੇ ਆਵ ਰਹਾਓ ਜਿਨ ਕੀਤਾ ਮੂਲ ਤੇ ਵਕਤਾ ਜਿਨ ਕੀਤਾ ਬੇਸੁਰ ਤੇ ਸੁਰਤਾ ਜਿਸ

ਭਰਤ ਰਸਨਾ ਪਿਓ ਪਿਆਰੀ ਹਿਰ ਰਸੀ ਹੋਏ ਤ੍ਰਿਪਤਾਰੀ ਹਾਵੇ ਜਿਹ ਵੇ ਤੂੰ ਰਾਮ ਗੁਣ ਗਾਓ ਨਿਮ ਨੂੰ ਹਰ ਹਰ ਹਰ ਧਿਆਓ ਆ ਨ ਸੁਣੀ ਕਥੂੰ ਜਾਈ ਸਾਧ ਸੰਗਤ ਵੜ ਭਾਗੀ ਪਾਈ ਆੜ ਪਰ ਜਿਵੇ ਰਾਧੇ ਪਾਰ ਮੁਨ ਠਾਕੁਰ ਅਗਾਧ ਈਹਾਂ ਉਹਾਂ ਸਦਾ ਸੁਹੇਲੀ ਹਰ ਗੁਣ ਗਾਓ ਲਸਨ ਮੌਲੀ ਬਣਸਪਤ ਮੌਲੀ ਫਲ ਫੁਲ ਪੇਟੇ ਹਰ ਸਰਾਤੀ ਬੋਰ ਨ ਛੋਡੇ ਅਨ ਰਸ ਕਸਲੇ ਮਨ ਲਾਈ ਕਹੋ ਨਾਨੂੰ ਗੁਰ ਭੈ ਸਹਾਈ ਗੌੜੀ ਮਹੱਲਾ ਪੰਜਵਾ ਮਨ ਮੰਦਰ ਤਨ ਸਾਜੀ ਬਾਰੇ ਸੀ ਮਦੇ ਵਾਸਤੇ ਪਾਰੇ ਇਸੀ ਭਿੱਤਰ ਸੁਣੇ ਸਾਵ ਕੌਣ ਵਪਾਰੀ ਜਾਂ ਕਵਾਂ ਵਸਾਵ ਨਾਮ ਰਤਨ ਕੋਕੋ ਵਿਹਾਰੀ ਅਮਰਤਰਾ ਭੋਜਨ ਕਰੇ ਅੰਕਾ ਆਹਾਰੀ ਰਹਾ ਮਾਨ ਤਨ ਅਰਪੀ ਸੇਵ ਕਰੀ ਜੈ ਕਵਣ ਸੋ ਜੁਗਤ ਜਿਤ ਕਰ ਭੀਜੈ ਪਾਏ ਲਗੋ ਤਜ ਮੇਰਾ ਤੇਰੈ ਕਵਣ ਸੋ ਜਨ ਜਨ ਸੋਦਾ ਜੋਰੈ ਮਹਿਲ ਸ਼ਾਹ ਕਾ ਕਿਨ ਵਿਧ ਪਾਵੈ ਮਹਿਲ ਸੁਬਿਧ ਕਿਤ ਵਿਧ ਚੇਤੇ ਭਿੱਤਰ ਬੁਲਾਵੇ ਤੂੰ ਵੜ ਸ਼ਾਹ ਜਾ ਕੇ ਕੁੜ ਵੰਜਾਰੇ ਕੌਣ ਸਦਾ ਤਲ ਸੰਸਾਰੇ ਖੋਜਿਤ ਕੋਇਤ ਨਿਜ ਕਰ ਪਾਇਆ ਮੁਲਤਨ ਸਾਥ ਸਾਜ ਦਿਖਲਾਇਆ ਕਰ ਕਿਰਪਾ ਜਾ ਮੇਲੇ ਸ਼ਾਹ ਕਹੋ ਨਾਨਕ ਗੁਰ ਕੇ ਵੇਸਾ ਗੌੜੀ ਮਹੱਲਾ ਪੰਜਵਾਂ ਗੁਆਰੇ ਰਹਿਣ ਦਿਨਸ ਰਹੇ ਕਰੰਗਾ ਪ੍ਰਭ ਕੋ ਜਾਣੇ ਸਦ ਹੀ ਸੰਗਾ ਠਾਕੁਰ ਨਾਮ ਕਿਉਂ ਵਰਤਨੇ ਤ੍ਰਿਪਤ ਗਾਉਣ ਹਰ ਕੇ ਦਰਸ਼ਨੇ ਹਰ ਸੰਗਰਾਤੇ ਮੰਤਨ ਹਰੇ ਗੁਰਪੁਰੇ ਕੀ ਸ਼ਰਣੀ ਪਰੇ ਰਹਾ ਚਰਨ ਕਮਲਾ ਤੁਮ ਉਧਾ ਧਾਰੇ ਹਰ ਆਗਿਆਕਾਰੇ ਕੋਵਣ ਜ ਕੋ ਅਪਾਰੀ ਆਵਰਣ ਜਾਨਾ ਬਿਨੰਕਾਰੀ ਹਰ ਸੁਖ ਤੋਂ ਤੇ ਮੁਕਤੈ ਸਦਾ ਅਲਪਿਤ ਜੋਗਰ ਜੁਗਤੈ ਦਿਸੈ ਸਮੈ ਸਭ ਤੇ ਰਹਤੇ ਪਾਰ ਬ੍ਰਹਮੋਗ ਧਿਆਨ ਤਰਤੈ ਸੰਤਨ ਕੀ ਮਹਿਮਾ ਕੁਣ ਵਖਾਨੋ ਗਾਦਵਿਦ ਕਸ਼ਮਿਤ ਨੀ ਜਾਨੋ ਪਾਰ ਬ੍ਰਹਮੋ ਕਿਰਪਾ ਕੀ ਜੈ ਧੂਰ ਸੰਤਨ ਕੀ ਨਾਨਕ ਦੀ ਜੈ ਗੌੜੀ ਗੁਆਰ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੈ ਮੇਰਾ ਮੀਤ ਤੂੰ ਮੇਰਾ ਮੀਤਮ ਤੁਮ ਸੰਗੀਤ ਤੂੰ ਮੇਰੀ ਪਾ ਤੂੰ ਹੈ ਮੇਰਾ ਗਹਿਣਾ ਤੁਝ ਨਿਮ ਨਾ ਜਾਈ ਰਹਿਣਾ ਤੂੰ ਮੇਰੇ ਨਾਲ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾ ਜੋ ਤੂੰ ਰੱਖ ਜੋ ਤੁਮ ਰੱਖੋ ਤੇ ਵੀ ਰਹਿਣਾ ਜੋ ਤੁਮ ਕਹੋ ਸੋਈ ਮੋਹ ਕਰਨਾ ਜਹ ਵੇਖੋ ਤਾਂ ਤੂੰ ਬਸਣਾ ਨਿਰਭਉ ਨਾਮ ਚ ਪੋਤਰ ਰਸਣਾ ਤੂੰ ਮੇਰੇ ਨਾਮ ਨਿਤ ਤੂੰ ਭੰਡਾਰ ਰੰਗ ਸਾਹ ਤੂੰ ਬਣੇ ਆਧਾਰ ਤੂੰ ਮੇਰੇ ਸੋਭਾ ਤੁਮ ਸੰਗਰਚਿਆ ਤੂੰ ਮੇਰੀ ਅੜ ਤੂੰ ਹੈ ਮੇਰੇ ਤਕੀਆ ਮਨ ਤਨ ਅੰਤਰ ਤੁਸੀਂ ਤੇ ਆਇਆ ਮਨਮ ਤੁਮਾਰਾ ਗੁਰ ਤੇ ਪਾਇਆ ਸਤਿਗੁਰੂ ਤੇ ਦ੍ਰਿੜੈ ਕੇਕੈ ਨਾਨਕ ਦਾਸ ਹਰ ਹਰ ਹਰ ਟੇਕੈ ਗੌੜੀ ਗੁਆਰੀ ਮਹੱਲਾ ਪੰਜਵਾ ਵਿਆਪਤ ਹਰਕ ਸੋਭ ਵਿਸਤਾਰੇ ਵਿਆਪਤ ਨਰਕ ਸੁਭ ਅਵਤਾਰੇ ਵਿਆਪਤ ਅੰਡੇ ਦਿਨ ਪੇਕ ਸੋਭਾ ਮੂਲ ਵਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਪ੍ਰਕਾਰੀ ਸੰਜੈ ਪ੍ਰਵਟ ਤੁਮਾਰੀ ਰਹਾਵ ਵਿਆਪਤ ਅੰਗ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲੱਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਗਣ ਮਦਮਸਤਾ ਵਿਆਪਤ ਮੂਹ ਰੰਗਣ ਰੰਗਾ ਵਿਆਪਤ ਗੀਤ ਨਾ ਸੁਨ ਸੰਗਾ ਵਿਆਪਤ ਸੇਜ ਮੈਲ ਸ਼ਿੰਗਾਰੇ ਪੰਚ ਦੂਤ ਵਿਆਪਤ ਦਿਹਾਰੇ ਵਿਆਪਤ ਕਰਮ ਕਰੇ ਹੋਤਾ ਫਾਸਾ ਵਿਆਪਤ ਗ੍ਰਿਸਤ ਵਿਆਪਤ ਉਦਾਸਾ ਚਾਰ ਬਿਹਾਰ ਵਿਆਪਤੇ ਜਾਤ ਸਭ ਕੁਈ ਜੇ ਵਿਆਪਤ ਬਿਨ ਹਰ ਅੰਗਰਾਤ ਸੰਤਨ ਕੇ ਬੰਧਨ ਕੱਟ ਰਾਏ ਤਾਂ ਕੋ ਕਹਾਂ ਵਿਆਪੇ ਮਾਏ ਕਹੋ ਨਾਨਕ ਦਿਨ ਧੂਰ ਸੰਤ ਪਾਏ ਤਾਂ ਕਿਣਕ ਨ ਆਵੇ ਮਾਏ ਗੌੜੀ ਗੁਆਰ ਮਹੱਲਾ ਪੰਜਵਾਂ ਨੈਨੋ ਨਿੰਦ ਵਰਦੇ ਸਵੀਕਾਰ ਸਰਨ ਸਰਨ ਸੁਨਿੰਦ ਵਿਚਾਰ ਰਸਨਾ ਸੋਈ ਲੋਭ ਮਿਠਾ ਸਾਧ ਮਨ ਸੋਇਆ ਮਾਇਆ ਸਮਾਧ ਇਸ ਕਰਮ ਹੈ ਕੋਈ ਜਾਗਤ ਰਹੇ ਸਭਤ ਵਸਤੂ ਆਪਣੀ ਲਹਿ ਰਹਾ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਖਬਰ ਜਾਤੀ ਮੁਸਨਾਰ ਪੰਜ ਬਟਵਾਰੇ ਸੁਣੇ ਨਗਰ ਟਪਰੇ ਠਗਹਾਰੇ ਉਨਤੇ ਰਾਖੇ ਬਾਪਣ ਮਾਏ ਉਨਤੇ ਰਾਖੇ ਮਿਦਨਾ ਪਾਏ ਪਿਆਹ ਦਰਬੇ ਸਿਆਣਪ ਨਾਉ ਰਹਿਤੇ ਸਾਧ ਸੰਗੋਏ ਦੁਸ਼ਟਾ ਸੋਤੇ ਕਰ ਕਿਰਪਾ ਸਾਰੰਗ ਪਾਨ ਸੰਤ ਧੁਰ ਸਰਵ ਨਿਧਾਨ ਸਾਬਤ ਪੁੰਜੀ ਸਤਿਗੁਰੂ ਸੰਗ ਨਾਨਕ ਜਾਗੇ ਪਰਮ ਕੇ ਰੰਗ ਸੂਤ ਜਾਗੇ ਸਭ ਕਿਰਪਾਲ ਇਹ ਚੋ ਪੁੰਜੀ ਸਾਬਤ ਅਨਮਾਲ ਰਹਾ ਦੂਜਾ ਗੌੜੀ ਗੁਆਰ ਮਹੱਲਾ ਪੰਜਵਾਂ ਜਾਂ ਕੇ ਵਸ ਕਾਮ ਸੁਲਤਾਨ ਜਾਂ ਕੇ ਵਸ ਹੈ ਸਗਲ ਜਹਾਨ ਜਾ ਕਰ ਕੀ ਆ ਸਭ ਕੁਛ ਹੋਇਆ ਤਸ ਤੇ ਬਾਹਰ ਨਾਈ ਕਹੋ ਬਣਤੀ ਆਪਣੇ ਸਤਿਗੁਰੂ ਪਾਏ ਕਾਸ਼ ਤੁਮਾਰੇ ਦੇਹ ਨਿਭਾਏ ਰਹਾਓ ਸਭ ਤੇ ਉੱਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਧਾਰ ਸਭ ਵਿਆਪ ਪੂਰਨ ਧਣੀ ਜਾਂ ਕੀ ਸੋਭਾ ਖਟਖਟ ਬਾਣੀ ਸੇ ਜਿਸ ਦੂਡੇ ਰਟੇ ਜਿਸ ਸਮਰਥ ਜਮ ਕਿਸੁ ਨਾ ਕਹੈ ਜਿਸ ਸਮਰਥ ਹੋ ਚੁੱਕੇ ਹਰੈ ਜਿਸ ਪਾਸ ਸਿਮਰਤ ਬੂਟੇ ਤਪਾਨ ਤਰੈ ਸੰਸਵਾ ਕੁਸ ਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਧਾਰ ਕਹੋ ਨਾਮ ਸੁਣੀ ਅਰਦਾਸ ਸੰਤ ਪ੍ਰਸਾਦ ਮੁਕੋ ਨਾਮ ਨਿਵਾਸ ਗੌੜੀ ਗੁਆਰ ਮਹੱਲਾ ਪੰਜਵਾਂ ਸਤਿਗੁਰੂ ਦਰਸ਼ਨਕ ਨਿਵਾਰੇ ਸਤਿਗੁਰੂ ਪਿੱਟ ਹੋਮੇ ਮਾਰੇ ਸਤਿਗੁਰੂ ਸੰਗ ਨਹੀਂ ਮਨ ਡੋਲੇ ਅਮ੍ਰਿਤ ਬਾਣੀ ਗੁਰੂ ਕੋਲੇ ਸਭ ਜਗ ਸਾਚਾ ਜਾ ਸੱਚ ਮੈਂ ਰਾਤ ਸੀਤਲ ਸੰਤ ਗੁਰ ਤੇ ਪ੍ਰਭ ਜਾਤੇ ਰਹਾ ਸੰਤ ਪ੍ਰਸਾਦ ਜਪੇ ਹਰ ਨਾਉ ਸੰਧੂ ਸਾਦਰ ਕੀਰਤਨ ਗਾਓ ਸੰਤ ਪ੍ਰਸਾਦ ਸਗਲ ਦੁੱਖ ਮਿਟੈ ਸੰਤ ਪ੍ਰਸਾਦ ਬਿੰਦ ਛੁਟੈ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਭਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧ ਮੈਂ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਧਿਆਵੋ ਸਾਧ ਸੰਗਤਾ ਬੈਠਣ ਪਾਵੋ ਮੋਹ ਨਿਰਗੁਣ ਕੋ ਪ੍ਰਭ ਕੀ ਨੀਂਦ ਆਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰ ਮਹੱਲਾ ਪੰਜਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰੂ ਮੰਤ ਤਜ ਮਾਨ ਭੈ ਨਿਰਵੈਰ ਆਠ ਪੈਰ ਪੂਜੇ ਗੁਰਪੈਰ
आमत विनसी दुष्ट विकारनी जब ते सुनिया हर जस करनी रहा सहज सुख आनंद की निधान रखना रख ले निधान दुख दबिन से पै परम जान रखी कर करम पीखे बोले सुने सब आप सदा संगता को मन जाप संत प्रसाद फे प्रगास पूरे कह गुणतास कहत भूतर संत प्रणीत गुण गोविंद गावे नित नीत कहो नानक जा को कृपाल तिस जन की सा पूर्ण कहाले सगौड़ी गुआरी महला पंजा बंधन तोड़ बुलावे राम मन में लागे साजते आन मिटै क्ले सुखी रही ऐसा दाता सत गुरु कही है सो सुख दाता जे नाम जपावे कर कृपा ते संग लावे रहाओ जिस होए दयाल तिसा मिलावे सर्वधान गुरु ते पावे आप त्याग मिटे अण जाना साधक संग पार ब्रह्म पछाणा जन उपर प्रभै दयाल जन की टेक एक गोपाल काल विकुण भाव सरवण धन जन के हर नाव पार पुन सो लागी प्रीत निर्मल करणी साची रीत गुरु पूरे मिटियां दे हर नानक प्रभु पारा गौड़ी गुआर महला पंजा जिस मंत्री जन सोए जाके करम प्राप्त हो दुख रो कुछ भौन ब्यापे अमृत नाम हृदय हर जापे पार पुन परमेश्वर ते आइए गुरु पूरे ते मत पाई रहाओ करण करावन हार दयाले जी जन सगले प्रतपाले गुमोचर सदा बेअंता सिमरना पूरे गुणमंता जा की सेवा सर्वण धान प्रभु की पूजा पाई मान जा की डालन बिरथे जाए सदा सार के गुण गाय कर कृपा प्रभु तर जा मे सुख निधान हर स्वामी जी जन त्री शरण आये नानक नाम लिबड़े आये गौड़ी गुआरी महला पंजा जी जुग जाके हाथ सो सिमरो नाथ कनाथ प्रभु चित आए सब दुख जाए सब पै बिन से हर के नाए बिन हर भव गाय का मान हर बिसर गाय सुख जान रहा जिन धारे भो तरण गास जा की ज्योत जी प्रगास जा की बख न मिटे गोय सिमर सिमरो निरपो होए आठ पै सिमरो प्रभु नाम अनंत तीर्थ मजन स्नान बार बिमकी शरणी पाए कोट कलंकी नु मैं उठ जाए बेहोत आए बुरा पाशा प्रभु सेवक साचा वैसा गुरु पुरा कह दे हाथ नानक पार पुन समराथ गौड़ महला पंजवा गुरु प्रसाद नाम लागा जन्म जन्म का सोया जागा अमृत गुण गुजरे प्रभ बाणी पूरे गुरु की समत पुराणी प्रभ सिमरत कुशल कर कुशल सफाए घर बार सुख सह सफाए रहा सोई पछाता जिन्हें उपाया कर कृपा मिलाया बहा पकड़ लीनो करे अपना हर हर कथा सदा जप जपना मंत्र तंत्र उपने चार हर हर नाम जी प्राण धार साचा तन पाए हर अंगर तरतरे साधके सांगे सुख बैसो संत सजन परवार हर तन खाट्यो जाका नाय सुमार जिसे प्राप्त गुरु दे नानक बिरता कोई नहे गौड़ी ग्वारेरी महला पंजवा हस्त पुनीत हो तत्काल बिन जाय माया जंजाल रसना रमो राम गुणीत सुख पाओ मेरे भाई मीत लिख लेखन कादम सुहानी राम नाम हर अमृत बाणी रहा ਇਹ ਕਾਰਜ ਤੇਰੇ ਜਾ ਵਿਕਾਰ ਸਿਮਰਤ ਰਾਮ ਨਹੀਂ ਜਮਾਰ ਧਰਮ ਰਾਇ ਕੇ ਦੂਤ ਨਾ ਜੋ ਏ ਮਾਇਆ ਮਗਨ ਕਸ਼ਵ ਮੋਹ ਹੈ ਉਧਰੈ ਆਪ ਕਰੈ ਤਰੈ ਸੰਸਾਰ ਰਾਮ ਨਾਮ ਜਾ ਵੇ ਕੰਕਾਰ ਆਪ ਮਵਰ ਉਪਦੇਸ਼ ਰਾਮ ਨਾਮ ਹਿਰਦੇ ਪ੍ਰਵੇਸ਼ ਜਾ ਕੇ ਮਾਥੇ ਨਿਧਾਨ ਸੋਈ ਪੁਰਖ ਜਪੇ ਭਗਵਾਨ ਆਠ ਪੈਰ ਹਰ ਹਰ ਗੁਣ ਗਾਓ ਕਹੋ ਨਾਨਕ ਹੋ ਤਿਸ ਬਲ ਜਾਓ ਰਾਗ ਗੌੜੀ ਗੁਆਰੀ ਮਹੱਲਾ ਪੰਜਾ ਸੁਭ ਦੇ ਧੁੱਪ ਦੇ ਓਂਕਾਰ ਸਤਿਗੁਰੂ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਾ ਛੋਡਨ ਤੇ ਸੁਮਨ ਰਚਨਾ ਕਹੋ ਗੁਸਾਈ ਮਿਲੇ ਕੈ ਜੋ ਵੀ ਵਰਜਾ ਤੇ ਸੋ ਨੇ ਰਹਾ ਝੂਠ ਬਾਤ ਸਾ ਸਚ ਕਰ ਜਾਤੀ ਸਤੋਂ ਮਨ ਲਗਿਨ ਰਾਤੀ ਬਾਵੇ ਮਾਰਗ ਟੇਢਾ ਚਲਨਾ ਸਿੱਧਾ ਛੂੜ ਅਪੁੱਠਾ ਬੁੰਨਾ ਦੋਹਾਂ ਸਿਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੁਮੁਖਤਾ ਹੋਈ ਗੌੜੀ ਗੁਆਰੀ ਮਹੱਲਾ ਪੰਜਵਾ ਕਲ ਯੁਗ ਮੈਂ ਗਏ ਕਲ ਯੁਗ ਮੈਂ ਮਿਲਿਆ ਸੰਯੋਗ ਜਿਚਰਿਆ ਗਏ ਤਿਚਰ ਭੋਗੈ ਭੋਗ ਜਲਨ ਪਾਈ ਰਾਮ ਸੰਦੇ ਕਿਰ ਸੰਯੋਗ ਸਤੀ ਉਠ ਹੋਈ ਰਹਾ ਦੇਖਾ ਦੇਖੀ ਮਨ ਹਰ ਜਲ ਜਾਈਏ ਪ੍ਰੇ ਸੰਗ ਨਾ ਭਾਵੇ ਭੋਜਨ ਪਵਾਈ ਸੀਲ ਸੰਜਮ ਪ੍ਰਿਆਗੇ ਮਾਨੇ ਤਿਸ ਨਾਰੀ ਕੋ ਨਾ ਨਾਹੀ ਜਮਾ ਤਿਸ ਨਾਰੀ ਕੋ ਦੁੱਖ ਨਾ ਜਮਾਨੇ ਕਹੋ ਨੰਗ ਜਮ ਪੁਰ ਪਰਮੇਸ਼ਰ ਕਰ ਜਾਨੇ ਆ ਧਨ ਸਤੀ ਦਰਗੀ ਪ੍ਰਵਾਨੇ ਆ ਗੌੜੀ ਗੁਆਲਰੀ ਮਹੱਲਾ ਪੰਜਵਾ ਹਮ ਧਨਵੰਤ ਪਾਗੜ ਸਜਨਾਏ ਹਰ ਗੁਣ ਗਾਵੇ ਸਹਿ ਸੁਭਾਏ ਰਹਾਉ ਪਿਉ ਦਾਦੇ ਕਾ ਕੋਲ ਟੱਕ ਜਾਣਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਕਸ਼ ਨਾ ਮੋਲ ਭਰੇ ਭੰਡਾਰ ਕੂਟਾ ਤੋਲ ਖਾਵੇ ਖਰਚੇ ਰਲ ਮਿਲ ਭਾਈ ਤੋੜ ਨਾ ਵੱਧ ਦੋ ਜਾਈ ਕੋਹ ਨੰਗ ਮਸਤਕ ਲੈ ਰਖਾਏ ਸੋਤ ਖਜਾਨੇ ਲੈ ਰਲਾਏ ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਣੇ ਦੂਰ ਡਰ ਚੁੱਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕੋਬਲ ਹਾਰੇ ਛੁੜ ਨਾ ਜਾਏ ਸਰ ਪਰ ਤਾਰੇ ਰਹਾ ਦੁੱਖ ਰੋਗ ਸੋਗ ਵਿਸਰੈ ਸਭ ਨਾਮ ਜਬ ਨਾਮ ਸਦਨ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀਜੇ ਛੋੜ ਮਾਰਨ ਚਰਨ ਕਹੀਜੇ
ਕਹੋ ਨਾਨਕ ਗੁਰੂ ਮੰਦਰ ਚਿਤਾਰੇ ਸੁਖ ਪਾਵੇ ਸਾਚੇ ਦਰਬਾਰੇ ਗੌੜੀ ਮਹਲਾ ਪੰਜਾ ਜਾ ਕਮੀ ਸਜਣੈ ਸਮਿਆ ਤਿਸ ਗੁਣ ਕੋ ਤਿਸ ਜਨ ਕੋ ਕਾਂ ਕੀ ਕਮੀ ਆ ਜਾਗੇ ਪ੍ਰੀਤ ਗੋਬਿੰਦ ਸੋ ਲਾਗੀ ਦੁਖ ਦਰਦ ਨਾ ਪ੍ਰਮਤਾ ਕਾ ਭਾਗੀ ਰਹਾ ਜਾ ਕੋ ਰਸਾ ਰਸ ਆਇਓ ਸੋਹਣ ਸੁਨਾਈ ਲਪਟਾਇਓ ਜਾ ਕਾ ਕਹਿ ਦਰਗੈ ਚੱਲੈ ਸੁਖ ਇਸ ਕੁੰਡ ਦਰੜਾਵੇ ਥੱਲੈ ਜਾਂ ਸਭ ਕਿਛ ਜਾ ਕਹਿ ਸਭ ਕੀ ਤਾਕਾ ਹੋਏ ਕਨਾਨਕ ਤਾਂ ਕੁਸਦਾ ਸੁਖਾਇ ਗੌੜੀ ਗੋਆ ਮਹਲਾ ਪੰਜਵਾ ਜਾ ਕੇ ਦੁੱਖ ਸੁੱਖ ਸਮ ਕਰ ਜਾਪੇ ਤਾਂ ਕੋ ਕਾੜਾ ਕਹਿੰਬੇ ਆਪੇ ਸਹਿਜ ਆਨੰਦ ਹਰ ਸਤੂ ਮਾਇਆ ਗਿਆਕਾਰੀ ਹਰ ਹਰ ਆਏ ਰਾਓ ਜਾ ਕੇ ਚਿੰਤ ਵਸਣ ਆਏ ਤਾਂ ਕੋ ਚਿੰਤਾ ਕਤੂਨ ਆਏ ਜਾ ਕੇ ਬਿਨ ਸੋ ਮਨ ਤੇ ਪਰਮਾ ਭੈ ਨਹੀਂ ਕਿਸ ਡਾਇ ਤਾਂ ਕੇ ਕਹਿ ਭੈ ਕਿਸ ਨਹੀਂ ਕਹਿ ਨਾਹੀ ਡਰ ਜਮਾ ਜਾ ਕੇ ਹਿਰਦੇ ਦਿਓ ਗੁਨਾਮਾ ਕਹੋ ਨਾਨਕ ਤਾਕਿਆ ਸਗਣੇ ਧਾਨਾ ਗੌੜੀ ਮਹੱਲਾ ਪੰਜਵਾ ਗਮਰੂ ਕਮਨ ਮੈਂ ਥਾਨਾ ਗੁਰਪ੍ਰਸਾਦ ਕਿਨ ਵਿਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਘੁੰਟਾ ਤਿਸੇ ਪ੍ਰਾਪਤ ਲੈ ਭੁੰਸਾ ਰਹਾਓ ਅਣਹਦ ਬਾਣੀ ਦਾ ਨਿਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਤਹਿ ਸਹਿਜ ਅਖਾਰੇ ਨੇ ਕਣੰਤਾ ਭਾਰ ਪੁੰਗੇ ਸੰਗੀ ਸੰਤਾ ਹਰ ਕਣਨ ਸੋਗ ਨਹੀਂ ਬੀਆ ਸੋ ਕਰ ਗੁਰੂ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾ ਕਾਵਣ ਰੂਹ ਤੇਰਾ ਸਾਰਾ ਦੋ ਕੌਣ ਜੋ ਕਿਆ ਕਾਲਾ ਸਾਧ ਦੋ ਕੌਣ ਗੁਣ ਲੈ ਤੁਜੋ ਗੁਲ ਕਿਆ ਤੁਝ ਲੈ ਗਾਵ ਕੌਣ ਬੋਲ ਪਾਰ ਨੂੰ ਵਿਝਾਵ ਰਹਾ ਕੌਣ ਸੁਬੂਜਾ ਤੇਰੀ ਕਰੋ ਕੌਣ ਸੁਬਿਜਿਤ ਭਉ ਜਲ ਤਰੋ ਕਾਵਣ ਤਪ ਜੇ ਤਪਿਆ ਹੋਏ ਕੌਣ ਸੋ ਨਾਮ ਹਮੇ ਮਲਕ ਹੋਏ ਕੌਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ਜਿਸ ਕਰ ਕਿਰਪਾ ਸਤਿਗੁਰੂ ਮਿਲੇ ਦਿਆਲ ਤਿਸ ਹੀ ਗੁਣ ਤਿਨੀ ਪ੍ਰਭ ਜਾਤਾ ਜਿਸ ਕੀ ਮਾਨ ਲੈ ਸੁਖਦਾਤਾ ਰਹਾਓ ਦੂਜਾ ਗੌੜੀ ਮਹੱਲਾ ਪੰਜਾਬ ਤਾਨੇ ਕਾ ਜਾ ਕੋ ਗਰਭਆ ਰਾਜ ਨਹੀਂ ਨੇ ਆਪਣ ਦਰਬਾ ਆਪਣੇ ਆਪਣੇ ਨਹੀਂ ਕਾਕੁਲ ਉਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਰਹਾਓ ਸੁੱਤ ਬਿਨ ਤਾਇ ਆਪਣੇ ਭਾਏ ਅਸ਼ਟਮੀ ਦਾ ਭਾਵਨਾ ਭਾਏ ਸੋਨਾ ਰੂਪ ਆਪਣੇ ਦਾਮ ਹੈਵਰ ਬੈਵਰ ਆਪਣੇ ਕਾਮ ਕਹੁਨਾ ਦੂਰ ਜੋ ਗੁਰਬਖਸ਼ ਮਿਲਾਇਆ ਤਿਸ ਕਾ ਸਭ ਕੁਝ ਕਰ ਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੇ ਚਰਨੋਂ ਪਰਮਿਰ ਮਾਤੇ ਤਾਂ ਤੇ ਦੁੱਖ ਸਗਲੇ ਮਿਰੜਾਤੇ ਸਤਿਗੁਰ ਆਪਣੇ ਸੋਏ ਕਿਉਂ ਹੋ ਗੁਰਬਾ ਕੋ ਕੁਰਬਾਨੀ ਆਤਮ ਚੀਨ ਭਰਮ ਲੰਗਮਾਨੀ ਰਹਾਓ ਚਰਨ ਗੁਰੂ ਕੀ ਮੁਖ ਲਾ ਗਿਆ ਬੋਧਨ ਸਗਲ ਤੇ ਆ ਗਈ ਗੁਰੂ ਸਭ ਗੁਮਣ ਮੀਠਾ ਪਾਰਮਤਾ ਤੇ ਮੋਹ ਡੀਠਾ ਗੁਰ ਸੁਖਦਾਤਾ ਗੁਰ ਕਰਤਾਰੇ ਜੀ ਪ੍ਰਾਣ ਗੁਰੂ ਅਧਾਰ ਗੌੜੀ ਮਹੱਲਾ ਪੰਜਾਰੇ ਮੇਰੇ ਤੋਂ ਆਕੋ ਆਹੇ ਜਾਂ ਕਿਉਂ ਨਾ ਕਛੂ ਨਾ ਆਹੇ ਹਰ ਸਾ ਪ੍ਰੀਤਮ ਕਰਮਣ ਮੀਤ ਪ੍ਰਾਣ ਧਾਰਾ ਕੋ ਸਾਚੀਤ ਰਹਾਓ ਰੇ ਮਨ ਮੇਰੇ ਤੋਂ ਆਕੋ ਸੇਵ ਆਤਪ੍ਰਭ ਪ੍ਰਦੇਵ ਤਿਸੇ ਉਪਰ ਮਨ ਕਰ ਤੂੰ ਆਸਾ ਜੁਗਾ ਜਾਗਾ ਪ੍ਰਭਾਸਾ ਜੰਗ ਕੇ ਪ੍ਰੀਤ ਦਾ ਸੁਖ ਹੋਏ ਨਾਨਕ ਗਾਵੇ ਗੁਰਮਲ ਸਾਹਿਬ ਗੌੜੀ ਮਹੱਲਾ ਪੰਜਵਾ ਮੀਤ ਕਰੇ ਸੋਈ ਅਮਾਨਾ ਮੀਤ ਕਰ ਤੋ ਕੁਸਲ ਸਮਾਨਾ ਏ ਕਾਟੀ ਮੇਰੇ ਮਨ ਚੀਤ ਜਿਖੀ ਕਰਨ ਸਮਰਾ ਮੀਤ ਰਹਾਓ ਮੀਤ ਹਮਾਰਾ ਵੇ ਪ੍ਰਵਾਹ ਗੁਰ ਕਿਰਪਾ ਤੇ ਮੋਸਨਾ ਮੀਤ ਹਮਾਰਾ ਅੰਤਰ ਜਾਮੇ ਸਮਰਥ ਪੁਰ ਪਾਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨ ਮਹਿਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾ ਜਾ ਕੋ ਤੁਮ ਪੈ ਪ੍ਰਭ ਸਮਰਥ ਅੰਗਾ ਤਾਂ ਕੋ ਕੁਛ ਨਹੀਂ ਕਰ ਲੰਗਾ ਜਾਂ ਕੋ ਕਹਿ ਅਸ ਤੁਮਾਰੀ ਤਾਂ ਕੋ ਕੁਛ ਨਹੀਂ ਸੰਸਾਰੀ ਰਹਾ ਜਾਂ ਕਿ ਹਿਰਦੇ ਠਾਕੁਰ ਤਾਂ ਕੋ ਸਾਸਾ ਨਾਇ ਕੋ ਜਾ ਕੋ ਤੁਮ ਦਿਨੀ ਪ੍ਰਭ ਧੀਰ ਤਾਕਣਾਵਤ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਪੂਨ ਪੂਨ ਦੇ ਕਾਇ ਗੌੜੀ ਮਹੱਲਾ ਪੰਜਵਾ ਦਲੂ ਦੇ ਕਾਇ ਪਾਈ ਉਰ ਭਾਗੀ ਨਾਮ ਜਪੇ ਤੇ ਆਤਮ ਘਾਤੀ ਇਸ ਮਰਨ ਜੰਜਨ ਵਿਸਰਤ ਰਾਮ ਨਾਮ ਵਿਉਂ ਜੀਵਨ ਕੌਣ ਕਾਮ ਰਹਾ ਖਾਤ ਪੀਤ ਖੇਲ ਤਸ ਵਿਸਤਾਰੇ ਕੌਣ ਅਰਥ ਮਿਰਤੇ ਸਿੰਗਾਰੇ ਜੋ ਨਾ ਸੁਣ ਜਸ ਪਰਮਾਨੰਦਾ ਪਸ ਪੰਕੀ ਤ੍ਰਿਕ ਜੋਨ ਤੇ ਮੰਦਾ ਕਹੋ ਨਾਨਕ ਗੁਰ ਦੇ ਮੰਤਰ ਦਿਲਾਇਆ ਕੇਵਲ ਨਾਮ ਮੈਂ ਸਮਾਇ ਗੌੜੀ ਮਹੱਲਾ ਪੰਜਵਾ ਕਾ ਕੀ ਮਾਈ ਕਾ ਕੋ ਬਾਪ ਨਾਮ ਧਾਰੀ ਝੂਠੇ ਸਭ ਸਾ ਕੇ ਕਾਹੇ ਕੋ ਮੂਰਖ ਪਖਲਾਇਆ ਹੁਣ ਸੰਜੋਗ ਤੂੰ ਆਏ ਰਹਾ ਵੇਖਾ ਮਾਟੀ ਕਾ ਜੋਤ ਏਕੋ ਭਵ ਕਾਂ ਗੁਣ ਰੋਤ ਮੀਰਾ ਮੀਰਾ ਕਰ ਬਿਲਾਈ ਮਰਨ ਹਰੇ ਜੀਰਨ ਆਈ ਕਹੋ ਨਾਨਕ ਗੁਰ ਕੋਲੇ ਕਪਾਟੇ ਮੁਕਤ ਪੈ ਬਿਨਸੇ ਭਰਮ ਥਾਟੇ ਗੌੜੀ ਮਹੱਲਾ ਪੰਜਵਾ ਵੱਡੇ ਵੱਡੇ ਜੋਤੀ ਸੈ ਲੋਕ ਤਿਨ ਕੋ ਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵੱਡੇ ਆਏ ਸੋਡਾ ਜਿਨ ਰਾਮ ਨੇ ਬੁਲਾਈ ਹਾਓ ਭੂਮੀਆਂ ਭੂਮਰ ਤਰਨੀ ਲੂਜੈ ਛੋੜ ਚਲੈ ਤਿਸ ਨਾਲ ਪੂਜੈ ਕਹੋ ਨੰਗ ਦਿੱਤੇ ਤਦ ਵਿਚਾਰ ਬਿਨਾਂ ਭੰਜੇ ਛੁਟਕਾਰਾ ਗੌੜੀ ਮਹੱਲਾ ਪੰਜਵਾ ਪੂਰਾ ਮਾਰ ਪੂਰਾ ਇਸ਼ਨਾਨ ਸਭ ਕੁਛ ਪੂਰਾ ਹਿਰਦੇ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਨੂੰ ਕੀ ਸ਼ਰਨ ਜਨਤਾ ਕੀ ਰਹਾ ਪੂਰਾ ਸੁਖ ਪੂਰਾ ਸੰਤੋਖ ਪੂਰਾ ਤੋ ਤਾ ਪੂਰਨ ਰਾਜੋਗ ਹਰ ਕੇ ਮਾਰ ਕੁਦਰਤ ਪੁਨੀਤ ਪੂਰੀ ਸੋਭਾ ਪੂਰਾ ਲਕੀਕ ਕਰਨ ਹਰ ਸਦ ਵਿਸੇ ਹੈ ਦੂਰਾ ਕੌਣ ਉਮਰ ਸਤਿਗੁਰੂ ਪੂਰਾ ਗੌੜੀ ਮਹੱਲਾ ਪੰਜਵਾ ਸੰਤ ਕੀ ਧੂਰ ਮਿਟਿਆ ਕੋਟ ਹੈ ਸੰਤ ਪ੍ਰਸਾਦਨ ਮਰਨ ਤੇ ਛੋਟ ਹੈ ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਜਪੀ ਨਾਮ ਰਹਾਉ ਸੰਤ ਕੇ ਸੰਗ ਮਿਟਿਆ ਅੰਕਾਰ ਦਿਸ਼ਟ ਆਵੇ ਸਭ ਅੰਕਾਰ ਸੰਤ ਸੋ ਪ੍ਰਸੰਨ ਆਏ ਵਸਪੰਚਾ ਅੰਮ੍ਰਿਤਨਾ ਬਦਲਿਆ ਸੰਚਾ ਕਹੁ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾ ਹਰ ਗੁਣ ਜੋਤ ਸਗੁਣ ਪ੍ਰਗਾਸ ਹਰ ਸਿਮਰਤਾ ਸਭ ਨਾਸ ਸਾਮਤ ਪੂਰੀ ਜਿਤ ਹਰ ਗੁਣ ਗਾਵੇ ਉਠਭਗ ਸਾਧੂ ਸੰਭਾਵੇ ਰਹਾਉ
ਸਾਧ ਸੰਗ ਪਾਏ ਨਿਤਨਾਮ ਸਾਧ ਸੰਪੂਰਨ ਸਭ ਕਾਮ ਹਰ ਕੀ ਭਗਤ ਭਗਤ ਜਨਮ ਪ੍ਰਵਾਨ ਏ ਗੁਰੂ ਕਿਰਪਾ ਤੇ ਨਾਮ ਅਖਾਨ ਏ ਕਹੋ ਨਾਨਕ ਸੁਜਨ ਪ੍ਰਵਾਨ ਏ ਜਾ ਕਰ ਦੇਵ ਸੇ ਭਗਵਾਨ ਗੌੜੀ ਮਹੱਲਾ ਪੰਜਵਾ ਇੱਕ ਸਿਉ ਜਾ ਕਮਨ ਰਾਤਾ ਵਿਸਰੀ ਤਿਸੇ ਪਰਾਜਿ ਤਾਤਾ ਬਿਨ ਗੋਬਿੰਦ ਨਦੀ ਸੇ ਕੋਈ ਕਰਨ ਕਰਾਉਣ ਕਰਤਾ ਸੋਈ ਰਹਾ ਮਨ ਕਮਾਇ ਮੁਖਾਰ ਬੋਲੈ ਸੋ ਜਨਿ ਤੂ ਕਦਨ ਡੋਲੈ ਜਾਂ ਕੇ ਹਰ ਤੁਮ ਸੋ ਸਤਸਾ ਗੁਰਪੁਰੇ ਕਰ ਦਿਨੇ ਵਿਸਾ ਜੀਵਤ ਪੁਰਖ ਮਿਲਿਆ ਹਰਾਇਆ ਕਹੋ ਨਾਨਕ ਪਰਮ ਪਤ ਪਾਏ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੇ ਪ੍ਰਾਣ ਧਾਰੇ ਨਾਮੋ ਤਾਂ ਨਾਮ ਵਿਹਾਰ ਨਾਮ ਡਜਨ ਸੋਭਾ ਪਾਏ ਕਰਕੇ ਵੈਸੇ ਆਪ ਦਿਵਾ ਰਹਾਉ ਨਾਮ ਭਗਤ ਕੇ ਸੋ ਸਸਾਨ ਨਾਮ ਰਤ ਸੋ ਭਗਤ ਪ੍ਰਵਾਨ ਹਰ ਕਾ ਨਾਮ ਜਨ ਕੋ ਧਾਰੇ ਸਾਧ ਸਾਧ ਜਨ ਨਾਮ ਸਮਾਰੇ ਕਹੋ ਨਾਨਕ ਬੁਰਾ ਭਾਗੇ ਨਾਮ ਸੰਗਤਾਂ ਕਮਲ ਲਾ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਜਪ ਤੇ ਧਾਵ ਮੰਤਰ ਉਤਾਇਆ ਸੁਖ ਵਿਸਰਾਮ ਪਾਇਆ ਗੁਣ ਗਾਇਆ ਸਰਮ ਮਟਿਆ ਮੇਰੀ ਹੱਥੀ ਬੁਲਾਏ ਰਹਾਉ ਚਰਨ ਕਮਲ ਰਤ ਭਗਵੰਤਾ ਹਰ ਸਿਮਰਤ ਮੇਰੀ ਮੇਰੀ ਚਿੰਤਾ ਸਭ ਤਾਜਾ ਨਾਥ ਏਕ ਸ਼ਰਨ ਆਇਓ ਸਥਾਨ ਸਭ ਸਹਿਜੇ ਪਾਇਓ ਦੁਖ ਦਰਦ ਭਰਮ ਭੁ ਨਸਿਆ ਕਰਨ ਹਰ ਨਾਨਕ ਮਨ ਵਸਿਆ ਗੌੜੀ ਮਹੱਲਾ ਪੰਜਾਂ ਕਾਰ ਕਰ ਟਹਿਲ ਰਸਨਾ ਹੁਣ ਰਸਨਾ ਗੁਣ ਗਾਓ ਚਰਨ ਮਠਾ ਗੁਰ ਕੇ ਮਾਰਗ ਧਾਓ ਫਲੋ ਸਮੋ ਸਿਮਰਨ ਕੀ ਵਰਿਆ ਸਿਮਰਤ ਨਾਮ ਵਪਾਰ ਉਤਰਿਆ ਰਹਾ ਨੇਤਰ ਸੰਤਨ ਕਾ ਦਰਸ਼ਨ ਪੇਗ ਪ੍ਰਭੂ ਨਾਸੀ ਮਨ ਮਿਲ ਲੇਖ ਸੁਨ ਕੀਰਤਨ ਸਾਧ ਪੈ ਜਾਏ ਜਨਮ ਮੁਰਨ ਕੀ ਤਾਸ ਮਿਟਾਏ ਚਰਨ ਕਮਲੋ ਠਾਕੁਰ ਉਰਸਾਰੇ ਦੁਲੂ ਦੇਹ ਨਾਨਕ ਸਾਰ ਗੌੜੀ ਮਹੱਲਾ ਪੰਜਵਾਂ ਜਾਕੋ ਆਪਣੀ ਕਿਰਪਾ ਧਾਰੇ ਸੋ ਜਨ ਰਸਨਾ ਨਾਮ ਵਿਚਾਰੇ ਹਰ ਬਿਸਰ ਸਤ ਸਤ ਗਿਆ ਪੈ ਸਿਮਰਤ ਨਾਮ ਭਰਮ ਪੋ ਪਾ ਕੇ ਰਹਾਉ ਹਰ ਕੀਰਤਨ ਸੁਨੇ ਹਰ ਕੀਰਤਨ ਗਾਵੇ ਤੇ ਜਨ ਦੁਖ ਨਿਕਟ ਆਵੇ ਹਰ ਕੀ ਟਹਿਲ ਕਰਤ ਜਨ ਸੋਏ ਤਾਂ ਕੋ ਮਾਇਆ ਨਗਨ ਪੋਹੈ ਮਨ ਤਨ ਮੁਖਰ ਨਾਮ ਦਿਆਲ ਨਾਨਕ ਤਜੀ ਅਲੀ ਅਵਰ ਜੰਜਾਲ ਗੌੜੀ ਮਹੱਲਾ ਪੰਜਾਂ ਛਾੜ ਸਿਆਣ ਬੁੱਤ ਦਰਾਏ ਗੁਰਪੁਰੀ ਕੀ ਟੇਕ ਟਕਾਏ ਦੁਖ ਬਿਨਸੈ ਸੁਖ ਹਰ ਗੁਣ ਗਾਏ ਗੁਰਪੁਰਾ ਭੇਟਿਆ ਲਿਉ ਲਾਏ ਰਹਾਉ ਹਰ ਕਾ ਨਾਮ ਦਿਓ ਗੁਰਮੰਤਰੇ ਮਿਟੇ ਵਸੋਰੀ ਤਰੇ ਚਿੰਤ ਆਨੰਦ ਭਏ ਗੁਰੂ ਕਿਰਪਾ ਗੁਰਮਿਲ ਕਿਰਪਾਲ ਕਰ ਕਿਰਪਾ ਟੇ ਜਮਜਾਲੇ ਕਹੋ ਨਾਨਕ ਗੁਰਪੁਰਾ ਪਾਇਆ ਤਾਂ ਤੇ ਬਹੁ ਨਵੇਂ ਆਪੇ ਮਾਇਆ ਗੌੜੀ ਮਹੱਲਾ ਪੰਜਾਂ ਰੱਖ ਲਈਏ ਗੁਰਪੁਰੇ ਆਪ ਮਨ ਮੁਖੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਜਲਾਉ ਦਰਬਾਰ ਰਹਾ ਗੁਰੂ ਕੈ ਚਰਨ ਦੇ ਵਸਾਏ ਦੁਖ ਦੇ ਸੰਤਰੀ ਹਤੇ ਬੁਲਾਏ ਗੁਰੂ ਕਾ ਸ਼ਬਦ ਤੇ ਸੰਗ ਸਾਏ ਦਿਆਲ ਭੈ ਸਗਲੇ ਜੀ ਪਾਏ ਗੁਰੂ ਪੂਰੇ ਜਪ ਕਿਰਪਾ ਧਾਰੇ ਪ੍ਰਣਗ ਨਾਲ ਮੇਰੀ ਪੂਰੀ ਭਰੀ ਗੌੜੀ ਮਹੱਲਾ ਪੰਜਵਾਂ ਅਣਕ ਰਸਾ ਖਾਇਸ ਦੇ ਧੋਰ ਮੋਹ ਕੀ ਜੇ ਉਰੇ ਬਾਂਦੇ ਚੋਰ ਮ੍ਰਿਤਕ ਦੇ ਸਾਧ ਸੰਗ ਬਹੂਨਾ ਆਪ ਜਾਦੋ ਜੋਨੀ ਦੁਖੀ ਨਾ ਰਹਾਉ ਅਣਕ ਵਸਤਰ ਸੁੰਦਰ ਪੈਰਾ ਜੁੜ ਡਰਨਾ ਕੀ ਤਮੈਂ ਡਰਾਇਆ ਸਗਲ ਸ੍ਰੀ ਆਪਤ ਕਾਮ ਨੇ ਫਰਮੰਗ ਜਪੇ ਨੀ ਨਾ ਕਾਮ ਕਹੋ ਨਾਨਕ ਜਾ ਕੋ ਭਏ ਦਿਆਲਾ ਸਾਧ ਸੰਗ ਮਿਲ ਭਜੇ ਗੋਪਾਲਾ ਸੁਖ ਗੌੜੀ ਮਹੱਲਾ ਪੰਜਾਂ ਕਲ ਭਲੇ ਗੁਰੂ ਸ਼ਬਦ ਨਿਵਾਰੇ ਆਮ ਜਨ ਕੇ ਸੁਖ ਸਾਰੇ ਭੈ ਮਿਸ ਨਿਰਭਰ ਤੇ ਆਇਆ ਸਾਧ ਸੰਗ ਕਰਕੇ ਗੁਣ ਗਾਇ ਰਹਾ ਚਾਰਨ ਕਣਕ ਦੇ ਅੰਤਰ ਧਾਰੇ ਗੁਣ ਸਾਹ ਗੁਰੂ ਪਾਰ ਉਤਾਰੇ ਬੁੱਢੇ ਜਾਤ ਪੁਰੇ ਗੁਰੂ ਕਾਢੇ ਜਨਮ ਜਨਮ ਕੇ ਟੁੱਟੇ ਕਾਢੇ ਕਹੋ ਨਾਨਕ ਤੁਸ ਗੁਰ ਬਲਹਾਰੇ ਜਿਸ ਪਿੰਡ ਗਤ ਪਈ ਹਿਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗ ਤਾਂ ਕੀ ਸ਼ਰਨੀ ਪਰੋ ਮੰਤ ਨੇ ਆਪਣਾ ਅੱਗੇ ਧਰੋ ਅੰਮ੍ਰਿਤ ਨਾਮ ਪਿਓ ਮੇਰੇ ਭਾਈ ਮਿਲ ਸਿਮਰ ਸਿਮਰਨ ਦਾ ਸਭ ਤਪਤ ਬੁਝਾਏ ਰਹਾਉ ਤਜ ਮਨ ਜਨਮ ਮਰਨੀ ਵਾਰ ਹਰ ਕੇ ਦਾਸ ਕੇ ਸਭ ਨਮਸਕਾਰ ਸਾਸ ਸਾਸ ਬ੍ਰਹਮਣੇ ਸੰਭਾਲ ਲਏ ਸੋ ਤਨ ਸੰਚੋ ਜੋ ਚਾਲੇ ਨਾਲ ਲਏ ਤਿਸੇ ਬਰਾਬਰ ਦੇ ਰੋਏ ਜਿਸ ਮਸਤਕ ਪਾ ਕੇ ਕਹੋ ਨਾਨਕ ਤਾਂ ਕੀ ਜਰਨੀ ਲਾ ਗੌੜੀ ਮਹੱਲਾ ਪੰਜਾਂ ਸੁਕੇ ਹਰੇ ਕੀ ਖਿਨਮਾਏ ਅੰਮ੍ਰਿਤ ਦ੍ਰਿਸ਼ ਸੰਜੀਵਾਏ ਕਾਟੇ ਕਸ਼ਪੁਰੇ ਗੁਰਦੇਵ ਸੇਵ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਪੁਣੀ ਬਣੇ ਆਸਾ ਕਰੀ ਦਿਆ ਸਤ ਗੁਰ ਗੁਣ ਦਾਸਾ ਦੁੱਖ ਨਾ ਠੇ ਸੁਗੈ ਸਮਾਏ ਢੀਲ ਨਾ ਭਰੀ ਜਾਂ ਗੁਰ ਹੁਮਾਏ ਚਪੁਣੀ ਗੁਰ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਵਾਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਭਾਈ ਪ੍ਰਭ ਸ਼ਾਂਤ ਸੀਤਲ ਭੈ ਕਿਨੀ ਪ੍ਰਭ ਦਾਤੇ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਕਾ ਬਿਨ ਸਹਿ ਥਾਉ ਸਹਿ ਸੁਆਇ ਬਲੇ ਹਰ ਬਾਣੀ ਆਠ ਪੈਰ ਹਰ ਸਿਮਰੋ ਪੁਰਾਣੇ ਦੁਖ ਦਰਜਮ ਨੇੜਨੇ ਆਵੇ ਕਹੁ ਨੰਗ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬਣੇ ਜੋਗ ਉਹ ਬੇਲਾ ਕਹੋ ਬਲ ਜਾਉ ਜਿਤ ਮੇਰਮ ਜਪੇ ਹਰ ਨਾਵ ਸਫਲ ਮੂਰਤ ਸਫਲ ਘਰੀ ਜਿਤ ਰਸਨਾ ਉਤਰੇ ਹਰ ਹਰੀ ਸਫਲ ਮਾਤਾ ਸਮਸਕਾਰ ਚਰਨ ਪੁਰੀ ਚਲੈ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾ ਗੁਰੂ ਕਾ ਸ਼ਬਦ ਰਾਖ ਮਣ ਮਾਹੇ ਨਾਮ ਸੁਣ ਚਿੰਤਾ ਸਭ ਜਾਹੇ ਬਿਨ ਭੁਗੰਦ ਨਾਹੀ ਅਨਕੋ ਹੋਏ ਮਾੜੇ ਰਾਖ ਕੇ ਕੋ ਸੋਏ ਰਹਾ ਗੁਰ ਕੇ ਚਰਨ ਦੇ ਉਧਾਰੇ ਸੀ ਆਪਣਾ ਅਗਨ ਸਾਗਰ ਜਾ ਪਾਵ ਤਰ ਪਾਰੇ ਗੁਰੂ ਮੁਰ ਸੋ ਲਾਏ ਧਿਆਨ ਹੋ ਪਾਵੇ ਮਾਨ ਸਗਲ ਤਿਆ ਗੁਰ ਸਰ ਨਹੀਂ ਆਏ ਮਿਟਿਆ ਦੇ ਸੇ ਨਾਨਕ ਸੂ ਪਾਇਆ ਗੌੜੀ ਮਹੱਲਾ ਪੰਜਵਾਂ ਸੇ ਜਿਸ ਸਿਮਰਤ ਦੁਖ ਸਭ ਜਾਏ ਸਿਮਰਤ ਨਾਮ ਨਾਮ ਰਤਨ ਸਿਮਣੇ ਆਏ ਜਾਮਣ ਮੇਰੇ ਹਕੂਮਤ ਕੀ ਬਾਣੀ ਸਾਧੂ ਜਨ ਰਸਨ ਨਾਮ ਰਸਨ ਵਖਾਣੀ ਰਾਵ ਇਕ ਸਿਵ ਨਹੀਂ ਦੂਜਾ ਕੋ ਨਾ ਹੀ ਦੂਜਾ ਕੋਏ ਜਾਂ ਕਿ ਦ੍ਰਿਸ਼ਾ ਸੁਖ ਹੋਏ ਸਜਨ ਸੁਖ ਕਰੇ ਕੇ ਹਰ ਹਰ ਅੱਖਰ ਮਨ ਮੈਂ ਲੈ ਕੇ ਰਾਵ ਰਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ
ਭੈ ਮੈਂ ਰਚਿਓ ਸਭ ਸੰਸਾਰ ਤਿਸ ਭਉ ਨਾਹੀ ਜਿਸ ਨਾਮ ਧਾਰਾ ਭੋਣ ਵਿਆਪੇ ਤੇਰੀ ਸਰਨਾ ਜੋ ਦੁਤ ਭਾਵੇ ਸੋਈ ਕਰਨਾ ਰਹਾਉ ਸੋਗ ਹਰ ਕਮੈ ਆਵਣ ਜਾਣਾ ਤਿੰਨ ਸੁਖਵਾਇ ਜੋ ਪ੍ਰਵਾਣਾ ਆਗਣ ਸਾਗਰ ਮਾਂ ਵਿਆਪੇ ਮਾਇਆ ਸਹਿ ਸੀਤਲ ਜਿਨ ਸਤਿਗੁਰੂ ਪਾਇਆ ਰਾਖੜੇ ਪ੍ਰਵਖਣ ਹਾਰ ਹਾਰ ਕਉ ਨਾਨਕ ਅਜੰਤ ਵਿਚਾਰਾ ਘੋੜੀ ਮਹੱਲਾ ਪੰਜਾਉ ਤਿਮਰ ਕਿਰਪਾ ਜਪੇ ਨਾਉ ਤੁਮਰ ਕਿਰਪਾ ਦੇ ਦਰਗੇ ਥਾਉ ਤੁਝ ਬਿਨੇ ਪਾਰ ਪਉ ਨਹੀਂ ਕੋਇ ਤੁਮਰੀ ਕਿਰਪਾ ਸਾ ਸੁਖ ਹੋਇ ਰਹਾਉ ਤੂੰ ਮਨ ਮਦਸੇ ਤੋ ਦੁਖਣ ਲਾਗੇ ਤੁਮਰੀ ਕਿਰਪਾ ਤੇ ਭਰੰਭੋ ਪਾਗੇ ਪਾਰ ਪਰੰਪਰ ਸੁਆਮੀ ਸਗਲ ਢਾਕੇ ਅੰਤਰ ਜਾਮੀ ਕਰੋੜ ਦਸ ਆਪਣੇ ਸਤਿਗੁਰੂ ਪਾਸ ਨਾਨਕ ਨਾਮ ਮਿਲੇ ਸਚ ਰਾਸ ਗੌੜੀ ਮਹੱਲਾ ਪੰਜਾਬ ਕਾਰਨ ਬਿਨਾ ਜਸ ਥੋਤਰ ਤੂਖਾ ਨਾਮ ਬਿਹੁਣ ਸੁਣੇ ਸੇ ਮੂਖਾ ਹਰ ਹਰ ਨਾਮ ਜੁਮਣਿਤ ਪ੍ਰਾਣੀ ਨਾਮ ਨੇ ਬਿਹੁਣ ਦਿਗ ਦੇ ਵਿਗਾਹ ਨਹੀਂ ਰਹਾਉ ਨਾਮ ਬਿਨਾ ਨਾਹੀ ਮੁਖ ਭਾਗੇ ਭਰਤ ਬਿਆਨਕਾ ਸੁਹਾਗ ਨਾਮ ਸਾਰ ਲੱਗੇ ਅਨਸੋਆ ਏਕ ਤਾਂ ਕੀ ਆਸਨ ਬਿਰਤੀ ਜੈ ਪੂਜੇ ਕਾ ਏ ਕਰ ਕਿਰਪਾ ਆਪਣੀ ਦਾਤ ਨਾਨਕ ਨਾਮ ਚਪੇ ਦਿਨ ਰਾਤ ਗੌੜੀ ਮਹੱਲਾ ਪੰਜਵਾ ਤੂੰ ਸੰਭਵ ਤੂੰ ਮੇਰੇ ਸੁਆਮੀ ਸਭ ਗਈ ਤੁਮ ਤੂੰ ਤੇ ਤੂੰ ਅੰਤਰ ਜਾਮੀ ਪਾਰਮ ਪੂਰਨ ਓਟ ਤੇਰੀ ਸਨੁਦਰੇਨ ਕੋਟ ਰਹਾਉ ਜੇ ਤੇ ਜੀਤ ਦੇ ਸਭ ਤੇਰੇ ਤੁਮਰੀ ਕਿਰਪਾ ਸੇ ਸੁਖ ਨੇਰੇ ਜੋ ਕੁਛ ਵਰਤੇ ਸਭ ਤੇਰਾ ਭਾਣਾ ਹੁਕਮ ਜੇ ਸੋ ਸਸ ਮਾਨਾ ਕਰ ਕਿਰਪਾ ਦੀਜੇ ਪ੍ਰਵਦਾਨ ਨਾਨਕ ਸਿਮਰੇ ਨਾਮ ਨਿਧਾਨ ਗੌੜੀ ਮਹੱਲਾ ਪੰਜਵਾ ਤਾਕਾ ਦਰਸ ਪਾਈ ਉੜਭਾਗੀ ਜਾਂ ਕਿ ਰਾਮ ਨਾਮ ਨੇ ਲਾਗੀ ਜਾਂ ਕਿ ਹਰ ਵਸੇ ਮਨ ਮਾਹੀ ਤਾਂ ਕੋ ਦੁੱਖ ਸੁਪਨੇ ਵੀ ਨਾਹੀ ਰਹਾਉ ਸਰਵਣ ਧਾਨ ਰੱਖੇ ਮਨ ਮਾਹੇ ਤਾਂ ਕਿ ਸੰਗ ਲਿਖ ਦੁੱਖ ਜਾਹੇ ਜਨ ਕੀ ਮੈਂ ਮੁਕਤ ਨ ਜਾਏ ਭਾਰ ਪੁੰਜਨ ਰਹਿ ਸਮਾਏ ਕਰ ਕਿਰਪਾ ਪ੍ਰਭ ਦੇ ਪ੍ਰਭ ਜੀ ਨੂੰ ਸੁਣੀ ਜੇ ਦਾਸ ਕੀ ਧੂਰ ਨਾਨਕੋ ਦੀਜੇ ਗੌੜੀ ਮਹੱਲਾ ਪੰਜਵਾ ਹਰ ਸਿਮਰਤਰੀ ਜਾਏ ਬੁਲਾਏ ਸਰਗੁਣਾ ਸਿਮਰ ਆਏ ਭਜਨ ਮਰੇ ਕੋ ਨਾਮ ਜੀਤ ਰਖ ਆਵੇ ਕਾਮ ਰਹਾਉ ਰਹਿਣ ਦਿਨ ਗੁਣ ਗਾਵਣਤਾ ਗੁਰਪੁਰੇ ਕੇ ਨਿਰਮਲ ਮੰਤਾ ਛੋੜੂ ਪਾਵ ਏਕ ਟੀਕ ਰਾ ਕੇ ਮਹਾਂ ਪਦਾਰਥ ਅਮਰਦਾ ਚਾਕ ਬਿਖਮ ਸਾਗਰ ਤੇਜਨ ਤਰੈ ਨਾਨਕ ਜਾਂ ਕੁਣ ਦਰ ਕਰੇ ਗੌੜੀ ਮਹੱਲਾ ਪੰਜਾ ਹਿਰਦੇ ਚਰਨ ਕੁਣ ਪ੍ਰਭ ਧਾਰੇ ਪੂਰੇ ਸਤਿਗੁਰੂ ਮਿਲ ਨਿਸਤਾਰੇ ਗੋਬਿੰਦ ਗੁਣ ਗਾਵ ਮੇਰੇ ਭਾਈ ਮਿਲ ਸਾਧੂ ਹਰ ਨਾਮ ਤੇ ਆਏ ਰਹਾਉ ਦੁਲਭ ਦੇਹ ਹੋਈ ਪ੍ਰਵਾਨ ਸਤਿਗੁਰ ਤੇ ਭਾਏ ਨਾਮ ਨਿਸ਼ਾਨ ਹਰ ਸਿਮਰਨ ਪੂਰਨ ਪਦ ਪਾਇਆ ਸਾਧ ਸੰਗ ਭੈ ਪ੍ਰਮਟਾਇਆ ਜਦ ਕਰ ਦੇਖੋ ਤਦ ਰਿਹਾ ਸਮਾਏ ਨਾਨਕ ਦਾਸ ਹਰ ਕੀ ਸ਼ਰਨ ਆਏ ਗੌੜੀ ਮਹੱਲਾ ਪੰਜਾ ਗੁਰੂ ਜੀ ਕੇ ਦਰਸ਼ਨ ਕੋਬਲ ਜਾਓ ਜਪ ਜਪ ਜੀ ਮੈਂ ਸਤਿਗੁਰੂ ਨਾਓ ਪਾਰਪਨ ਪੂਰਨ ਗੁਰ ਤੇ ਗਏ ਕਰ ਕਿਰਪਾ ਲਾਗੂ ਤਿਰ ਸੇਵ ਰਹਾਉ ਚਰਨ ਕਮਲ ਹਿਰਦੇ ਉਧਾਰੀ ਮਨ ਧਨ ਧਨ ਗੁਰੂ ਪ੍ਰਾਣ ਧਾਰੀ ਸਫਲ ਜਨਮ ਹੋਏ ਪ੍ਰਵਾਹ ਨੇ ਗੁਰ ਪਾਰ ਪ੍ਰਮਟ ਕਰ ਜਾ ਨੇ ਸੰਤੂਰ ਪਾਈ ਉੜਭਾਗੀ ਨਾਨਕ ਗੁਰ ਪਿੱਟ ਧਰ ਸੋ ਲਿਓ ਲਾਗੀ ਗੌੜੀ ਮਹੱਲਾ ਪੰਜਵਾ ਕਰੇ ਦੁ ਕਰਮ ਦਿਖਾਵੇ ਹੋਰ ਰਾਮ ਕੇ ਦਰਗੇ ਬਾਂਦਾ ਚੋਰ ਰਾਮ ਰਮੇ ਸੋਈ ਰਾਮ ਮਾਨਾ ਜਲ ਤਲਮੇਲ ਏਕ ਸਮਾਨਾ ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਨਾਵੇ ਜੰਭ ਰੁਪਾਦਾ ਚੋਟਾਂ ਖਾਵੇ ਅਣਕ ਪੜਦੇ ਮੈਂ ਕੁਮਾਵੀ ਕਾਰੇ ਖਿਨ ਮੈਂ ਪ੍ਰਗਟ ਹੋ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਵਿਧਾਤਾ ਗੌੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰਨ ਜਾਏ ਗੁਰਪੁਰਾ ਜਿਸ ਦੇ ਬੁਝਾਏ ਹਰ ਰੰਗ ਰਾਤਾ ਸੋ ਜਮੈਂ ਸੋ ਮਨ ਸਾਚਾ ਲਾਲ ਰੰਗ ਪੂਰਨ ਪ੍ਰਭੂ ਦਾਤਾ ਰਹਾਉ ਸੰਤ ਸੰਗ ਵੈਸ ਗੁਣ ਗਾਏ ਗੁਰ ਕਾ ਰੰਗ ਤਾਂ ਕਾ ਰੰਗ ਨਾ ਉਤਰੇ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਅਨਰਾਖ ਰੰਗ ਫਿੱਕੇ ਸਮਾਏ ਆ ਗੁਰੰਗੇ ਸਿਰ ਪੈ ਨਿਆਲ ਗੁਣ ਨਾਨਕ ਗੁਰੂ ਪੈ ਦਿਆਲ ਗੌੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਲੁਖਨਾਸੇ ਸੁਖ ਸਾਹਿ ਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਬ ਸਮਟਿਓ ਦੇਸਾ ਰਹਾਉ ਸਾਧ ਸੰਗ ਚ ਭੁਣ ਪ੍ਰਾਤੀ ਗੁਣ ਗੋਪਾਲ ਗਾਏ ਦਿਨ ਰਾਤੀ ਕਰ ਕਿਰਪਾ ਬੰਧਨ ਛੋਟ ਚਰਨ ਕਮਲ ਕੀ ਦੀਨੀ ਚਰਨ ਕਣ ਕੀ ਦੀਨੀ ਓਟ ਕਹੁਣਾ ਅਨੁਮਾਨ ਭਈ ਪ੍ਰਤੀਤ ਨਿਰਮਲ ਜਸ ਪੀਵੈ ਜਨੀ ਤ ਗੌੜੀ ਮਹੱਲਾ ਪੰਜਵਾ ਹਰ ਚਰਨੀ ਜਾ ਕਮਲ ਲਾਗਾ ਦੁਖ ਧਰਮ ਪ੍ਰਮਤਾ ਕਾ ਭਾਗਾ ਹਰ ਤਨ ਕੋ ਪਾਰੀ ਪੂਰਾ ਜਿਸੇ ਨਵਾਜੇ ਸੂਜਨ ਸੂਰਾ ਲਹਾਉ ਜਾਂ ਕੋ ਭਈ ਕਿਰਪਾਲ ਸੁਜਾ ਗੁਸਾਏ ਸਿਜਨ ਲੱਗ ਗਈ ਗੁਰ ਕੀ ਪਾਏ ਸੁਖ ਸਹਿਜ ਸੰਤ ਨੰਦਾ ਜਪ ਜਾਜੀ ਪਰਮਾਨੰਦਾ ਰਾਮ ਰੰਗ ਸਾਧ ਸੰਘਾਟੀ ਕਹੁ ਨਾਨਕ ਪ੍ਰਭ ਦਾ ਕਾਟੀ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਠੇ ਕਲੈਸ ਚਰਨ ਕੁਣ ਮਨਮੈ ਪ੍ਰਵੈਸ ਉਚਰੋ ਰਾਮ ਨਾਮ ਲਖਬਾਲੀ ਅੰਮ੍ਰਿਤ ਰਸ ਪੀਵੈ ਪ੍ਰਭਿਆਰਿ ਰਹਾਉ ਸੁਖ ਸਹਿਜ ਰਸਮਾਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕਰੋ ਲੋ ਮੋਹ ਮਦ ਖੁਆਇ ਸਤਿਗ ਸੰਗ ਕਲਯੁਗ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲ ਨਾਨਕ ਦੀਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਾ ਜਿਸ ਕਾ ਦੀਆ ਪੈਨੇ ਕਾਇ ਤਿਸੇ ਵਾਲਸ ਕੇ ਬਣੇ ਮਾਏ ਖਸਮ ਸਾਰਿਆਂ ਕੰਮ ਲਾ ਗਏ ਕੌਡੀ ਬਦੜੇ ਸੰਧਿਆ ਕੇ ਰਹਾਉ ਪ੍ਰਭੂ ਤਿਆਗ ਲਗਦਿਆਂ ਲੋਭਾ ਉਦਾਸ ਲਾਮ ਕਰ ਕਸੂਬਾ ਮਿਲ ਤ੍ਰਿਸਕਾਵੇ ਖਣ ਪਾ ਨੇ ਦਿਨ ਦੇ ਤਿਸੇ ਨਾ ਜਾਣੇ ਸੁਆ ਨੇ ਕੁਹ ਨਾਨਕ ਹਮਲੂਲ ਹਰਾਮੀ ਬਖਸ਼ ਲੈ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਇ ਧਿਆਨ ਸਗਲ ਤੀਰਥ ਮਜਨੀ ਸੁਨਾ ਨੇ ਹਰ ਦਿਨ ਹਰ ਸਿਮਰੋ ਮੇਰੇ ਭਾਈ ਕੋਟ ਜਨਮ ਕੀ ਮਲ ਲੈ ਜਾਏ ਰਹਾਉ ਹਰ ਕੀ ਕਥਾਰਿਤ ਮੈਂ ਵਸਾਈ ਮਨ ਬਨ ਸਗਲੇ ਫਲ ਪਾਏ ਜੀਵਨ ਮਾਰਨ ਜਨਮ ਪ੍ਰਵਾਨ ਜਾਂ ਕਿਰ ਦਿਵਸੇ ਭਗਵਾਨ ਕਹੁ ਨਾਨਕ ਸੇਜਨ ਪੂਰੇ ਜਿਨ੍ਹਾਂ ਪ੍ਰਭ ਸਾਧੂ ਧੂਰੇ ਗੌੜੀ ਮਹੱਲਾ ਪੰਜਵਾ
ਖਾਦਾ ਪੈਣਦਾ ਮੁਕਰ ਪਾਏ ਤਿਸ ਨੋ ਜੋਹਤ ਉਤਰ ਮਰਾਏ ਤਿਸ ਸੋ ਬੈ ਮੁਕਿਆ ਜਿਨ ਜੀਵਨ ਦੀਨਾ ਕੁੜਜਨ ਭਰਮੈ ਬਹੁ ਜੂੜਨਾ ਰਹਾਉ ਸਾਕਤ ਕੀ ਅਸੀ ਅਰੀਤ ਜੋ ਕਿਛ ਕਰਿਆ ਸਕਲ ਵਿਪਰੀਤ ਜੂ ਪਰਾਂਜਨ ਮਨ ਤਨ ਤਾਰਿਆ ਸੋ ਈਠਾ ਕਰਮਣ ਵਿਸਾਰਿਆ ਬਦੇ ਵਿਕਾਰ ਲਖੇ ਬਹੁ ਆਗਰੇ ਨਾਨਕ ਉਦਰ ਕਿਰਪਾ ਸੁਖ ਸਾਗਰੇ ਪਾਰ ਬ੍ਰਹਮ ਤੇਰੀ ਸ਼ਰਨ ਆਈ ਬੰਧਨ ਕਾਟ ਤੇਰੇ ਹਰਨ ਆਏ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਗੋਗੀ ਨੋ ਮੀਤ ਰਗੜ ਮਨੋਰਥ ਮੁਕਤਵਾਦੀ ਤੇ ਐਸਾ ਮੀਤ ਕਰੋ ਸਭ ਕੋ ਹੈ ਜਾਂ ਤੇ ਬਿਰਥਾ ਕੋਈ ਨਾ ਹੋਏ ਰਹਾ ਆਪਣੇ ਸੁਆਏ ਹਿਰਦੇ ਲੈ ਧਾਰਿਆ ਦੁਖ ਧਰਮ ਰੋਗ ਸਲ ਵਿਧਾਰਿਆ ਰਸਨਾ ਗਿੱਧੀ ਬੋਲ ਧਰਾਮ ਪੂਰਨ ਹੋਏ ਸਗਲੇ ਕਾਮ ਅਨੁਗਬਾਰ ਨਾਨਕ ਬੁਲਿਹਾਰਾ ਸਭ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾ ਕੋਟ ਵਿਘਨ ਹਿਰੇ ਖਿਨ ਮਾਹੇ ਹਰ ਹਰ ਕਥਾ ਸਤਸੰਗ ਸੁਨਾਏ ਪੀਵਤ ਰਾਮ ਰਸ ਅੰਮ੍ਰਿਤ ਕੁੰਜਾਸੇ ਜਬ ਹਰ ਚਰਨ ਮਿਟੀ ਗੁਤਾਸੇ ਰਹਾਉ ਸਰਵ ਨਿਧਾਨ ਸੁਖ ਸਾਹਿਬ ਨਿਧਾਨ ਜਾ ਕਰੇ ਦਿਵਸੇ ਭਗਵਾਨ ਔਖਦ ਮੰਤਰ ਤਨਸਵ ਸਾਰੇ ਕਰਨੇ ਹਰਿ ਦੇ ਮੈਂ ਧਾਰੇ ਤਦ ਸਭ ਭਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਟਲੇ ਧਰਮ ਗੌੜੀ ਮਹੱਲਾ ਪੰਜਵਾ ਕਰ ਕਿਰਪਾ ਭੇਟੇ ਗੁਰੂ ਸੋਏ ਤਿਸ ਤਤਿ ਲੋਕ ਨ ਵਿਆਪੇ ਕੋਈ ਰਾਮ ਰਾਮ ਤਰਨ ਪੈ ਸਾਗਰੇ ਸਰਨ ਸੁਰ ਫਾਲੇ ਜਮਕਾ ਗਰੇ ਰਹਾਉ ਸਤਿਗੁਰੂ ਮੰਤਰ ਦੀ ਹਰਨਾਮ ਅਵਸਰ ਅਵਸਰ ਪੂਰਨ ਭਏ ਕਾਮ ਜਪ ਜਪ ਸੰਜਮ ਜਪ ਤਾ ਸੰਜਮ ਪੁਰੀ ਵੜਿਆਏ ਗੁਰੂ ਪੂਰੇ ਪਾਲ ਹਰ ਭੇ ਸਹਾਏ ਮਾਨ ਮੋਹ ਕਹੇ ਗੁਰੂ ਭਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਾਬ ਵਿਖੇ ਰਾਜ ਤਿੰਦਲਾ ਪਾਰੇ ਦੁਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਵੜਿਆਈ ਮਾਇਆ ਮਗਨ ਰਖਲਾ ਜਾਏ ਰਹਾਉ ਰੋਗ ਗ੍ਰਿਸਤ ਜਿਤਾਰੇ ਨਾਲ ਭਿਖਮਤ ਲਾਗੀ ਪ੍ਰੀਤ ਅਣਸੁਖਣੇ ਆਵੇ ਚੀਤ ਸਦਾ ਸਦਾ ਸਮਰੋਹ ਪ੍ਰਭ ਸਵਾਮੀ ਮਿਲਾਨ ਖਰੰਤਰ ਜਾਮੀ ਗੌੜੀ ਮਹੱਲਾ ਪੰਜਾਬ ਅੱਠ ਪੈਰ ਕੁਸੰਗੀ ਪਟਵਾਰੇ ਕਰਕੇ ਬਬਲੇ ਨਿਵਾਰੇ ਐਸਾ ਹਰ ਸਮੋ ਸਭ ਕੋ ਸਰਵ ਕਲਾ ਪੂਰਨ ਪ੍ਰਭ ਸੋਏ ਰਹਾ ਮਹਾਂਤਵ ਸਾਗਰ ਸੰਸਾਰੇ ਪ੍ਰਭ ਖਿਣ ਮੈਂ ਪਾਰ ਉਤਾਰਨ ਹਾਰੇ ਅਣਕਬੰਧ ਤੋਰੇ ਨਹੀਂ ਜਾਏ ਸਿਮਰਤ ਨਾਮ ਮੁਕਤ ਫਲ ਪਾਏ ਕੁਲ ਸਿਆਣ ਸਿਸ਼ਤੇ ਕੁਛ ਨਾਏ ਕਰ ਕਿਰਪਾ ਨਾਨਕ ਗੁਣ ਗਾਏ ਗੌੜੀ ਮਹੱਲਾ ਪੰਜਵਾ ਤਾਤੀ ਪਾਈ ਹਰ ਕੋਣਾ ਮੈਂ ਵਿਚਰ ਸੰਸਾਰ ਪੂਰਨ ਸਭ ਕਾਮ ਵਡ ਭਾਗੀ ਹਰ ਕੀਰਤਨ ਗਾਏ ਪਾਰ ਪੂਨ ਤੇ ਪਾਈ ਰਹਾਉ ਹਰ ਕੇ ਚਨੋ ਇਸਦੇ ਉਤਾਰੇ ਸਭ ਭਾਵ ਸਾਗਰ ਚੜ ਉਤਰੇ ਪਾਰ ਸਾਧੂ ਸੰਗਰੋਹ ਸਭ ਥੋਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਪਾਈ ਗੁਣੀ ਧਾਨ ਨਾਨਕ ਦਰਗੇ ਪਾਈ ਮਾਨ ਗੌੜੀ ਮਹੱਲਾ ਪੰਜਾਂ ਜਲ ਤਨ ਮਈ ਪੂਰਨ ਹਰ ਮੀਤ ਭਰਮ ਬਿੰਸ ਗਾਏ ਗੁਨੀਤ ਉਠਤ ਬਹਿ ਉਠ ਸੋ ਤੇ ਹਰ ਸੰਗ ਪੈ ਰਹੂਆ ਜਾ ਕੇ ਸਿਮਰਨ ਜਮ ਨਹੀਂ ਡਰੂ ਰਹਾ ਚਰਨ ਕਮ ਪ੍ਰਭ ਦੇ ਨਿਵਾਸ ਸਗਲ ਦੁਖ ਆਵੇ ਨਾਸ ਆਸਾ ਮਾਨ ਧਨ ਧਨ ਏਕ ਸਾਚੇ ਸਾਹ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਤੋਂ ਨਾਥ ਨਾਨਕ ਪ੍ਰਭ ਜਾ ਕੇ ਦੇ ਆਦਿ ਗੌੜੀ ਮਹੱਲਾ ਪੰਜਵਾ ਹਰ ਹਰ ਨਾਮ ਮਜਨ ਗੁਰੂ ਮਗਨ ਕਰ ਸੂਚੈ ਕੋਟ ਕਰੈਨ ਪੁਨ ਫਲ ਮੂਚੈ ਰਹਾਉ ਹਰ ਕੇ ਚਨ ਦੇ ਮੈਂ ਵਾਸੈ ਜਨਮ ਜਨਮ ਕੇ ਕ੍ਰਿਪਨਾਸੈ ਸਾਧ ਸੰਕੀਰਤਨ ਫਲ ਪਾਇਆ ਜਮ ਕਾ ਮਾਰਗ ਦਿਸ਼ਟ ਆਏ ਮਨ ਬਜ ਕਰਮ ਗੋਬਿੰਦ ਉਧਾਰ ਤਾਂ ਤੇ ਛੁਟਿਓ ਵਿਖ ਸੰਸਾਰ ਕਰ ਕਿਰਪਾ ਕੇ ਲਈ ਪ੍ਰਾਵੇ ਕਿਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਗੌੜੀ ਮਹੱਲਾ ਪੰਜਵਾ ਪੌਸਰਨ ਆਏ ਜਿਨ ਹਰ ਜਾਤ ਮਨ ਤਨ ਸਿਤ ਰਹਾ ਚਨ ਹਰਾ ਤੇ ਭੈ ਪੰਜਨ ਪਰ ਮਿਲਣ ਮਨ ਵਸਾਏ ਡਰਪਤ ਡਰਪਤ ਜਨਮ ਬਹੁ ਜਾਇ ਰਹਾਉ ਜਾਂ ਕਿਰ ਦਿਵਸ ਹਰ ਨਾਮ ਸਗਲ ਮਨੋਰਥਾਂ ਕੇ ਪੂਰਨ ਕਾਮ ਜਨਮ ਜਰਾ ਮਰਜਿ ਦਵਾਸ ਜਿਸਵਾਸ ਸੋ ਸਿਮਰਤ ਸਿਮਰਤ ਸਾਧ ਗਿਰਾਸ ਮੀਤ ਸਾਧਨ ਸਾਖਾ ਕਰੇ ਕੇ ਨਾਮ ਸੁਆਮੀ ਕਾ ਨਾਨਕ ਤੇ ਗੌੜੀ ਮਹੱਲਾ ਪੰਜਵਾਂ ਬਾਹਰ ਆ ਕਿਰੇ ਸਮਾਲ ਘਰ ਆਇਆ ਗੋਬਿੰਦ ਲੈ ਨਾਲ ਹਰ ਹਰ ਨਾਮ ਸੁਣਨ ਕੇ ਸੰਗ ਮਨ ਧਨ ਦਾਤਾ ਰਾਮ ਕੇ ਰੰਗ ਰਹਾ ਗੁਰੂ ਪ੍ਰਸਾਦੀ ਸਾਹਿਬ ਗੁਰੂ ਤਰਿਆ ਜਨਮ ਜਨਮ ਕੇ ਕਲਿਕ ਸਾਹਿਬ ਹੇਰੇ ਆ ਸੋਭਾ ਸੁਰਨਾਮ ਭਗਵੰਤ ਪੂਰੇ ਗੁਰੂ ਕਾ ਨਿਰਮਲ ਮੰਤ ਚਰਨ ਕਮ ਹਿਰਦੇ ਮੈਂ ਜਾਪ ਨਾਨਕ ਏਕ ਜੇ ਪ੍ਰਤਾਪ ਗੌੜੀ ਮਹੱਲਾ ਪੰਜਾਂ ਧਣੇ ਥਾਨ ਕੋਵਿੰਦ ਗੁਣ ਗਾਏ ਕੁਛ ਲਿਖੇ ਪ੍ਰਭਾ ਵਸਾਇ ਰਹਾਉ ਵਿਪਤ ਵਿਪਤ ਤਹਾ ਜਾ ਹਰ ਸਿਮਰਨ ਆਈ ਕੋੜਨ ਤਹ ਜੈ ਹਰ ਗੁਣ ਗਾਏ ਹਰ ਵਿਸਰੇ ਦੁਖਰੋ ਕਨੇਰੇ ਪ੍ਰਭ ਸੋ ਜਮ ਲਗਨ ਨੇਰੇ ਸੋੜ ਪਾਗਨੇ ਚਲਤਾਨੇ ਜੈ ਜੈ ਵਿਰੋ ਕੇਵਲ ਨਾਮ ਜੈ ਜੈ ਤਦ ਨਾਲ ਮੇਰੇ ਸਵਾਮੀ ਨਾਨਕ ਮਿਲੇ ਅੰਤਰ ਜਾਮੀ ਗੌੜੀ ਮਹੱਲਾ ਪੰਜਾਬ ਜੋ ਪੁਰਾਣੀ ਗੋਬਿੰਦ ਆਵੇ ਪੜਿਆ ਅਣਪੜਿਆ ਪ੍ਰਮੁਖ ਪਾਵੇ ਸਾਧੂ ਸੰਗ ਸਿਮਰ ਗੋਪਾਲ ਮਾ ਬਿਨਾ ਝੂਠਾ ਤਨ ਮਾਲ ਰਹਾਉ ਰੂਪਵੰਤ ਸੁਚਤੁਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਭਾਣਾ ਜਗ ਮਾਇਆ ਸੋ ਪਰਵਾਹ ਨੇ ਕੜਕੜ ਆਪਣਾ ਸੁਆਮੀ ਜਾਣ ਕਉ ਨਾਨਕ ਜਾ ਕੇ ਪੂਰਨ ਭਾਗ ਹਰ ਚਰਨੀ ਤਾਂ ਕਮਨ ਲਾ ਗੌੜੀ ਮਹੱਲਾ ਪੰਜਵਾ ਹਰ ਕੇ ਦਾਸ ਸਗਨੀ ਸੰਗ ਵਿਖੀ ਉਸ ਗੁਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸੰਗਾਰੀ ਜੋ ਪੁਰਖ ਵਿਚਾਰੇ ਨਾਰੀ ਬੈਲ ਕੋ ਨਿਤਰਾ ਪਾਏ ਦੁਹਾਵੇ ਗਊ ਚਰ ਪੰਛ ਸਿੰਘ ਪਾਛੇ ਪਾਵੇ ਗਾਡਰ ਲੇ ਕਾਮ ਤਿਨ ਕਰ ਪੂੰਜੀ ਸੌਦੇ ਕੇ ਧਾਵੇ ਨੂੰ ਪੂੰਜੀ ਨਾਨਕ ਰਾਮ ਨਾਮ ਜਪ ਚੀਤ ਸਿਮਰ ਸਵਾਮੀ ਹਰ ਸਮੀਤ ਗੌੜੀ ਮਹੱਲਾ ਪੰਜਾਂ ਸਾਮਤ ਨਿਰਮਲ ਕੇ ਧੀਰ ਰਾਮ ਸਹਿਣ ਪੀਵਤ ਵੀਰ ਹਰ ਕੇ ਚਨ ਹਿਰਦੇ ਕਰੇ ਓਟ ਜਨਮ ਮਰਨ ਤੇ ਹੋ ਅਛਵਟ ਰਾਉ ਸੋ ਧਨ ਨਿਰਮਲ ਜਿ ਦੁਭ ਜਨ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਜਾਤ ਵਿਕਾਰ ਸਭ ਤੇ ਉਚੇ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੇ ਨਾਮ ਰਵਾਲ ਗੌੜੀ ਮਹੱਲਾ ਪੰਜਵਾ
ऐसी प्रीत गुण सो लागी मेले पूर्ण भागी रावरता पेग भिक्षे जो नारी त्यो हर जन जीव नाम चारी पोत पेग जो जीवत माता उत्पो जन हर सोराता लोभी अणद करे पेग दण जन चरण गुण सो लागो मना बिसन तिल तारी नानक के प्रपाण धार घोड़ी महल राम सह जो जन गीत दय चेरन कमल पर भक्ति भी दिल हावन सद सारे नाम बिना ने फल संसार अंत कुप दे काढ़े आप गुण गोविंद चर प्रताप अंतर त्रिगुण पूर्ण गोपाल ब्रह्म सार जी संग दयाल कहो नारायण सकत नि सार मान ले जिस हार गौड़ी महला पंजा नित प्रत नाम राम सर की जय झोल महारस हर अमृत भी जय राव निर्मल दुख गोविंद का नाम मजन खट पूर्ण सब काम सं संगत गोस्त है कोट जन्म के कलुख है सुमरा साध कर आनंद मनत रव्य परमानंद जिसे प्राप्त हर चरण निधान नानक दास से कुर्बान गौड़ी महला पंजवा सो किस कार्य मैं लागे हर कीर्तन मैं दिन जागे राह एक सिमरन दूजा पाव संसंग जब केवल नाव करम तरम ये ने मृत पूजा पारपन बंजा न दूजा ता की पूर्ण हो ही काले जा की प्रीति अपने प्रभु नाले सो बैसन पार नानक कहो नानक देवी कार गौड़ी महला पंजवा जीव छाड़ जाए दीवाने उनते मुँह है ते मुआ उनते गोबरसाने सिमर गोविंद मंत हथुर लिखिया काहू गाय नावत विखे रहा विकेट गौरी जिंजन खाई ताकि दिसना कबुण जाए दार दुख दुर संसार राम नाम कैसे उतर सपार सात संग दुखल साधे राम नाम नानक रात गौड़ी महला पंजवा गरीबां उपर जे खिंजे दाड़ी पारम सगन मैं साड़ी पुराने करे करतार अपने दस को राखण हर हवा जुगत प्रभु करताप निंदक मोब जुड़ताप तिन मारे जखण को आगे पाछे मंदी सोए अपने दास राखी कंडलाए सर नानक हर नाम ते गौड़ी महला पंजवा मह जुर झूठा की तुन आप पापी कोला का संताप जिस जाए गोविंद मेरा तिसको जमने आवे नीर रहा साची दर के बोले कूड़ तिसा सिर हाथ में छोड़े अंधा मूड़ रोक ब्यापे कर दिया पाप अदली हुए बैठा प्रयाद आपन माई आपे बाद दरब गया सब्जी के साथ नाम को शरण परे दरबार राखी पैज मेरे करतार गौड़ी महला पंजा जनकी दुरमन मीठ कटानी पूर्व कुरमन क्या तुर प्राणी ता रहा अहं खुद मन पूर्थ दाई सा तुर का सद मंजाई अनक जल जे तो दे मैं उतरे सुदन ते सतगुरु मिठियो सदर कृपाल हर सिमर सिमर काटे भोगाल मुगत भुगत जुग थरण आओ प्रेम भगत नान गुण गाओ गौड़ी महला पंजा जीवन पति हर के दास तिन्ह मिजन मिले आत्मर गास हर का सिमरन सुनमन खानी सुगर दर प्राणी रहा आठ पैर ते गोपाल नानक दर्शन दे हाल गौड़ी महला पंजा संत पाई गुरु गोविंद पाए ता पावन से मेर भाई रहा राम नाम दर्शन बखाने बिनसे रोग भय कल्याण पारपन गुण गुणसार साधु संग निस्तार निर्मल गुण गाओ नित नीत गई ब्याद बुरे जनमीत मन बज करम प्रभु न ध्याई नानक दास तेरी शरण आई गौड़ी महला पंजा ने तिर प्रकाश किया गुरदेव भरम गए पुण पै सेव रहा उसी तरह ते रखे बिहारी पारपन प्रभु कृपा धारी नानक नाम सवे सो जीव है सा संगार अमृत भी है गौड़ी महला पंजवा धन ओ मस्तक तंत्र नेत धन ओ भगत जिन तुम संघेतरा नाम बिना कैसे विसुख लई है रसना राम ना जस गई है रहा तीनू पर जाई कुरबान नानक जिन जपया निर्बाण गौड़ी महला पंजवा तू है मसल तू है नाल तू है राख सार संभालिया साराम दिन दुनि सहाई दास की बैजर के मेर भाई रा के वावे थन बस जाके आठ पैर मन हर को जापे पद भगवान सा निशान जाको आप करे फुरमान आपे दाता प्रतपाल नित नानक राम नाम संभाले गौड़ी महला पंजा सतगुरु पूरा भय गृपाल हृदय विस सदा गोपाल राम रतन वर्त सद ही सुख पाया मैं करी पूरन दाया कहो नानक जाके पूरे पाग हर हर नाम सिर सुहा गौड़ी महला पंजवा धोती खोल वसाए हेठ गर्द वांगू लाए भेठ बिन गुर धोती मुक्त न पाईए है मुक्त दार्थ नाम ते आई रहा पूजा तिलक मर तिशनान श्री काल लवे सदा न पड़े जमे पदे मुख मिठी वाणी जिया कुतना संघे प्राणी कौलंग कृपा तारे सिरदास सुध ब्रह्म विचारे गौड़ी महला पंजा थिर कर वैसो अर्जन प्यारे सतगुरु तुमरे का सवारे रहा दुष्ट उत परमेश्वर मारे जन की ब्याज रखी कर तारे बादशाह सासवास कर दिने अमृत नाम हरस पिने निरपोय भजो भगवान सत्संग किन्नो दान शरण प्रे प्रे अंतर जामी नान कोट पगड़ी प्रभु स्वामी छोर महला गौड़ी महला पंजवा हर संगराते पाए न चले हर संगराते माए न छले हर संगराते न ही डूबे जला हर संगराते सुफल फला हर संग सब मिटाए सब पे मिटावे तुम्हारे राय पेट संग हर हर गुण गाय रहा हर संगराते मिटे सब चिंता हर संसोर चिज साध कमंता हर संगराते जम कहीं त्रास हर संगराते पूर्ण आस हर संगराते दुगुण लागे हर संगराते आन दिन जागे हर संगराते साहित करवासे हर संगराते परम पूर्ण से
ਹਰ ਸੰਗਰਾਤੇ ਮਾਧੋ ਤੁਮ ਹੋਏ ਹਰ ਸੰਗਰਾਤੇ ਨਿਰਮਲ ਸੋਇਆ ਕਹੋ ਨਾਨਕ ਤਿੰਨ ਕੋ ਬਲ ਜਾਏ ਤਿੰਨ ਜਿਨ ਕੋ ਪਰਾ ਮੇਰਾ ਬਿਸਰ ਨਾਏ ਗੌੜੀ ਮਹਲਾ ਪੰਜਾ ਉਦਮ ਕਰਤ ਸਿਤਲ ਮਨ ਫੈ ਜਾਨਕ ਚਲ ਸਕਲ ਤੂੰ ਗਏ ਨਾਮ ਜਦ ਮਨ ਭੈ ਆਨੰਦ ਰਸ ਗਾਇ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਘਰ ਆਏ ਭੇੜ ਸਾਧੰਗੀ ਬੁਲਾਏ ਰਹਾ ਨੇਤਰ ਪੁਨੀਤ ਭੈ ਕੀ ਦਰਸ ਚਰਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਾਲੇ ਸਫਲੇ ਕਾਏ ਆ ਸੰਤ ਪ੍ਰਸਾਦ ਪਰਮ ਬਦ ਪਾਇਆ ਜਨ ਕੀ ਕਿੰਨੀ ਆਪ ਸਹਾਇ ਸੁਖ ਪਾਇਆ ਲਗਦਾ ਸਹਿ ਪਾਏ।

ਕਰਗ ਜੁਗਤ ਨਾਮਣ ਫਾਣੀ ਐਸਾ ਜੋਗੀ ਪਰ ਭਾਗੀ ਫਟੇ ਮੈ ਬੰਧਨ ਖੇਟੇ ਕਾਟੇ ਸੇਵਾ ਪੂਜ ਕਰੋ ਤਿਸ ਮੂਰਤ ਕੇ ਨਾਨਕ ਤਿਸ ਵਕ ਚਾਟੇ ਗੌੜੀ ਮਹੱਲਾ ਪੰਜਾਂ ਨੂੰ ਪਦਾਰਥ ਨਾਮ ਸੁਣੋ ਸਹਿਗਤ ਸਹਿਗਲ ਚਹਿ ਲਿਆ ਮੀਤਾ ਹਰ ਔਖਦ ਜਾਂ ਘੁਗੁਰ ਦੀ ਆ ਤਾ ਕੇ ਨਿਰਮਲ ਸੀਤਾ ਰਹਾ ਅੰਧਕਾਰ ਪੁਟੋ ਤੇ ਤਿਣ ਤੈ ਗੁਰ ਗਿਆ ਸ਼ਬਦ ਇੱਕ ਪ੍ਰਗਾਸਾ ਭਰਮਕੀ ਜਾਲੀ ਤਾ ਕੀ ਕਾਢੀ ਜਾ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੈ ਭਾਉ ਜਲ ਤਾਰੂ ਵਿਖੜਾ ਬਹੁ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰੂ ਭੇਟੋ ਹਰ ਰੰਗਾ ਨਾਮ ਖਜਾਨਾ ਭਗਤੀ ਬਾਜ ਮਨ ਤਨ ਤ੍ਰਿਪਤ ਖਾਏ ਨਾਨਕ ਕਰ ਜੋ ਜਾ ਕੋ ਦੇਵੇ ਜਾ ਕੋ ਘੁੰਮਣ ਆਏ ਗੌੜੀ ਮਹੱਲਾ ਪੰਜਾਂ ਦਿਆ ਮੇਰਾ ਕਰ ਪਣਪਤ ਮੋਰ ਹੈ ਮੋਹਨਾਥ ਕਿਰਿਆ ਸਰਨ ਪ੍ਰਭ ਤੋਰੀ ਅੰਧਕੂਪ ਮੈਂ ਹਾਂ ਦੇ ਰਾਖੋ ਕਛੂ ਸਿਆਣ ਭੁਗਤ ਨ ਮੋਰੀ ਰਹਾਓ ਕਾਰਨ ਕਾਰਨ ਸਭ ਕਿਸੇ ਤੁਮ ਹੀ ਤੁਮ ਸਮਰਾ ਅਨਹੀ ਅਣਹੋਰੀ ਤੁਮਰੀ ਗਤਮ ਤੁਮ ਹੀ ਜਾਨੀ ਸੇ ਸੇਵ ਪਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਖੇ ਉਹ ਤੁਪੋਤ ਭਗਤਨ ਸੰਗ ਜੋਰੀ ਪ੍ਰਭੁ ਪ੍ਰਭ ਨਾਮ ਤੇਰਾ ਦਰਸ਼ਨ ਚਾਹੇ ਜੈ ਸੇ ਦ੍ਰਿਸ਼ਟ ਚੰਦ ਚਪੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮਹਿਲਾ ਕਰੋਰੀ ਜਾਂ ਕਹੀਏ ਪ੍ਰਗਟ ਹੋ ਪ੍ਰਭੁ ਹੋਆ ਅਨਦਿਨ ਕੀਰਤਨ ਸਰਮੋਰੀ ਤੁਮ ਸਮਰਾਤ ਭਾਰਤ ਰੁਚੈ ਸੁਖਦਾ ਤੇ ਪ੍ਰਪਾਣ ਦੋਰੀ ਨਾਨਕ ਗੁਰ ਕੀਜੇ ਕਿਰਪਾ ਸੰਤਨ ਕੇ ਸੰਗ ਸੰਗੋਰੀ ਗੌੜੀ ਮਹਿਲਾ ਵਜੋਂ ਤੁਮ ਹਰੇ ਧੀ ਸਾਥੇ ਰਹਿ ਤੁਮ ਹਰ ਸੇ ਤੀ ਰਾਤੇ ਸੰਤਨ ਵਾਜਲੇ ਮੋਕੋ ਪ੍ਰਖੁ ਦਾਤੇ ਉੜ ਪੰਚਾਓ ਦਾਤੇ ਰਹਾਓ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੁਰਨ ਪ੍ਰਭੁ ਦਾਤੇ ਰਾਖੋ ਸਰਨ ਕਰਨਾ ਦੀਨ ਕੋ ਕਰੋ ਹਮਾਰੀ ਗਾਤੇ ਸਾਰਣੇ ਤਰਨ ਸਾਗਰ ਚਰਨ ਬਹੁ ਚਰਨ ਤੁਮਾਰੇ ਹਮ ਤੁਮ ਆਵ ਜਾਣੋ ਆਪਣੀ ਪਾਤ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਰ ਪ੍ਰਾਤੀ ਤੁਧ ਪਰ ਤੁਮ ਸਮਰਾਤਾ ਸਭ ਕੀ ਤੁਮੇ ਤੁਮਰੇ ਹਾਥ ਐਸਨ ਦਾਨ ਦੇ ਮੋਕੋ ਹਰਜਨ ਚਲ ਤੁਮਾਰੇ ਸਾਥ ਨਿਰਗੁਣ ਕੋ ਆਰੇ ਕੋ ਗੁਣ ਕੀ ਜੈ ਹਰ ਨਾਮ ਬ੍ਰਾਹਮਣ ਜਾਪੇ ਸੰਤ ਪ੍ਰਸਾਦ ਨਾਨਕ ਹਰ ਫੇਟੇ ਮਨ ਧਨ ਸੀਤਲ ਦਰਾਪੇ ਗੌੜੀ ਮਹਿਲਾ ਪੰਜਾਂ ਸਾਹਿਬ ਸਮਾਜ ਦੇ ਮੋਕੋ ਸਤਿਗੁਰ ਚਰਨ ਭਾਈ ਦਿਆਲ ਦੇਵ ਰਹਾਓ ਕਾਲ ਜੀ ਕੀ ਦਿਓ ਦਾਸ ਰੋ ਸੰਧਨ ਟਹਿ ਲਾਇਓ ਨਾਮ ਕੋ ਥੀ ਪੁਜਾਰੀ ਮੋਕੋ ਅਚਰਜ ਗੁਰੇ ਦਿਖਾਇਓ ਅਣਪੋ ਪ੍ਰਗਾ ਸਰਬ ਜਿਆਰ ਗੁਰ ਗਿਆਨ ਦੇ ਮਨੇ ਪ੍ਰਗਟਾਇਓ ਅੰਮ੍ਰਿਤ ਨਾਮ ਜੀ ਹੁਮਾਇ ਪਿਉ ਮੰਤ੍ਰਿ ਉਤੇ ਅਨਪੈ ਠਹਿਰਾਇਓ ਮਾਨ ਗਿਆ ਸਰਬ ਸੁਖ ਪਾਏ ਦੁਖੇ ਠਾ ਗੁਆਇਓ ਜੋ ਸੁਖ ਪ੍ਰਸੰਨ ਭਏ ਪ੍ਰਭ ਠਾਕਰੇ ਸਭ ਅਣ ਧਰੁਵ ਦਿਖਾਇਓ ਨਾ ਕੁਛ ਆਵਸਾ ਨਾ ਕੁਛ ਆਵਸਾ ਕਹੇ ਕਿਉ ਲਾਇਓ ਕਹੁ ਨਾਨਕ ਮੁਕਮੈ ਠਾਕਰੇ ਭਗਤੀ ਕਰਨ ਆਇਓ ਗੌੜੀ ਮਹੱਲਾ ਪੰਜਵਾਂ ਪਾਰਮ ਪੂਰਨ ਪਰਮੇਸ਼ਵਰ ਮਨਾਉਣ ਜਿਨ ਤਾਰੇ ਪ੍ਰਮੰਡ ਕਰਨ ਹਰ ਥਾ ਕੋ ਨਾਮ ਜਪੀ ਜੇ ਰਹਾਓ ਮਨ ਕੀ ਮਤ ਦਿਆ ਕੋ ਹਰ ਜਨ ਹੁਕਮ ਸੁਖ ਪਾਈ ਰੇ ਜੋ ਜੋ ਜੋ ਪ੍ਰਭ ਕਰੇ ਸੋਈ ਭਲਦਾ ਮਾਨੋ ਸੁਖ ਕੋਈ ਧਿਆਈ ਰੇ ਕੋਟ ਪਦ ਉਧਾਰੇ ਖਿਣ ਮੈਂ ਕਰਤੇ ਕਰਤੇ ਵਾਲਣ ਲੱਗ ਰੇ ਦੀਨ ਦਰਦ ਪੰਜਨ ਸਵਾਮੀ ਜਿਸ ਪਾਪ ਤੇ ਨਿਵਾਜੇ ਰੇ ਮਾਤ ਸਭ ਕੋ ਮਾਤ ਪਿਤਾ ਪ੍ਰਭਾਪ ਜੀ ਪਾਣ ਸੁਖ ਸਾਗਰ ਰੇ ਦਿੰਦੇ ਤੋੜ ਨਹੀਂ ਰਤੇ ਕਰਤੇ ਪੂਰਤ ਨਾਗਰ ਰੇ ਜਾਚਕ ਜਾਚ ਇਨਾਮ ਤੁਰ ਸਵਾਮੀ ਕਟ ਕਰ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨ ਆਏ ਜਾਤੇ ਬਿਰਥ ਨ ਕੋਈ ਰੇ ਗੌੜੀ ਰਾਗ ਗੌੜੀ ਪੂਰੀ ਮਹੱਲਾ ਬਣੇ ਓਂਕਾਰ ਸਤਿਗੁਰੂ ਪ੍ਰਸਾਦ ਹਰ ਹਰ ਨਕਉ ਨਮਨ ਵਿਸਾਰੀ ਹਾਂ ਸਰਬ ਸੁਖ ਦਾਤਾ ਸਗਲ ਪ੍ਰਗਟ ਪਾਲੇ ਰਹਾਓ ਮਾਂ ਕਰ ਕਾਟੇ ਕਿਨ ਪੀਤਰ ਸਨਾਮ ਸਾਰੇ ਸੀਤਲ ਸਾਂ ਸੁਖ ਹਰ ਸਰਣੀ ਜਗਤੀ ਕਨਿਵਾਰੇ ਗਰਭ ਕੁੰਡ ਨਰਕ ਤੇਰਾ ਕੇ ਬਜਲ ਪਾਲ ਉਤਾਰੇ ਚਨ ਗੁਣ ਦਾਰ ਤਥਾ ਮਨ ਮੈਂ ਜਮ ਕੀ ਤਰਾਸ ਵਿਦਾਰੇ ਪੂਰਨ ਪਾਰ ਪਰਮੇਸ਼ਰ ਉਚਾ ਗਮ ਪਾਰੇ ਗੁਣ ਗਾਤੇ ਸੁਖ ਸਾਗਰੇ ਜੂਏ ਜਨਮ ਨਹਾਰੇ ਕਾਮ ਕ੍ਰੋਧ ਲੋ ਮੋਹ ਮਨ ਲੀਨੋ ਨਿਰਗੁਣ ਕੇ ਤਾਰੇ ਕਰਕੇ ਪ੍ਰਭ ਨਾਮ ਦੀ ਜੈ ਨਾਨਕ ਸਤਿਬਲ ਹਰੇ ਰਾਗ ਗੌੜੀ ਚੇਤੀ ਮਹਿਲਾ ਪੰਜਾਂ ਓਂਕਾਰ ਸਤਿਗੁਰੂ ਪ੍ਰਸਾਦ ਸੁਖ ਨਾਹੀ ਹੇ ਰੇ ਹਰ ਭਗਤ ਬਿਨਾ ਜੀ ਜਨਮ ਰਤਨਾ ਮੋਲ ਕੇ ਰਿਵਾਦ ਸੰਗ ਤੇ ਜਾ ਵਿਖੀ ਨਾ ਰਹਾਓ ਸੁਖ ਸੰਗਤ ਬਣਤਾ ਬਣਵਾ ਦੇ ਛੋੜ ਗਏ ਬਲੋਕ ਭੋਗ ਹੈ ਵਰ ਗੈ ਰਾਜ ਰੰਗੇ ਤਿਆਗ ਚਲੋ ਹੈ ਮੂਹ ਨਾਂਗੇ ਚੋਆ ਚੰਦੇ ਫੁੱਲਿਆ ਸੋਤਨ ਤਰ ਸੰਗਰੂ ਲਿਆ ਮੋਹ ਮਾਇਆ ਜਾਣੇ ਦੂਰ ਹੈ ਕੋਣ ਅੰਗ ਸਦਾ ਹਧੂਰ ਹੈ ਗੌੜੀ ਮਹੱਲਾ ਪੰਜਾਂ ਮਨ ਤੰਤਰ ਬੇ ਹਰ ਨਾਮ ਨੋ ਸਾਗਰ ਲਹਿਰ ਸੰਸਾਰ ਸੰਸਾਰ ਗੁਰ ਬਹੁਤ ਪਾਰ ਕਰਾਮ ਰਾਮ ਕਲ ਕਲਕ ਦੇ ਆ ਰਹੀ ਹੈ ਗੁਰ ਗਿਆਨ ਦੀ ਪੂਜੇ ਆ ਰਹੀ ਹੈ ਵਿਖੇ ਵਿਖੇ ਆਪਸਰੀਅਤ ਗਣੀ ਉਭਰੇ ਜਬ ਜਬ ਹਰ ਗੁਣੀ ਹੀ ਮਤਵਾਰੋ ਮਾਇਆ ਸੁਹਾ ਗੁਰ ਪੇਟ ਪ੍ਰੰਭੂ ਹੋਇਆ ਕੋਣ ਅਣ ਗਏ ਕਿਤੇ ਆਇਆ ਖੜਕਣ ਨਦੀ ਹੈ ਗੌੜੀ ਮਹੱਲਾ ਦੀਵਾਨ ਹਮਾਰੋ ਤੁਸੀਂ ਟੇਕ ਸੇਵਾ ਸਾਰੀ ਗੁਰਾ ਟੇਕ ਰਹਾ ਵਣਕ ਜੁਗਤ ਨਹੀਂ ਪਾਇਆ ਗੁਰੂ ਜਾ ਕਰ ਲਿਆ ਮਾਰੇ ਪੰਜਵੀ ਕਾਤਿਆਂ ਗੁਰ ਕਿਰਪਾ ਤੇ ਦਿਲ ਸਾਦੇ ਆ ਬਖਸ਼ੀਸ ਵਜੋਂ ਮਿਲੇ ਨਾਮ ਸੁਖ ਸੈਣ ਵਿਸਰਾਮ ਪ੍ਰੋਕੇ ਚਾਕਰ ਸੇ ਵੇਲੇ ਨਾਨਕ ਤਿੰਨ ਕੁਜਲੇ ਗੌੜੀ ਮਹੱਲਾ ਜੀਰੇ ਉਲਾ ਨਾਮ ਕਾਜਕਰਮ ਕਰਾਉਣ ਤੁਨ ਮੈਂ ਪੋਹਾ ਜਮ ਕਰਹਾਓ ਔਰ ਜਦ ਨਹੀਂ ਪਾਏ ਉੜੇ ਭਾਗ ਹਰ ਤੇ ਆਈਏ ਲੱਖਮੇ ਤੇ ਘੁੰਮਤੇ ਜਾਣੇ ਅੱਗੇ ਤਿਲ ਨਹੀਂ ਜਾ ਮਾਨੀਏ ਅਗਬੰਦ ਕਰਮ ਕੁਮਾਰ ਨੂੰ ਕਰੇ ਭਾਲੂ ਨੀਰ ਬਹਾਉਣ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲਿਆ ਗੌੜੀ ਮਹੱਲਾ
ਬਾਰਣੇ ਬਲਹਰਣੇ ਲਖਬਰੀਆ ਨਾਮ ਹੋ ਸਾਹਿਬ ਨਾਮ ਸਾਹਿਬ ਕੋ ਪ੍ਰਾਣ ਥਰੇ ਰਹਾਉ ਪ੍ਰਕਰਨ ਕਰਾਉ ਤੁਹੀ ਦੀ ਜਿੰਦਗੀ ਤੁਹੀ ਟੈ ਕੇ ਰਾਜ ਹੁਣ ਪ੍ਰਭੂ ਦਣੇ ਤੂੰ ਨਿਰਗੰਧੂ ਸਰਗਮ ਰਹਾਈ।

ਤੁਮ ਰੱਖੇ ਗੁਰੂ ਕਿਰਪਾ ਤੇ ਗੋ ਲਖੇ ਅੰਤਰ ਜਾਮੀ ਪ੍ਰਭ ਸੁਜਾ ਨਾਨਕ ਤਕੇ ਤੁਈ ਦਾਨ ਗੌੜੀ ਮਹਲਾ ਪੰਜਾ ਹਰ ਹਰ ਹਰ ਰਹਿ ਦੇ ਸੰਸੰਗ ਮਨ ਹਰ ਮਨ ਵਸੈ ਪਰਮ ਮੋਹ ਪਉ ਸਾਧੀਰ ਵੇਦ ਪੁਰਾਣ ਸਿਮਰਤ ਫਾਣੇ ਸਭ ਊਚ ਬਰਾਜ ਸੁਣੇ ਸਗਲਾ ਸਥਾਨ ਪੈ ਪੀ ਸੀ ਨੇ ਰਾਮ ਸਿਵਰ ਪੈ ਰਹਿ ਕੀਨ ਲੱਖ ਚੁਰਾਸੀ ਜੁਣ ਫਿਰੈ ਲੋਕ ਲੋਕ ਨਹੀਂ ਜਨਮ ਮਾਰੈ ਬਲ ਬੁੱਧ ਸਿਆਣਬ ਹੋ ਮੇਰਾ ਹੀ ਹਰ ਸਾਧ ਸਰਨ ਨਾਨਕੇ ਗੌੜੀ ਮਹਲਾ ਮਨ ਰਾਮ ਨਾਮ ਗੁਣ ਗਾਏ ਨਿਤ ਨਿਤ ਹਰ ਸੇਵੀਏ ਸਾਸਰ ਤੇ ਰਹਾਉ ਸੰਸੰਗ ਰਮਣ ਵਸੈ ਦੁਖ ਦਰਦ ਨੇਰਾ ਭਰਮ ਨਸੈ ਸੰਪ੍ਰਸਾਰ ਜਾਪੇ ਸੋ ਜਾਂ ਦੁਖ ਨ ਵਿਆਪੇ ਜਾਂ ਕੋ ਗੁਰ ਮੰਤਰ ਦੇ ਸੁਪਰੇ ਮਾਇਆ ਕੰਤੇ ਨਾਨਕ ਉਪਰ ਮਾਇਆ ਕਾਰ ਮੰਦਨ ਵਾਸੇ ਨਾਮ ਹਾਰੇ ਗੌੜੀ ਮਹਲਾ ਪੰਜ ਰਸਨਾ ਜਾਪੀਏ ਹਰੇਕ ਨਾਮ ਏ ਹਾਂ ਸੁਖਣ ਦੁਖਣ ਆਗੇ ਜੀ ਕੇ ਸਗਲ ਕਾਮ ਰਹਾ ਕਟੀਏ ਤੇਰਾ ਹੰਗਰੋਗ ਤੂੰ ਗੁਰ ਪ੍ਰਸਾਦ ਕਾ ਰਾਜ ਯੋਗ ਹਰ ਰਸ ਜਿਨ ਜਨ ਚਾਖੇ ਆ ਤਾਂ ਕਿਥੇ ਨਾ ਲਾਥੀ ਆ ਹਰ ਵਿਸਰਾਮ ਪਾਇਆ ਸੋ ਬਹੁਣ ਕਥੀ ਧਾਏ ਆ ਹਰ ਵਿਸਰਾਮ ਜਾ ਕੋ ਨਾ ਹਰ ਹਰ ਨਾਮ ਜਾ ਕੋ ਗੁਰ ਦੀ ਆ ਨਾਨਕ ਤਾਂ ਕੋ ਭੋਗ ਆ ਗੌੜੀ ਮਹੱਲਾ ਪੰਜਵਾ ਜਾ ਕੋ ਵਿਸਰੇ ਰਾਮ ਨਾਮ ਤਾਂ ਕੋ ਵੀਰ ਸਾਹ ਸੰਗ ਹਰ ਮਿਲ ਹਰ ਵੈਸੇ ਗੁਣੀ ਗਹੀ ਰਹਾ ਜਾਂ ਕੋ ਗੁਰਮੁਖਰੀ ਦੇ ਬੋਧੇ ਤਾਂ ਕੇ ਕਰ ਨਾਮ ਸਿੱਧੇ ਛੋ ਜਨ ਹਰ ਪ੍ਰਭਧਨੀ ਕਿਸਨਾ ਹੀ ਤਾਂ ਕੀ ਕਮੀ ਕਰਨੇ ਹਰ ਪਛਾਣ ਸਰਬ ਸੁਖ ਨੰਗ ਮਾਨੇ ਆ ਹਰ ਧਨ ਜਾ ਕੇ ਗ੍ਰਹਿ ਵਸੇ ਤੋ ਨਾਨਕ ਤਿੰਨ ਸੰਗ ਤੁਮ ਨਸੇ ਗੌੜੀ ਮਹਲਾ ਗਰਬ ਬੜੋ ਮੂਲੀ ਤਨੋ ਰਹਿ ਨਹੀਂ ਕਹ ਕੀਤਨੋ ਰਹਾਵੇ ਵਰਜਤ ਬੇਸੰਤਨਾ ਉਸੋ ਰਹੀ ਤਨੋ ਹਰ ਜੁਆਰ ਜੁ ਵਿਦੇਂਦਰੀ ਵਸਰਾ ਜਿਤਨੋ ਹਕਰਨ ਫਰਨ ਸੰਪੂਰਨਾ ਕਰਨ ਚਰਨ ਕਰਨ ਰੰਗ ਰੀਤਨਾ ਨਾਨਕ ਦੇ ਸਾਧਸੰਗ ਕਿਰਪਾ ਨਿਤ ਮੈਂ ਤੈਨੂੰ ਗੌੜੀ ਮਹਲਾ ਪੰਜਾ ਮੋਹ ਦਾਸ ਰੂ ਠਾਕੁਰ ਕੋ ਧਨ ਪ੍ਰਭ ਕਾ ਖਣ ਰਹਾਵੈ ਸੋ ਹਰੇ ਖਸਮ ਮਾਰਾ ਕਿ ਮੈਂ ਸਾਧ ਸਵਾਰ ਨਾਲ ਕੰਮ ਕਰੀ ਠਾਕੁਰ ਪਾਵਾਂ ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ ਸਰਨ ਪ੍ਰਭੁ ਠਾਕੁਰ ਵਜੀ ਰਾ ਤਿਨਾ ਦੇਖ ਮਰਮਨ ਧੀ ਰਾ ਏਕ ਟੇਕੋ ਇੱਕ ਵਧਾਰ ਜਾਂ ਨਾਨਕ ਹਰ ਵੀ ਲਾਗ ਕਰ ਗੌੜੀ ਮਹਲਾ ਪੰਜਾ ਹੈ ਕੋਈ ਐਸਾ ਹੋਮੇ ਤੋਰ ਇਸ ਮੁੱਠੀ ਤੇ ਹੁਣ ਹੋਰ ਰਹਾਉ ਅਗਿਆਨੀ ਮਾਨੁਕ ਭਇਆ ਜੋ ਨਹੀਂ ਸੋ ਲੋ ਰਹਿ ਰਹਿਣ ਦਾਰੀ ਕਾਰੀ ਹੈ ਕੰਮ ਜੀ ਹੋ ਰਹਿ ਭਰਮ ਤੋ ਹਾਰ ਰਹਿਣ ਜੇ ਵਿਧ ਕਰ ਟੋ ਰਹਿ ਕਹੋ ਨਾਨੀ ਕਿਰਪਾ ਭਏ ਸਾਸ ਨਿੰਦ ਬੋ ਰਹਿ ਗੌੜੀ ਮਹੱਲਾ ਪੰਜਾ ਚਿੰਤਾਮਨ ਕਰਨਾ ਮੈਂ ਰਹਾਉ ਦੀਨ ਦਿਆਲਾ ਪਾਰ ਭਰਮ ਜਾ ਕੇ ਸਮਨ ਸੁਖ ਪਏ ਅਕਾਲ ਪੁਰਖ ਅਗਾਧ ਬੋ ਸੁਣ ਚ ਸੁਕੋੜਾ ਖਏ ਕਿਰਪਾ ਨਿੰਦ ਭਰਮ ਮਾਇਆ ਧਾਰ ਨਾਨਕ ਹਰ ਹਰ ਨਾਮ ਲਏ ਗੌੜੀ ਮਹਾ ਪੂਰੀ ਮਹੱਲਾ ਪੰਜਾ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾਂ ਤਿਨ ਮਿਸਰੇ ਪਰਮ ਸੁਖ ਦਾ ਸੋ ਦਿਨ ਜਾਤ ਜਾਏ ਰਹਾਉ ਏਕ ਰਹਿਣ ਕੇ ਪਾਨ ਤੁਮ ਆਏ ਬਹੁ ਜਗਿਆਸ ਵਧਾਏ ਗ੍ਰਹਿ ਮੰਦਰ ਸੰਕੇ ਜੋ ਦਿਸੇ ਜੋ ਤਰਵਰ ਕੀ ਜਾਏ ਤਨ ਮੇਰਾ ਸੰਕੇ ਸਭ ਮੇਰੀ ਸਭਾ ਗੁਣ ਸਭ ਜਾਏ ਦੇਵਨ ਹਾਰਾ ਵਿਸਰੁ ਠਾਕੁਰ ਰਹਿਣ ਕਿਨ ਮੈ ਹੋਤ ਪਰਾਏ ਪੈਰੇ ਭਾਗਾ ਕਛ ਨਵਾ ਚੋ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਵਾਏ ਜੋ ਕਿਰਪਾਲਤਾ ਸਤਿਗੁਰੂ ਮਿਲਦਾ ਸਭ ਸੋ ਕਰਕੇ ਨਾਏ ਮੁਕਤ ਪਿਆ ਵੰਦਨ ਗੁਰ ਕੋ ਲੈ ਚੰਨ ਨਾਨਕ ਹਰ ਗੁਣ ਗਾਏ ਗੌੜੀ ਪੂਰੀ ਮਹੱਲਾ ਪੰਜਵਾਂ ਮੇਰੇ ਮਨ ਗੁਰੂ ਗੁਰ ਗੁਰ ਸਤ ਕਰੀਏ ਰਤਨ ਜਨਮ ਸਬਲ ਗੁਰ ਕੀ ਦਰਸ਼ਨ ਕੁਬਲ ਹਰੀ ਰਹਾਉ ਜੇਤਾ ਜੇਤੇ ਸਾਸ ਗ੍ਰਾਸ ਮਨ ਲੇਤਾ ਤੇ ਤੇ ਗੁਣ ਗਾਏ ਜੋ ਹੈ ਦਿਆਲ ਸਤਿਗੁਰੂ ਆਪਣਾ ਮਾਤ ਤਾਂ ਮਾਲੇ ਬਦਵਾਈ ਹੀ ਹੈ ਮੇਰੇ ਮਨ ਨਾਮ ਲੈ ਜਾਂ ਬੰਦੇ ਝੂਠੇ ਸਰਬ ਸੁਖ ਸੁਖ ਗਾਏ ਸੇ ਸੁਆਮੀ ਸਤਿਗੁਰੂ ਦਾ ਮਨ ਬੰਦ ਬਲ ਪਾਏ ਨਾਮ ਇਸ਼ਟ ਮਿਤ ਸੁਧ ਭਾਵ ਕਰਤਾ ਮਨ ਸੰਗ ਤੁਹਾਰੇ ਚੱਲ ਕਰ ਸੇਵਾ ਸਤਿਗੁਰੂ ਆਪਣੇ ਕੀ ਗੁਰ ਦੇ ਪਾਈ ਪਾਲ ਲੈ ਗੁਰੂ ਕਿਰਪਾਲ ਕਿਰਪਾ ਪ੍ਰਵਤਾਰੀ ਬਿਨਸੇ ਸਰਬੰਦੇ ਸਤ ਨਾਨਕ ਸੁਖ ਪਾਇਆ ਕੀਰਤਨ ਮਿਲੋ ਸਗਲ ਕੁਲੇ ਸਾਰਾ ਗੌੜੀ ਮਾਜ ਮਹੱਲਾ ਪੰਜਾ ਕੌਂ ਕਰ ਸਤਿਗੁਰੂ ਪ੍ਰਸਾਦ ਤ੍ਰਿਸ਼ਨਾ ਬਿਰੜੇ ਹੀ ਕੀ ਬੁਝੀ ਹੈ ਰਹਾਉ ਕੋਟ ਜੋਰੇ ਕੋਟ ਜੋਰੇ ਲਾ ਕਲੋਰੇ ਮਨ ਹੋਰੇ ਪਰੇ ਪਰੇ ਕੋਲੂ ਦੀ ਹੈ ਸੁੰਦਰ ਨਾਰਿਨ ਪ੍ਰਕਾਰੀ ਪਰ ਗ੍ਰਵਿਕਾਰੀ ਪਰੋ ਗ੍ਰਣੀ ਸੁਧੀ ਹੈ ਅਣਕ ਬੰਧਨ ਮਾਇਆ ਪਰਮਤ ਪਰਮਾਇਆ ਗੁਣਿਤ ਨਹੀਂ ਗਾਇਆ ਮਨ ਵਿਖੇ ਮੈਂ ਲੂਜੀ ਹੈ ਰਹਿ ਲੂਜੀ ਹੈ ਜਾਂ ਕੋਰੇ ਕਿਰਪਾ ਕਰੇ ਜੀਵਤ ਮਸੋਈ ਮਰੇ ਸਾਧ ਸੰਗ ਮਾਇਆ ਮਾਇਆ ਤਰੈ ਨਾਨਕ ਸੋ ਜਨ ਦਰ ਹਰ ਸਿਜੀ ਹੈ ਗੌੜੀ ਮਹਲਾ ਪੰਜਾ ਸਭ ਗੁਰਾ ਸਾਰੋ ਰਾਉ ਕਾਹੂੰ ਜੋ ਕਾਹੂੰ ਭੋ ਕਾਹੂੰ ਗਿਆਨ ਕਾਹੂੰ ਧਿਆਨ ਕਾਹੂੰ ਡੰਡ ਧਰ ਹੋ ਕਾਹੂੰ ਜਾਪ ਕਾਹੂੰ ਤਾਪ ਕਾਹੂੰ ਪੂਜਾ ਹੋਮ ਨੇਮ ਕਾਹੂੰ ਗੁਣ ਕਰ ਹੋ ਕਾਹੂੰ ਤੀਰ ਕਾਹੂੰ ਨੀਤ ਕਾਹੂੰ ਵੇਦ ਵਿਚਾਰ ਨਾਨਕ ਭਗਤ ਪ੍ਰੇ ਹੋ ਗੌੜੀ ਮਹਲਾ ਗੁਣ ਕੀਰਤ ਨਿਤ ਮੋਰੀ ਰਹਾਉ ਤੁਸੀਂ ਗ੍ਰਸ ਤੁਸੀਂ ਰਾਜਾਸ ਤੁਸੀਂ ਰੂਪ ਤੁਸੀਂ ਰੰਗਾ ਸੜ ਪ੍ਰਭ ਤੋਰੀ ਤੂੰ ਮਨ ਤੁਸੀਂ ਧਨ ਤੁਸੀਂ ਕਵਤ ਤੁਸੀਂ ਪ੍ਰਾਣ ਗੁਰੂ ਤੁਟੀ ਲੈ ਜੋਰੀ ਤੂੰ ਗ੍ਰਹਿ ਤੂੰ ਹੀ ਬਣ ਤੂੰ ਹੀ ਗਾ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਗੌੜੀ ਮਹੱਲਾ ਪੰਜਾ ਮਾਤੋ ਹਰ ਰੰਗ ਮਾਤੋ ਤੂੰ ਰਹਾਉ ਉਹੀ ਪਿਓ ਉਹੀ ਕੀਓ ਗੁਰੂ ਦਿਓ ਦਾਨ ਕੀਓ ਉਹ ਸੁਮਣ ਰਾਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰ ਉਹੀ ਰੁਚਾ ਮਨ ਉਹ ਸੁਖ ਜਾਤੋ ਸਹਿਜ ਕੀਲੇ ਅਣਤ ਫੇ ਖੇਲ ਰਹੇ ਫੇਰ ਫੇ ਮੇਰੇ ਨਾਲ ਗੁਰਸ਼ਬਦ ਪੁਰਾਤੋ ਰਾ ਗੌੜੀ ਮਾਲਵਾ ਮਹੱਲਾ ਪੰਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ
ਹਰ ਨਾਮ ਲੈ ਮਿਤਾ ਲੈ ਭਾਗੇ ਪੰਥ ਬਿੰਦ ਬਿਖਮ ਪੰਥ ਪਿਆ ਨਹਾਉ ਸੇਵਤ ਸੇਵਤ ਸਦਾ ਸੇਵਤ ਸੰਭਸਤੈ ਕਾਲੇ ਕਰ ਸਿਓ ਸਾਧਗੀ ਕਾਟੀਏ ਜੰਜਾਲ ਹੋਮ ਜਗ ਤੀਰਥ ਕੇ ਵਿੱਚ ਵਧਮ ਵਿਕਾਰ ਹੈ ਨਰਕ ਸੁਦੇਵ ਕੁੰਜਨਾ ਹੋਏ ਬੋਹਰ ਬੋਹਰੇ ਉਤਾਰੇ ਸੇ ਪੁਰੀ ਬੰਦ ਬ੍ਰਹਮਿੰਦਰਪੁਰ ਨੇਚਲ ਗੋਤਾ ਨਾਏ ਬਿਨੁ ਹਰ ਸੇਵਾ ਸੁਗਣੀ ਹੋ ਸਾਖ ਦਿਹਾਵੇ ਜਾ ਜੈਸੋ ਗੁਰੂ ਦੇ ਸਮੇਂ ਜੈਸੋ ਕਹਿ ਪੁਕਾਰ ਨਾਨਕ ਕਹਿ ਸੁਣ ਰਹੇ ਮਨਾ ਕਰ ਕੀਰਤਨ ਹੋਏ ਉਦਾਰਾ ਗੌੜੀ ਮਾਲਾ ਮਹਲਾ ਪੰਜਵਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਮਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲ ਰਹਾਉ ਜੋ ਲੋ ਹੋ ਕਿਸ ਸੋਚੋ ਚਿਤੋ ਤੋ ਲੋ ਬਿਖ ਕੇਰੇ ਜੋ ਲੋ ਹੋ ਸਿ ਸੋਚੋ ਚਿਤੋ ਤੋ ਲੋ ਦੁਖਣ ਭਰੇ ਜੋ ਕਿਰਪਾਲ ਗੁਰਪੁਰਾ ਪੇਟਿਆ ਤਉ ਨਾਨਕ ਅਨੰਦ ਸਹਿਜੇ ਸਜੇਤੀ ਜਨਮ ਕਰਮ ਕੇ ਤੇ ਤੇ ਬੰਦ ਭਰੇ ਜੋ ਸਾਧੂ ਕਰਮ ਸੁਖ ਤਰੇ ਤਬ ਹਾਂ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਵੀ ਕੇਰੇ ਬਣ ਤਾਂ ਮਨ ਤਣ ਬੁਧਿਆਰ ਪੀ ਠਾਕੁਰ ਕੋ ਤਬ ਹਮ ਸਹਿਸ ਹੋਏ ਜੋ ਲੋ ਪਿਉ ਟੂਡਾ ਉਠਾਈ ਚੱਲਿਆ ਤੋ ਲੋ ਡਾਨ ਭਰੇ ਪੋ ਡਰ ਗੁਰਪੁਰਾ ਮਿਲਿਆ ਤੋ ਨਾਨਕ ਮੇਰ ਭਏ ਗੌੜੀ ਮਾਲਾ ਮਨ ਭਾਣ ਦੇ ਆਗੇ ਉਰੀ ਤੇ ਆਗੇ ਹੋ ਤੇ ਆਗੇ ਮੈਂ ਗੁਰਮਤਿ ਤੇ ਆਗੇ ਹੋ ਸਰਬ ਸੁਖਾਂ ਮੰਗਲ ਰਾਸੇ ਮਾਨ ਕੋ ਬਿੰਦੇ ਆਗੇ ਰਹਾ ਮਾਨ ਮਾਨ ਦੋ ਸਮਾਨੇ ਵਸਤ ਡਰ ਗੁਰ ਭਾਗੇ ਹੋ ਸੰਗਤ ਹਰਕਣਾ ਦੋਖਾ ਰੰਗ ਠਾਕਰੇ ਲਾਗੇ ਵਾਸ ਵਾਸਰੀ ਕੈ ਸੁਆਮੀ ਉਦਿਆਂ ਦਿਸ ਭਾਗ ਨਿਰਭਉ ਪੈ ਸੰਤ ਪਰਮ ਡਾਰੇ ਪੂਰਨ ਸਰਬ ਭਾਗੇ ਜੋ ਕੋਈ ਕਰਦੇ ਕਾਰਨ ਕਿਨੋਂ ਮਨ ਪੂਰਨ ਲਾਗੇ ਸਾਧ ਸੰਗਤ ਪ੍ਰਸਾਦ ਸੰਦਨ ਗਏ ਸੋਏ ਮਨ ਜਾਗੇ ਜਾਂ ਨਾਨਕੋਟ ਤੋਂ ਹਾਰੀ ਪੁਰਿਆ ਸੁਣ ਲਾਗੇ ਨਾਮ ਦਾ ਸਾਜ ਰਹਿਸ ਸਹਿਜ ਰਸਮਾਨੇ ਫਿਰ ਦੁਖਣਾ ਲਾਗੇ ਗੋੜੀ ਮਾਲਾ ਮਹਲਾ ਪੰਜਵਾ ਪਾਇਆ ਲਾਲ ਤਨ ਪਾਇਆ ਥਨ ਸੇ ਤਨ ਮਨ ਸੇ ਚਲਦੀ ਆ ਸਤਿਗੁਰੂ ਸਭ ਸਮਾਏ ਰਹਾ ਓ ਲਾਥੀ ਪੂਰਨ ਸਭ ਲਾਥੀ ਚੰਦਾ ਸਰਵ ਸਾਰੀ ਕਰਮ ਸਭ ਗੁਰਪੁਰੇ ਤਾਰੇ ਮਨ ਜਿਤੋ ਜਗ ਸਾਰੀ ਤ੍ਰਿਭੁਤ ਅਖਾਏ ਰਹੇ ਅੰਦਰ ਦੇ ਅੰਤਰ ਡੁਲਨ ਤੇ ਚੁੱਕੇ ਖੁੜਕ ਜਨਾ ਸਤਿਗੁਰ ਜੀ ਆ ਤੋਟ ਨਹੀਂ ਰਹੇ ਮੁਕੇ ਤੋੜ ਨਹੀਂ ਰਹੇ ਮੁਕੇ ਅਚਰੇ ਸੁਣ ਰਫਾਏ ਗੁਰੂ ਐਸੀ ਕੁਝ ਵਜਾਏ ਲਾਏ ਪਰ ਦਾ ਗੁਰੂ ਜੋ ਪੇਟੇ ਆ ਤੋ ਵਿਸਰੀ ਦਾਤ ਬਰਾਏ ਕਹਿ ਨਾ ਜਾਏ ਚੰਬ ਸੋ ਜਨ ਜਿਨ ਚਾਕਿਆ ਕਹੋ ਨਾਮ ਸਚ ਪੈ ਵਿਗਾਸਾ ਗੁਰ ਨਿਧਾਨ ਹਿਦਰਿਆ ਰਾਖੇ ਆ ਗੌੜੀ ਮਾਲਾ ਮਾਲਾ ਪੰਜਾਬ ਰਾਜ ਰਾਮ ਕੀ ਸ਼ਰਣੇ ਸਰਵ ਲੋਕ ਮਾਇਆ ਕੇ ਮੰਡਲ ਗਿਰ ਗਿਰ ਪ੍ਰਤੇ ਤਰਨੀ ਰਹਾਓ ਜਾ ਸਾਸਤ ਸਿਮਰਤ ਬੇਦ ਵਿਚਾਰੇ ਮਾਫ ਕਰਨਗੇ ਆ ਬਿਨਾਂ ਹਰ ਭਜਨੇ ਨਹੀਂ ਸਾਰਾ ਸੁਖਣਾ ਕਿਨ ਹੁਲੇ ਤੀਨ ਭਵਨ ਕੇ ਲਖਮੀ ਜੋਰੀ ਬੁਝ ਨਾਈ ਲੈ ਰਹੇ ਬਿਨਾਂ ਹਰ ਭਗਤ ਕਾਂ ਪਾਵੇ ਫਿਰ ਤੋ ਪੈਰੇ ਪੈਰੇ ਅਣਕ ਬਿਲਾਸ ਕਰਤ ਮਨ ਮੋਹਣੇ ਪੂਰਨ ਹੋਤ ਨ ਕਾਮ ਜਲ ਤੋ ਕਵਣ ਪੂਜੇ ਸਗਲ ਬਿਰਥੇ ਨਾਮਾ ਹਰ ਕਾ ਨਾਮ ਜਪੋ ਫਿਰ ਮੀਤ ਆਏ ਸਵਰ ਸੁਖ ਪੂਰਾ ਸਾਧ ਸੰਗ ਨਾਮ ਜਨਮ ਮਰਨ ਵਾਰੇ ਜਾਣ ਗਿਣਗੀ ਦੂਰਾ ਕੌੜੀ ਮਹਲਾ ਬਜਨ ਪੰਜਾ ਮੋਕੋ ਇਹ ਵਿਦ ਕੋ ਸਮਝਾਵੇ ਕਰਤਾ ਜਨਾਵੇ ਰਾਹ ਅਣਜਾਣ ਕਿਸਨ ਇੱਕ ਮਾਨੋ ਜਪਤ ਕਛੁ ਨ ਸਾਧਾ ਦਹ ਦਿਸ ਲੈ ਮੰਦੋ ਰਾਹੇ ਕਮਣ ਕਰਮ ਕਰ ਬਾਦਾ ਮਨ ਤਣ ਭੋ ਕਾ ਠਾਕੁਰ ਹੋ ਇਸ ਕਾ ਮੇਰਾ ਭਰਮੋ ਕਿਸੁ ਜਨਾਏ ਪੈ ਕਰਵੇ ਪਹਿਰਾ ਤਾਵੇ ਕਾਂ ਕਮਾਉਣ ਪਰਿਆ ਜਬ ਇਹ ਕਛੁ ਨ ਹੋਤਾ ਜਬ ਏਕ ਨਿਜ ਨਿਰੰਕਾਰ ਬਸ ਸਭ ਕੋਈ ਆਪੇ ਕਰਤਾ ਆਪਣੇ ਕਰਤਵ ਆਪੇ ਜਾਣਾ ਜਿਨੇ ਸਮਝਾਇਆ ਕਹੋ ਨਾਨਕ ਕਰਨ ਹਾਰੇ ਪਸਲ ਗੁਰੂ ਚੁਕਾਇਆ ਗੌੜੀ ਮਾਲਾ ਮਾਲਾ ਪੰਜਾ ਹਾਰ ਬਿਨੇ ਬਿਕਾਵਰ ਕਿਰਿਆ ਬਿਰਥ ਹੈ ਜਾਪਦਾ ਸੰਜਮ ਕਰਮ ਕਮਾਨੇ ਰੇ ਮੂਸ ਰਹਾ ਵਰਤਨੇ ਸੰਜਮ ਰਹਿ ਤਾ ਤਿਨ ਕਾਰ ਨਾ ਪਾਇਆ ਅੱਗੇ ਚੱਲਣ ਹੋ ਰਿਹਾ ਭਾਈ ਮੁਕਾਮ ਨਾ ਆਏ ਤੀਰਥ ਨਾ ਯਾਰ ਧਰਤੀ ਪਰਮਤ ਹੈ ਅੱਗੇ ਠੋਰ ਨਾ ਪਾਵੇ ਮੁਕਾਮ ਨਾ ਆਵੇ ਵਿਦਯੋਗ ਲੋਗਣੀ ਪਤੇ ਆਵੇ ਸਤਰੋ ਬੇਦ ਮੁਖ ਵਚ ਨਹੀਂ ਉਚਰੇ ਅੱਗੇ ਮਹਿਲ ਨਾ ਪਾਈਏ ਬੁਝ ਨਾਹੀ ਸੁਦਾ ਖਰੇ ਸਗਲੀ ਚਾਕ ਚੁਕਾਈ ਨਾਨਕ ਕਹਿ ਤੋ ਵਿਚਾਰ ਅਜੇ ਪਾਉ ਕਮਾਵੇ ਸੋ ਪਾਰ ਗ੍ਰਾਮੇ ਗੁਰ ਸੇਵ ਨਾਮ ਤੇ ਆਓ ਤਿਆ ਗੁਮਣ ਗੁਮਾਨੀ ਰਹਾਉ ਗੌੜੀ ਮਾਲਾ ਪੰਜਾ ਮਾਧੋ ਹਰ ਹਰ ਹਰ ਮੁਕਈ ਹਮ ਤੇ ਕੁਝ ਨਾ ਹੋਵੇ ਸਵਾਮੀ ਜੋ ਰੱਖੋ ਤੁਰੇ ਰਹਾਉ ਕਿਆ ਗੁਜ਼ਰ ਕਿ ਨਿਹਾਰਾ ਕਿਆ ਸਾਧ ਵਿਚਾਰ ਕਿਆ ਸਾਧ ਵਿਚਾਰ ਜੇ ਤੁਮ ਲਾਓ ਤੇ ਲਾਗੇ ਸਿੱਖ ਮਾਰੇ ਕਰੋ ਕਿਰਪਾ ਸਰਬ ਕੇ ਦਾ ਤੇ ਗੁਰੂ ਲਾਓ ਨਾਨਕੀ ਬੇਨਤੀ ਹਰ ਪਵ ਨਾਮ ਜਵਾਓ ਰਾਖ ਗੌੜੀ ਮਾਝ ਮਹਲਾ ਪੰਜਾ ਖੂੰਕਾਰ ਸਤਿਗੁਰੂ ਪ੍ਰਸਾਦ ਦੀਨ ਦਿਆਲ ਦਮੁਦਰਾ ਜੀਓ ਕਾਟ ਸਜਣਾ ਕਰ ਸਿਵ ਲਗਾਇਆ ਜੀਓ ਭਗਤ ਚਲਦਰ ਵੀਰ ਦਰਖਾਇਆ ਜੀਓ ਪੂਰਨ ਸਗਣੀ ਜਾਏ ਜੀਓ ਕਰੋ ਪੇਖਾ ਕਉ ਪੇ ਕਿਉਂ ਪੇਖਾ ਪ੍ਰੀਤਮ ਕਉ ਸੁਕਰਣੀ ਜੀ ਸਰਣੀ ਕਰਨੀ ਸੁਕਰਣੀ ਜੀਓ ਸੰਤਾਂ ਦਾਸੀ ਸੇਵਾ ਕਰਨੀ ਜੀਓ ਜਿਸੋ ਤਾਈ ਪਲ ਪਲ ਜਾਏ ਜੀਓ ਤਿਸ ਨੇਮ ਨੂੰ ਲਾਗੋ ਪਾਏ ਜੀਓ ਪੋਥੀ ਪੰਡਿਤ ਭੇਦ ਖੁਜਨ ਥਾ ਜੀਓ ਬੈਰਾਗ ਤੀਰਥ ਬੈਰਾਗੀ ਤੀਰਥ ਨਵੰਥਾ ਜੀਓ ਗੀਤ ਨਾਲ ਕੀਰਤਨ ਗਾਵੰਥਾ ਜੀਓ ਯੋ ਹਰ ਨਿਰਭਉ ਨਾਮ ਤੇ ਆਏ ਜੀਓ ਭਾਈ ਕਿਰਪਾਲ ਸਵਾਮੀ ਮੇਰੇ ਜੀਓ ਪਤ ਪੋਤ ਲਗ ਗੁਰ ਕੇ ਪੈਰੇ ਜੀਓ ਪਰੰਪੋ ਕਾਢ ਕੇ ਨਿਰਵੈਰੇ ਜੀਓ ਗੁਰਮਨ ਕੀ ਆਸ ਪੁਜਾ ਪੁਰਾਏ ਜੀਓ ਜਿਨ੍ਹਾਂ ਪਾਇਆ ਸੋਤਨ ਨਾਨਕ ਸਾਹਿਬ ਸਮਾਏ ਜੀਓ ਗੌੜੀ ਮਹੱਲਾ ਪੰਜਵਾਂ ਮਾਜਾ ਹਮਾਰੇ ਰਾਮ ਪਿਆਰੇ ਜੀਓ ਰੈਣ ਦੇ ਸਾਥ ਸਾਥ ਚਿਤਾਰੇ ਜੀਓ ਸੰਤ ਦੇਵ ਸੰਦੇਸਾ ਪੈ ਚਰਨਾਰ ਜੀਓ ਤੁਦ ਬਿਨ
केतवे तरी जो संगत मारे मैं करे नंदा जियो वंतन त्रिपण सुख परमानंदा जियो से सुवाली मन बख्शंदा जी वेग दर्शन एक।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਗਰਮੀ ਕਰਕੇ ਤੁਸੀਂ ਸਾਰੇ ਜਾਣੇ ਥੋੜ੍ਹੇ ਜਿਹੇ ਸਵਸਥ ਹੋ ਗਏ ਹਨ। ਇਟਸ ਬੀਨ ਅ ਵੈਰੀ ਨਾਈਸ ਡੇ ਟੂਡੇ ਐਂਡ ਸਮ ਆਫ ਯੂ ਆਰ ਲੁਕਿੰਗ ਅ ਬਿਟ ਸਲੀਪੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਬੜਾ ਥੈਂਕ ਯੂ, ਆਈ ਡੋਂਟ ਮੀਨ ਟੂ ਵੇਕ ਯੂ ਆਲ ਅਪ। ਇੱਕ ਹੋਰ ਬੇਨਤੀ ਸੀ ਅੱਜ, ਹੈ ਨਾ, ਕਿ ਪਿਛਲੇ ਹਫ਼ਤੇ ਕੁਛ ਨੌਜਵਾਨ ਬੱਚੇ ਐਤਵਾਰ ਵਾਲੇ ਦਿਨ ਥੱਲੇ ਫੁੱਟਬਾਲ ਖੇਡਦੇ ਸੀਗੇ ਹੋਲ ਨੰਬਰ 3 ਦੇ ਬਾਹਰ। ਸੋ ਦੇਰ ਵਾਸ ਸਮ ਕਿਡਸ ਲਾਸਟ ਵੀਕ ਹੂ 12, 13, 14 ਈਅਰ ਓਲਡ ਹੂ ਵਰ ਪਲੇਇੰਗ ਫੁੱਟਬਾਲ ਆਊਟਸਾਈਡ ਹੋਲ ਨੰਬਰ 3, ਐਂਡ ਦੇਰ ਵਾਸ ਅ ਫੈਮਿਲੀ ਦੇਅਰ ਹੂ ਹੈਡ ਬੀਨ ਸੈਲੀਬ੍ਰੇਟਿੰਗ ਦੇਅਰ ਬਰਥਡੇ। ਦੇ ਡਿਡ ਅ ਸੁਖਮਨੀ ਸਾਹਿਬ ਹੇਅਰ ਐਂਡ ਦੇ ਵਰ ਟ੍ਰਾਇੰਗ ਟੂ ਕਟ ਅ ਕੇਕ ਐਂਡ ਦੇ ਵਰ ਕੰਸਰਨਡ ਦੈਟ ਦ ਫੁੱਟਬਾਲ ਵੁੱਡ ਲੈਂਡ ਇਨ ਦ ਕੇਕ। ਦੇ ਟ੍ਰਾਈ ਟੂ ਸਟੋਪ ਦੋਜ਼ ਬੋਇਜ਼ ਫਰੋਮ ਪਲੇਇੰਗ ਫੁੱਟਬਾਲ, ਹੈ ਨਾ। ਜਿਹੜੇ ਉਹ ਬੱਚੇ ਸੀਗੇ ਉਹਨਾਂ ਨੂੰ ਕੋਸ਼ਿਸ਼ ਕੀਤੀ ਸੀਗੀ ਹਟਾਉਣ ਲਈ ਕਿ ਤੁਸੀਂ ਇੱਥੇ ਫੁੱਟਬਾਲ ਨਾ ਖੇਲੋ, ਕਿਉਂਕਿ ਹੋ ਸਕਦਾ ਤੁਹਾਡੀ ਜਿਹੜੀ ਗੇਂਦ ਆ ਸਾਡੇ ਕੇਕ ਦੇ ਵਿੱਚ ਵੱਜੇ ਜਾ ਕੇ ਜਾਂ ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਹੈ ਨਾ। ਅਤੇ ਉਹ ਬੱਚੇ ਵਾਲਾ ਸੁਣਨਾ ਨਹੀਂ ਚਾਹੁੰਦੇ ਸੀਗੇ, ਦੇ ਆਰਗਿਊਡ ਬੈਕ ਵਿਚ ਵਾਜ਼ ਨੋਟ ਗੁੱਡ, ਐਂਡ ਦੈਟ ਫੈਮਿਲੀ ਹੂ ਡਜ਼ਨਟ ਕਮ ਵੈਰੀ ਆਫਨ ਟੂ ਦਿਸ ਗੁਰਦੁਆਰਾ ਸਾਹਿਬ ਡਿਡਨਟ ਲੀਵ ਵਿਦ ਅ ਵੈਰੀ ਗੁੱਡ ਇੰਪ੍ਰੈਸ਼ਨ। ਜਦੋਂ ਉਹ ਪਰਿਵਾਰ ਸੀਗਾ ਫਿਰ ਉਹਨਾਂ ਦੇ ਮਨ 'ਤੇ ਅਸਰ ਵਾਲਾ ਵਧੀਆ ਨਹੀਂ ਸੀਗਾ ਕਿ ਇਸ ਗੁਰਘਰ ਦੇ ਵਿੱਚ ਬੱਚੇ ਇੱਦਾਂ ਕਰਦੇ ਇੱਦਾਂ ਬੋਲਦੇ ਆ, ਹੈ ਨਾ। ਸੋ ਸਾਨੂੰ ਬੇਨਤੀ ਆ ਤੁਹਾਨੂੰ ਸਾਰਿਆਂ ਨੇ ਕਿ ਆਪਣੇ ਬੱਚਿਆਂ ਨੂੰ ਪਲੀਜ਼ ਸਮਝਾ ਦਿਓ ਕਿ ਥੱਲੇ ਫੁੱਟਬਾਲ ਨਾ ਖੇਡਣ, ਵਧੀਆ ਹੋਊਗਾ। ਕਈ ਵਾਰ ਕਿਸੇ ਵਿੱਚ ਵੱਜ ਜਾਂਦੇ ਆ ਜਾਂ ਕੋਈ ਚੀਜ਼ ਟੁੱਟ ਜਾਂਦੀ ਆ ਉਹਦੇ ਕਰਕੇ, ਹੈ ਨਾ। ਬਾਹਰ ਜਾ ਕੇ ਖੇਡਣ ਵਧੀਆ ਆ, ਪਿੱਛੇ ਕਾਰ ਪਾਰਕ ਹੈਗੀ ਆ। ਸੋ ਆਵਰ ਰਿਕੁਐਸਟ ਇਜ਼ ਪਲੀਜ਼ ਇਫ ਦਾ ਪੇਰੈਂਟਸ ਕੈਨ ਜਸਟ ਐਕਸਪਲੇਨ ਟੂ ਦੈਰ ਕਿਡਸ ਨੋਟ ਟੂ ਪਲੇ ਇਨ ਸਾਈਡ, ਬਿਕਾਜ਼ ਇਟਸ ਯੂ ਕੈਨ ਬੈਂਗ ਇਨ ਟੂ ਅਦਰ ਪੀਪਲ ਐਂਡ ਇੰਜਰ ਅਦਰ ਪੀਪਲ ਐਂਡ ਬ੍ਰੇਕ ਥਿੰਗਸ ਐਂਡ ਆਲ ਦੈਟ ਕਾਈਂਡ ਆਫ ਸਟੱਫ, ਹੈ ਨਾ। ਸੋ ਦੈਟ ਵਾਸ ਅ ਕੰਪਲੇਂਟ ਫਰੋਮ ਅ ਫੈਮਿਲੀ, ਅਨਫੋਰਚੁਨੇਟਲੀ ਹੂ ਐਂਡਡ ਅਪ ਇਨ ਅ ਬਿਟ ਆਫ ਐਨ ਆਰਗੂਮੈਂਟ ਵਿਦ 12, 13 ਈਅਰ ਓਲਡ ਵਿਚ ਇਜ਼ ਨੋਟ ਗੁੱਡ, ਹੈ ਨਾ। ਸੋ ਇਹ ਬੇਨਤੀ ਸਾਡੀ ਕਿਰਪਾ ਕਰਕੇ ਮਨਜ਼ੂਰ ਕਰਿਓ। ਗਾਂ ਦੇ ਹਫ਼ਤੇ ਭਾਈ ਵਿਜੇ ਸਿੰਘ ਆਊਗੇ, ਉਹ ਤੁਹਾਨੂੰ ਅੱਗੇ ਵੀ 2-3 ਹਫ਼ਤੇ ਪਹਿਲਾਂ ਆਏ ਸੀਗੇ, ਉਹ ਲੈਕਚਰ ਕਰੂਗੇ। ਅਤੇ ਅੱਜ ਭਾਈ ਅਮਰੀਕ ਸਿੰਘ ਇੱਥੇ ਕਲਾਸ ਲਉਗੇ, ਜਪਜੀ ਸਾਹਿਬ ਦੀ ਕਥਾ ਚੱਲਦੀ ਹੈਗੀ ਆ। ਅਤੇ ਜਿਹੜੇ ਹੈਗੇ ਆ 5-7 ਸਾਲ ਦੇ ਬੱਚੇ, ਤਾਂ 5-7 ਈਅਰ ਓਲਡ ਪਲੀਜ਼ ਕੁਡ ਯੂ ਪੇ ਯੋਰ ਰਿਸਪੈਕਟਸ ਐਂਡ ਮੇਕ ਯੋਰ ਵੇ ਟੂ ਦਾ ਬੈਕ ਆਫ ਦਾ ਰੂਮ। ਬੀਬੀ ਜਸਲੀਨ ਕੌਰ ਵਿਲ ਬੀ ਟੇਕਿੰਗ ਯੋਰ ਕਲਾਸ ਟੂਡੇ, ਐਂਡ ਆਲਸੋ ਦੀ 8-11 ਗਰਲਸ ਯੂਰ ਆਲਸੋ ਬੀ ਜੋਇਨਿੰਗ। ਇਟਸ ਕੈਨ ਬੀ ਅ ਕੰਬਾਈਨਡ ਕਲਾਸ, ਇਫ ਯੂ ਕੁਡ ਗੋ ਅਗੇਨ ਟੂ ਦਾ ਬੈਕ ਆਫ ਦਾ ਹੋਲ ਪਲੀਜ਼। ਪੈਂਜੀ ਕੁਲਵਿੰਦਰ ਕਲਾਸ, the boys class 8-11, so that's downstairs in hall number 3. You guys are practicing for whatever you guys have been preparing of the last few weeks, Anna. And everybody else in this room, the English and Punjabi class will be in this room today combined, Anna. Bhai Amrik Singh will be taking that. Bibiana Bentiya ke sajje passe baithe hain, tusi khabbe passe kripa karke aa jao, fir apan shuru kar liye. Waheguru ji ka khalsa, waheguru ji ki fateh.

इस शब्द का कीर्तन कर रहे सी बच्चे। कर्म भूम दिस बॉडी इस शरीर। महाराज कह रहे सी, याद करवाते सी भी इस शरीर दे विच नाम बीज ते नाम बीजन ना। महाराज कहते सी की होगा, कर्म भूम महबूब नाम। Is why they call this body is a karampum. Karampum hi kyun kehnde is shareer nu. Karm karan layi mili aa. Acha do tarah gurbani ch karam auna na, ik hai ki vaheguru ji di bakhshish. ਅਤੇ ਮੈਂ ਭਾਈ ਸਾਹਿਬ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਭਾਈ ਸਾਹਿਬ ਹਾਓ ਵੀ ਕੈਨ ਕਲੈਰੀਫਾਈ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਕਿੱਥੇ ਆ ਅਤੇ ਸਾਡੇ ਕਰਮ ਕਿੱਦਾਂ ਆ। ਉਹਨਾਂ ਨੇ ਇੱਕ ਬੜਾ ਸਿੰਪਲ ਤਰੀਕਾ ਦੱਸਿਆ, ਉਹ ਕਹਿੰਦੇ ਤੁਸੀਂ ਇਹਨੂੰ ਡਿਫਰੈਂਸ਼ੀਏਟ ਨਾ ਕਰੋ, ਕਰਮ ਨੂੰ ਕਰਮ ਰਹਿਣ ਦਿਓ। ਕਰਮ ਦਾ ਮਤਲਬ ਕੰਮ, ਬਸ ਜਿਹੜੇ ਵਾਹਿਗੁਰੂ ਜੀ ਦੇ ਕੰਮ ਆ ਉਹ ਬਖਸ਼ਿਸ਼ ਕਰਦਾ ਹਮੇਸ਼ਾ ਹੀ, ਅਤੇ ਜਿਹੜੇ ਆਪਾਂ ਕੰਮ ਕਰਦੇ ਹਾਂ ਉਹ ਕਰਮ ਬਣਾ ਲਓ ਬਸ। Which is Vaheguru Ji's action that is always merciful. Vaheguru da karam maada hona hi nahi, Vaheguru Ji de karam hamesha hi change hone aa, te saade karam je ta Vaheguru Ji de anusar puch ke karan lag pae ta change honge, te je apne man ko puche fir maade honge. Kutta touch kare angan HDMI. ਅਤੇ ਮਹਾਰਾਜ ਅਗਲੀ ਲਾਈਨ 'ਚ ਕਹਿ ਰਹੇ ਸੀ, ਕਰਮ ਭੂਮੈ ਬਹੁ ਨਾਮ ਪੂਰਨ ਹੋਏ ਤੁਮਾਰੋ ਕਾਮ। ਕਿਉਂ ਬੀਜਣਾ? ਕਿਉਂਕਿ ਇਸ ਸਰੀਰ ਦਾ ਕੋਈ ਕਰਮ ਆ, ਕੰਮ ਕਰਨਾ ਹੈ ਸਰੀਰ ਨੇ, ਅਤੇ ਉਹ ਮੇਨ ਕੰਮ ਹੈਗਾ ਆ ਵਾਹਿਗੁਰੂ ਜੀ ਦਾ ਨਾਮ ਬੀਜਣਾ, ਵਾਹਿਗੁਰੂ ਜੀ ਦਾ ਨਾਮ ਜਪਣਾ। ਵੀ ਨੋਟ ਥਿੰਕ ਫੋਰ ਅਵਰ ਫਿਊਚਰ, ਐਕਚੁਅਲੀ ਫਿਊਚਰ ਪਲੈਨ ਜਿਹੜਾ ਹੈਗਾ ਆ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਜਾ ਕੇ ਆਪਾਂ ਵਸਣਾ ਆ ਉਹਦੀ ਚਿੰਤਾ ਆਪਣੇ ਕੋਲ ਘੱਟ ਆ ਆਫਟਰ ਦਿਸ ਪੌੜੀ। ਮੈਨੂੰ ਯਾਦ ਨਹੀਂ ਆਪਾਂ ਕਿੱਥੇ ਤੱਕ ਕਰ ਲਈ ਸੀ ਇਹ ਪੌੜੀ, ਪਰ ਆਪਾਂ ਵਿੱਚੋਂ ਅੱਧੀ ਪੌੜੀ ਕਰ ਚੁੱਕੇ ਸੀ। ਸੋ ਦੈਟ ਵਾਜ਼ ਦ 21st ਪੌੜੀ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨਚਾਓ। ਅਗਲਾ ਹੁਣ ਆਪ ਇੱਥੇ ਸ਼ੁਰੂ ਕਰਨੀ ਸੀ ਜੀ, ਉੱਥੇ ਤੱਕ ਹੋ ਗਿਆ ਆਪਣਾ, ਕਿਉਂਕਿ ਉੱਥੇ ਇੱਕ ਟੋਪਿਕ ਕੰਪਲੀਟ ਹੋ ਜਾਂਦਾ ਅੰਮ੍ਰਿਤ ਵੇਲੇ ਦੀ ਬਾਣੀ ਆ। ਅਤੇ ਹੁਣ ਅੱਗੇ ਟੌਪਿਕ ਸ਼ੁਰੂ ਕਰਨ ਲੱਗੇ ਵਾਹਿਗੁਰੂ ਜੀ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਈਆਂ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾ ਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪਾਂ ਜਾਣੈ, ਅੱਗੇ ਗਿਆ ਨਾ ਸੋ ਹੈ। ਆਪਾਂ ਇੱਥੇ ਤੱਕ ਇਹ ਜਿਹੜੀਆਂ ਪੌੜੀਆਂ ਸੀ ਇਹ ਕਰ ਚੁੱਕੇ ਸੀਗੇ, ਤਾਂ ਮੈਂ ਥੋੜ੍ਹਾ ਅੱਗੇ ਕਰ ਦਿੰਦਾ। ਆਈ ਥਿੰਕ ਵੀ ਆਲਰੇਡੀ ਆਪਾਂ ਬੱਚਿਆਂ ਲਈ ਥੋੜ੍ਹੀ ਦਿਖਾਈ ਸੀਗੀ, ਸੁਣਿਆ ਮੰਨਿਆ ਮਨ ਕੀਤਾ ਭਾਉ। ਮੈਨੂੰ ਲੱਗਦਾ ਆਪਾਂ ਇੱਥੇ ਸਕਿੱਪ ਕਰਤੀ ਸੀ, ਇੱਥੇ ਨਹੀਂ ਸੀ ਦੇਖੀ। ਸੋ ਵੀ ਆਰ ਸਕਿੱਪ ਦਿਸ ਵਨ। ਅੰਤਰਗਤ ਤੀਰਥ ਮਲਨਾਓ, ਅੰਦਰ ਦੇ ਤੀਰਥ ਦੇ ਉੱਤੇ ਮਹਾਰਾਜ ਕਹਿੰਦੇ ਸੀ ਨਾਮ ਸਿਮਰਨ ਦੇ ਨਾਲ ਮਲ ਮਲ ਕੇ ਨਹਾਉਣਾ ਆ, ਕਿਉਂਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾ ਕੀ ਕਾਲਾ ਹੋਇਆ ਸੀ। ਮੈਂ ਇਹਨੂੰ ਸਮਰਾਈਜ਼ ਕਰ ਦਿੰਦਾ, ਜਿਹੜੇ ਕਿਉਂਕਿ ਰੀਕੈਪ ਕਰ ਲੈਂਦੇ ਹਾਂ, ਯਾਦ ਭੁੱਲ ਜਾਂਦਾ ਆ ਸਮਟਾਈਮ ਕੀ ਪੜ੍ਹਿਆ ਸੀਗਾ ਅਤੇ ਕੁਛ ਨਵੇਂ ਆਏ ਹੁੰਦੇ ਆ। ਸੋ ਇਹ
ਇੱਥੇ ਤੱਕ ਕੀਤਾ ਸੀ ਜਿੱਥੇ ਮਹਾਰਾਜ ਕਹਿ ਰਹੇ ਸੀ ਤੀਰਥ ਤਪ ਤਪੱਸਿਆ ਕਰਨੀ ਪੈਨਸਿਸ ਆਪਣੀ ਬੋਡੀ ਨੂੰ ਕਸ਼ਟ ਦੇਣੇ ਅਤੇ ਤੀਰਥਾਂ 'ਤੇ ਜਾਣਾ ਤੀਰਥ ਤਪ ਦਇਆ ਕਿਸੇ 'ਤੇ ਦਇਆ ਕਰਨੀ ਦੱਤ ਦਾਨ ਹੱਥਾਂ ਨਾਲ ਦਾਨ ਦੇਣਾ ਜੇ ਕੋ ਪਾਵੈ ਤਿਲਕਾ ਮਾਨ ਰਿਵਾਰਡ ਕਿੰਨਾ ਕੁ ਮਿਲਣਾ ਮਹਾਰਾਜ ਕਹਿੰਦੇ ਤਿਲ ਜਿੰਨਾ ਕਿਉਂਕਿ ਅਸੀਂ ਸੋਚ ਕੇ ਬੈਠੇ ਹਾਂ ਬਹੁਤ ਵੱਡਾ ਮਿਲੂਗਾ ਇੱਕ ਸ਼ਬਦ ਆਉਂਦਾ ਹੈ ਉਹਦੇ ਵਿੱਚ ਪੁੰਨ ਦਾ ਪੁੰਨ ਪੁੰਨ ਦਾਨ ਜਪ ਤਪ ਕੀਤੇ ਸਭ ਉੱਪਰ ਨਾਮ ਗੁਰਬਾਣੀ ਇੱਕ ਨਕਸ਼ਾ ਬਣਾਉਂਦੀ ਹੈ ਕਹਿੰਦੀ ਕਿ ਜਦੋਂ ਨਾ ਇਸ ਸਰੀਰ ਚੋਂ ਆਤਮਾ ਨਿਕਲ ਕੇ ਜਾਂਦੀ ਆ ਅਤੇ ਉਹਦੇ ਵਿੱਚ ਕੁਛ ਰਾਹ ਦੇ ਵਿੱਚ ਸਾਨੂੰ ਕੁਛ ਖਰੀਦਣਾ ਹੁੰਦਾ ਆ ਅਤੇ ਉਹ ਬੰਦਾ ਪੁੱਛਦਾ ਕਿ ਤੇਰੇ ਕੋਲ ਕੁਛ ਹੈ ਉਹ ਕਹਿੰਦਾ ਹਾਂ ਮੈਂ ਇਹਨੂੰ ਰੋਟੀ ਖਵਾਈ ਸੀ ਮੈਂ ਇਹਨੂੰ ਆਹ ਕੀਤਾ ਸੀ ਮੈਂ ਉਹਨੂੰ ਉਹ ਕੀਤਾ ਸੀ ਅਤੇ ਉਹ ਪੈਸੇ ਜਿਹੜੇ ਸੀਗੇ ਉਹ ਜਿਹੜਾ ਖਰਚ ਕੀਤਾ ਸੀ ਉਹ ਉੱਥੇ ਰਾਹ 'ਚ ਹੀ ਲੁੱਟਿਆ ਜਾਂਦਾ ਉਹ ਸੱਚਖੰਡ ਤੱਕ ਤਾਂ ਪਹੁੰਚਦਾ ਨਹੀਂ ਇਫ ਵੀ ਪਲੈਨ ਅਵਰ ਜਰਨੀ ਟੂ ਵਿਜ਼ਿਟ ਦੈਟ ਕੰਟਰੀ ਜਿੱਥੇ ਆਪਣੀ ਕਰੰਸੀ ਨਾ ਚੱਲਦੀ ਹੋਵੇ ਆਪਾਂ ਥੋੜ੍ਹੇ ਜਿਹੇ ਰੁਪਏ ਜਾਂ ਪਾਉਂਡ ਪਾ ਕੇ ਆਪਾਂ ਉਹਨਾਂ ਦੇ ਡੋਲਰ ਪਾ ਕੇ ਉਸ ਕੰਟਰੀ 'ਚ ਲੈ ਜਾਈਏ ਅਤੇ ਉਹ ਤਾਂ ਰਾਹ 'ਚ ਹੀ ਖਰਚ ਹੋ ਗਿਆ ਉਹ ਤਾਂ ਟ੍ਰੇਨ ਸਟੇਸ਼ਨ 'ਤੇ ਮੁੱਕ ਗਿਆ ਮਹਾਰਾਜ ਕਹਿ ਰਹੇ ਹੋ ਅਤੇ ਹੁਣ ਉਹ ਸੱਚਖੰਡ ਤੱਕ ਕਿੱਦਾਂ ਪਹੁੰਚਾਊਗੀ ਉਹ ਚੀਜ਼ ਤਾਂ ਗੁਰੂ ਸਾਹਿਬ ਕਹਿ ਰਹੇ ਸੀ ਕਿ ਤੁਸੀਂ ਆਪਣੇ ਹਿਸਾਬ ਨਾਲ ਪੁੰਨ ਦਾ ਨਾ ਕਰੋ ਸਤਿਗੁਰ ਪੂਛ ਸੰਗਤ ਜਨ ਕੀਜੇ ਅਤੇ ਮਹਾਰਾਜ ਕਹਿੰਦੇ ਸੀ ਗੁਣਾਂ ਦੇ ਨਾਲ ਵਾਹਿਗੁਰੂ ਜੀ ਦੇ ਦੇਸ਼ ਜਾਣ ਦੀ ਗੱਲ ਹੋਣੀ ਆ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਾਹਿਗੁਰੂ ਜੀ ਆਈ ਹੈਵ ਨੋ ਵਰਚੂਜ਼ ਐਟ ਹੋਲ ਵਰਚੂਜ਼ ਬਿਲੋਂਗ ਟੂ ਯੂ ਤੁਸੀਂ ਖਜ਼ਾਨੇ ਆ ਵਾਹਿਗੁਰੂ ਜੀ ਇਸ ਵਰਚੂਜ਼ ਦੇ ਮੈਂ ਕੀ ਕਰ ਸਕਦਾ ਹਾਂ ਮੇਰੇ ਕੋਲ ਤਾਂ ਆਪਣੇ ਸਾਹ ਵੀ ਮੇਰੇ ਨਹੀਂ ਹੈਗੇ ਇਹ ਬੋਡੀ ਵੀ ਮੇਰੀ ਨਹੀਂ ਗੀ ਪਤਾ ਲੱਗਦਾ ਹੈ ਕਿ ਬੰਦਾ ਡਰਾਈਵ ਕਰਦਾ ਕਰਦਾ ਚਲਾ ਗਿਆ ਕੋਈ ਜਿਮ ਕਰਦਾ ਕਰਦਾ ਚਲਾ ਗਿਆ ਵਾਹਿਗੁਰੂ ਦੈਟ ਇਜ਼ ਯੂਅਰ ਗ੍ਰੇਸ ਇਹ ਤੁਹਾਡੀ ਕਿਰਪਾ ਆ ਕਿ ਮੇਰੇ ਕੋਲ ਸਾਹ ਆ ਕਿਉਂਕਿ ਜਿਹੜੀ ਨੈਕਸਟ ਲਾਈਨ ਸੀ ਨਾ ਜੀ ਉਹਦੇ ਵਿੱਚ ਗੁਣ ਅਤੇ ਔਗਣ ਮਹਾਰਾਜ ਕਹਿੰਦੇ ਕਿ ਔਗਣੀ ਭਰਿਆ ਸਰੀਰ ਹੈ ਕਿ ਉਹ ਸੰਤੋ ਨਿਰਮਲ ਹੋਏ ਦਿਸ ਬੋਡੀ ਇਜ਼ ਫੁੱਲ ਵਿਦ ਦ ਡੈਫੀਸ਼ੀਐਂਸੀਸ ਜੇ ਕੋਈ ਬੰਦਾ ਕਹੇ ਕਿ ਮੈਂ ਜਪਜੀ ਸਾਹਿਬ ਬਹੁਤ ਸੋਹਣਾ ਪੜ੍ਹਦਾ ਹਾਂ ਅਤੇ ਉਹਦੇ ਕੋਲ ਇੱਕ ਹੰਕਾਰ ਆਉਂਦਾ ਉਹਦੇ ਕੋਲ ਇੱਕ ਈਗੋ ਆਉਂਦੀ ਆ ਕਿਉਂਕਿ ਉਹ ਦੂਜਿਆਂ ਨੂੰ ਥਿੰਕ ਕਰਦਾ ਇਹ ਵਧੀਆ ਨਹੀਂ ਪੜ੍ਹਦੇ ਇਹ ਔਗਣ ਹੋ ਗਿਆ ਗੁਣ ਦੇ ਨਾਲ ਹੀ ਇੱਕ ਔਗਣ ਆ ਗਿਆ ਬਾਣੀ ਪੜ੍ਹੀ ਇੱਕ ਗੁਣ ਆ ਗਿਆ ਕਿ ਵਾਹਿਗੁਰੂ ਨੇ ਇਹਨੂੰ ਗੁਰਮੁਖੀ ਸਿਖਾ ਦਿੱਤੀ ਆ ਵਾਹਿਗੁਰੂ ਨੇ ਪ੍ਰੇਰਨਾ ਦੇ ਦਿੱਤੀ ਆ ਪਰ ਨਾਲ ਇੱਕ ਹਉਮੈ ਦਾ ਗੁਣ ਆ ਗਿਆ ਅਤੇ ਮਹਾਰਾਜ ਕਹਿੰਦੇ ਸੀਗੇ ਪੰਚ ਵਸਾਏ ਪੰਚ ਮਨਾਏ ਪੰਚ ਰਸਾਏ ਇਹ ਗੇਮ ਚੱਲਦੀ ਆ ਬੰਦੇ ਦੇ ਅੰਦਰ ਅਤੇ ਉਸ ਗੇਮ ਨੂੰ ਜਿੱਤ ਕੇ ਆਪਣੇ ਘਰ ਜਾਣਾ ਐਵਰੀਵਨ ਵਾਂਟਸ ਟੂ ਬੀ ਅ ਭਗਤ ਪਰ ਆਪਣੇ ਸਰੀਰ ਦੇ ਅੰਦਰ ਉਹਨੂੰ ਲੜਾਈ ਕਰਨੀ ਪੈਂਦੀ ਆ ਪੰਜ ਵਿਕਾਰਾਂ ਦੇ ਨਾਲ ਅਤੇ ਪੰਜ ਵਰਚੂਸ ਦੇ ਨਾਲ ਇਹ ਸਿਰਫ ਮੈਂ ਰੀਕੈਪ ਕਰ ਰਿਹਾ ਜੀ ਤਾਂ ਇਹਨੂੰ ਫਾਸਟ ਕੀਤਾ ਆ ਕਿਉਂਕਿ ਤੁਸੀਂ ਆਲਰੇਡੀ ਕੀਤਾ ਆ ਅਤੇ ਆਈ ਐਮ ਸ਼ੋਰ ਯੂ ਫੋਰਗੈਟ ਐਜ਼ ਵੈਲ ਮੈਨੂੰ ਲੱਗਦਾ ਭੁੱਲ ਗਿਆ ਹੋਣਾ ਸਾਰੇ ਪਰ ਫਿਰ ਵੀ ਮੈਂ ਜਿੰਨਾ ਕੁ ਕਰ ਸਕਦਾ ਕਿਉਂਕਿ ਸਮਾਂ ਉਨਾ ਕੀ ਆ ਆਪਾਂ ਪੌੜੀ ਅੱਜ ਫਿਨਿਸ਼ ਕਰਨੀ ਆ ਵਾਹਿਗੁਰੂ ਜੀ ਮੇਰੇ ਕੋਲ ਕੁਛ ਵੀ ਨਹੀਂ ਗਾ ਮੇਰੇ ਗੁਣ ਮੇਰੇ ਕੋਲ ਹੈ ਨਹੀਂ ਗੇ ਅਤੇ ਗੁਣਾਂ ਤੋਂ ਬਿਨਾਂ ਤੁਸੀਂ ਕਹਿੰਦੇ ਭਗਤੀ ਨਹੀਂ ਹੁੰਦੀ ਅਤੇ ਲੋਕ ਮੈਨੂੰ ਭਗਤ ਕਹਿਣ ਲੱਗ ਪਏ ਆਪਾਂ ਇੱਕ ਸ਼ਬਦ ਪੜ੍ਹਦੇ ਹੁੰਦੇ ਹਾਂ ਹਰ ਜੀਉ ਨਿਮਾਣਿਆ ਤੂੰ ਮਾਣ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਉਹਦੇ ਵਿੱਚ ਨਾਮ ਭਰਿਓ ਮੇਰਾ ਨਾਮ ਪੈ ਗਿਆ ਭਗਤ ਗੋਬਿੰਦ ਕਾ ਕਹਿੰਦੇ ਰੱਬ ਦਾ ਭਗਤ ਆ ਵਾਹਿਗੁਰੂ ਭਗਤੀ ਵਾਲਾ ਤਾਂ ਕੋਈ ਗੁਣ ਮੇਰੇ 'ਚ ਹੈ ਨਹੀਂ ਗਾ ਮੈਂ ਚਿੱਟੇ ਕੱਪੜੇ ਪਾ ਲਏ ਆ ਮੈਂ ਕਿਰਪਾਨ ਤਾਂ ਉੱਤੋਂ ਦੀ ਪਾ ਲਈ ਆ ਪਰ ਵਾਹਿਗੁਰੂ ਜੀ ਮੇਰੇ ਕੋਲ ਕੋਈ ਗੁਣ ਨਹੀਂ ਹੈਗਾ ਭਗਤੀ ਵਾਲਾ ਸਭ ਗੁਣ ਤੇਰੇ ਜਿੰਨੇ ਗੁਣ ਆ ਦੈਟਸ ਓਲ ਬਿਲੋਂਗ ਟੂ ਯੂ ਵਾਹਿਗੁਰੂ ਜੀ ਉਹ ਕਿਰਪਾ ਕਰੋ ਵਾਹਿਗੁਰੂ ਆਪ ਜੀ ਕਹਿੰਦੇ ਆ ਵਿਣ ਗੁਣ ਕੀਤੇ ਭਗਤ ਨਾ ਹੋਏ ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋਣੀ ਸਤ ਸੰਤੋਖ ਦਇਆ ਧਰਮ ਧੀਰਜ ਇਹ ਪੰਜ ਸਾਡੇ ਗੁਣ ਆ ਈਗੋ ਲਸਟ ਐਂਗਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਸਾਡੇ ਔਗਣ ਆ ਇਹਨਾਂ ਦੋਨਾਂ ਦੇ ਵਿੱਚ ਸਿਰਫ ਟਰਾਂਸਮਾਈਗ੍ਰੇਸ਼ਨ ਹੋਣੀ ਆ ਕਿ ਇਹਨਾਂ ਨੇ ਉਹਨਾਂ ਦੇ ਵਿੱਚ ਚੇਂਜ ਹੋਣਾ ਅਤੇ ਇਹਦੇ ਵਿੱਚ ਪਿੱਲਰ ਬਣਦੇ ਆ ਸੇਵਾ ਅਤੇ ਸਿਮਰਨ ਕਿਰਤ ਕਰਨੀ ਨਾਮ ਜਪਣਾ ਅਤੇ ਵੰਡ ਛਕਣੀ ਇਹ ਤਿੰਨ ਪਿੱਲਰ ਆ
गुरु नानक जी ने एक गल अपने सिख धर्म च रखी आ कि किसी ने वेला नहीं रहना, एवरी वन शुड बी डूइंग योर ओन कमाई, क्योंकि जो बंदा वेला रहूगा है ना तो वह फिर लोगों को मंगन जाते होंगे सी, अपने आप नू गुरु सदाते सी। गुरु नानक जी ने गुरबाणी च लिखता कहिंदे गुरपीर सदाए मंगन जाए ता के मूल न लगी है पाए। जिहड़ा बंदा लोगों के घर च मंगन जाए तो अपने आप नू पीर भी सदावे कि मैं रब आ, उहदे पैरी हथ नहीं लाउणा, उहदे अगे नहीं झुकना, एक गुरबाणी है। तो गुरु का सिख ही सेवा सिमरन दे नाल वाहिगुरु जी कहिंदे इफ यू अटैच विद दैट तो ये गुण आने शुरू हो जाने, औगण निकलने शुरू हो जाने। स्वस्थ आत्माणी ब्रह्माओ सत सुहाण सदा मन चाओ, वी डन दिस एज वेल। ओके जी, आपां इत्थों शुरू करना सी। कवन सुविला वक्त कवन, कवन थित कवन वार। बोलो जी, तो मैंने केबल फड़ायो रेडियो च लगी हो, इत रेडियो दे विच एक छोटी जी केबल। हाँ जी, ला दो ला दो मोड़े ला दो। बहुत बारी एक सवाल आता है कि दुनिया कदों बनी, एंड नॉर्मली जो थोड़े घर के कभी युवा विटनेस वाले आते होने है ना, तो एक गल कहते कि असी सिर्फ प्यार दा, साडा कोई रिलीजन नहीं है तुहानू देख के ना सिर ते चुन्नी लई जाओ देख लेंदे भी सिख आ, वह कहते कि साडा कोई रिलीजन नहीं, असी क्रिश्चन धर्म तो नहीं आए, असी सिर्फ तुहानू प्यार दा संदेश देन आए हैं, साडा कोई धर्म नहीं। तो जिहड़ी वह बुक तुहानू फड़ाउंदे आ उहदे विच पहला ही लिखिया हुंदा कि जदों दी दुनिया बनी आ सब ना पुराना धर्म साडा, जदों की दुनिया बनी एडम एंड ईव तो असी ही उहदे वारस आए हाँ, सानू जीजस ने अपना पुत बनाया, जीजस इको ही रब का पुत सी, उस तो बाद बाकी सारियां उहदियां भेड़ां। एक भैन जी अपने गुरद्वारा साहब के लागे रेंदे आ, अगे गुरद्वारा साहब आउंदे हुंदे सी, तुहाडे भैण वाहिगुरु वाहिगुरु। मैं गड्डी तो रहा जी बाहर अपने घर, नहीं हाँ जी नहीं नहीं वो नहीं आते मैं लगता जी। हाँ ठीक है, अच्छा जी मैं पैट्रिक रसन तो रेंदे, वाहे वाहेगुरु। तुसी हुण पूरा एड्रैस ना दसी जा सारिया दे। अच्छा उन्होंने नाल ना जी एक पंजाबी लेडी, जो मेरे को आने लगे वो पंजाबी लेडी इटली तो आए थे, तो वह भैन जी जे कह रहे हैं भी उन्होंने मैनू पछाण लिया, वह नहीं मेरे को आए, तो उन्होंने मैनु एक लीफलेट दिता, तो मैं उन्होंने इदा देख के तो उन्होंने कहता, मैं थैंक यू भैन जी भी मैं अपना काम कर लें। नहीं नहीं वीर जी तुम गलत समझ गए हाँ, असी किसी धर्म का प्रचार नहीं करना है, सारे धर्म प्यार सिखाते, तो गुरु ग्रंथ साहब जी भी कहें जिन प्रेम की हो तीन ही फल तीन ही प्रभ पायो। मैं क्या जी तो गुरु ग्रंथ साहब नहीं कहते, नहीं कहते। मैं क्या नहीं कहते जी, तुम लभ दो गुरु ग्रंथ साहब से लाइन हो जिन प्रेम की हो तीन ही प्रभ पायो, क्योंकि दसम ग्रंथ साहब की बाणी है, नितनेम की बाणी है, पर वो गुरु ग्रंथ साहब जी कह रहे थे। चलो इन्ने एक गल दे नाल, अच्छा वो फिर ना वो दूसरे भैन जी बोले कहिंदे इन्हां नूं कोई बाला ज्ञान नहीं बाणी बारे, पर इन्हां दा हसबेंड ज्ञानी आ, ग्रंथी सी इटली दे विच, तुसीं उहदे नाल गल करियो जी। मैं कहा भैन जी वह तो आया नहीं, गल तो तुसीं करन आए आ, भी जिदां तुसीं गोरे हुंदे ते मैं ये लीफलेट भी रख लैणा सी, तुहानूं चाह पाणी भी पुछणा सी, पर मैनूं तुहाडे ते तरस आउंदा कि गुरु नानक जी कहिंदे आ घर हुंदे रतन पदारथ भूखे भागहीण हर दूरे, घर च जमे होण गुरु नानक जी दे फिर बाटे लैके दूजियां दीयां डोरां ते फिरना पै जावे, ये माड़ी किस्मत की निशानी आ। मेरा तुहाडे लई नफरत नहीं गी, मेरा ते तुहाडे ते तरस करन नूं जी करदा वी तुसीं नानक जी दे घर च जम के किधर नूं तुर पए। फिर वह कहिंदे जी कि गुरु ग्रंथ साहब जी दे विच इह नहीं लिखिया कि दुनिया किद्दां बणी आ ते किद्दां मुकणी आ, असीं कित्थों आए आ ते कित्थों गए जाणा आ, बाइबल दे विच सारियां गल्लां क्लीयर आ। ते मैं क्या भैन जी नाले तुसी हुण कह रहे हैं कि तुहानू गुरु ग्रंथ साहब का पता नहीं,
ਤੇ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਫਿਰ ਵਿੱਚ ਲੈ ਆਏ ਆ। ਉਹ ਕਹਿੰਦੇ ਜੀ ਇੱਦਾਂ ਕਰੋ ਆਪਣਾ ਫੋਨ ਨੰਬਰ ਦੇ ਦਿਓ, ਮੈਂ ਆਪਣੇ ਸਿੰਘ ਨਾਲ ਗੱਲ ਕਰਾਊਂ ਤੁਹਾਡੀ। ਠੀਕ ਆ ਜੀ, ਮੈਂ ਦੇ ਦਿੱਤਾ ਨੰਬਰ। ਮੈਨੂੰ ਫੋਨ ਆਇਆ ਜੀ ਉਸ ਦਿਨ ਸ਼ਾਮ ਨੂੰ ਹੀ ਫੋਨ ਆਇਆ, ਮੈਨੂੰ ਕਹਿੰਦੇ ਮੈਂ ਤੁਹਾਡੇ ਘਰ ਆਉਣਾ ਚਾਹੁੰਦਾ। ਮੈਂ ਕਿਹਾ ਜੀ ਮੈਂ ਘਰ ਨਹੀਂ, ਤੁਸੀਂ ਗੁਰਦੁਆਰਾ ਸਾਹਿਬ ਸੰਡੇ ਨੂੰ ਆ ਜਾਇਓ। ਸੈਟਰਡੇ ਦੀ ਗੱਲ ਆ, ਮੈਂ ਕਿਹਾ ਸੰਡੇ ਆ? ਕਹਿੰਦੇ ਨਹੀਂ ਅਸੀਂ ਗੁਰਦੁਆਰਾ ਨਹੀਂ ਆਉਣਾ, ਗੁਰਦੁਆਰੇ ਸ਼ਾਇਦ ਨਹੀਂ ਆਉਂਦੇ ਹੋਣਗੇ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਆਉਣਾ ਫਿਰ ਮੈਨੂੰ ਕੋਈ ਤੁਹਾਡੇ ਲਈ ਟਾਈਮ ਨਹੀਂ ਹੈ। ਸੋਰੀ, ਤੁਸੀਂ ਆਪਣੀ ਜਗ੍ਹਾ ਖੁਸ਼ ਹਾਂ, ਮੈਂ ਆਪਣੀ ਜਗ੍ਹਾ ਖੁਸ਼ ਹਾਂ, ਮੈਂ ਗੱਲ ਨਹੀਂ ਕਰਨੀ। ਨਹੀਂ ਨਹੀਂ ਨਹੀਂ, ਤੁਸੀਂ ਕੋਈ ਸਵਾਲ ਪੁੱਛੇ ਸੀ ਉਹਨਾਂ ਦਾ ਜਵਾਬ ਸਾਡੇ ਕੋਲ ਹੈਗਾ ਆ। ਮੈਂ ਕਿਹਾ ਮੈਂ ਕੋਈ ਜਵਾਬ ਸਵਾਲ ਨਹੀਂ ਸੀ ਪੁੱਛਿਆ, ਮੈਂ ਸਿਰਫ ਤੁਹਾਨੂੰ ਇਹ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਆ ਕਿ ਤੁਹਾਨੂੰ ਪਤਾ ਇਹ ਦੁਨੀਆ ਕਿੱਦਾਂ ਬਣੀ ਆ ਅਤੇ ਦੁਨੀਆ ਕਦੋਂ ਮੁੱਕਣੀ ਆ, ਕਿ ਤੁਹਾਨੂੰ ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ ਮਿਲੇ? ਕਹਿੰਦੇ ਨਹੀਂ ਜੀ। ਮੈਂ ਕਿਹਾ ਤੁਸੀਂ ਖੰਡ ਪਾਠੀ ਸੀਗੇ? ਕਹਿੰਦੇ ਹਾਂਜੀ। ਮੈਂ ਕਿਹਾ ਪੈਰਿਆਂ ਦੀ ਬਾਣੀ ਕਿੱਥੇ ਕਹਾਉਂਦੀ ਹੈ ਗੁਰੂ ਗ੍ਰੰਥ ਸਾਹਿਬ 'ਚ, ਪਤਾ ਤੁਹਾਨੂੰ? ਉਹ ਜੀ ਹਾਂਜੀ ਮੈਨੂੰ ਪਤਾ ਤਾਂ ਹੈਗਾ। ਮੈਂ ਕਿਹਾ ਦੱਸੋ ਵੀ ਕਿੱਥੇ ਕਹਾਉਂਦੀ ਆ? ਫਿਰ ਉਹ ਚੁੱਪ। ਫਿਰ ਉਹਨੂੰ ਕੋਈ, ਕਿਉਂਕਿ ਮੈਨੂੰ ਪਤਾ ਸੀ ਉਹ ਝੂਠ ਬੋਲ ਰਿਹਾ ਬੰਦਾ। ਮੈਂ ਕਿਹਾ ਪੈਰਿਆਂ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ ਕਿ ਦੁਨੀਆ ਤੇਰੇ ਜਨਮ ਨਾਲ ਸ਼ੁਰੂ ਹੋਈ ਹੈ ਅਤੇ ਤੇਰੇ ਜਨਮ ਨਾਲ ਹੀ ਮੁੱਕ ਜਾਣੀ ਆ, ਕਿਉਂਕਿ ਤੇਰਾ ਜਿੰਨਾ ਕੁ ਸਰਕਲ ਸੀ ਕਰਮ ਦਾ ਉਹ ਮੁੱਕ ਗਿਆ ਆ। ਉਸ ਤੋਂ ਬਾਅਦ ਦੇ ਵਿੱਚ ਤੇਰਾ ਇਹਦੇ ਨਾਲ ਕੋਈ ਲਿੰਕ ਨਹੀਂ। ਬਾਅਦ 'ਚ ਰੱਬ ਜੀ ਜਾਣਣ, ਕਿਉਂਕਿ ਉਹ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾ ਜਾਂਦਾ। ਜਦੋਂ ਮੈਂ ਦੋ ਕੁ ਵਾਰੀ ਉਹਨਾਂ ਨਾਲ ਇੱਦਾਂ ਗੱਲਾਂ ਕੀਤੀਆਂ ਅਤੇ ਗੁਰਬਾਣੀ ਦੇ ਤੌਰ ਦੇ ਉੱਪਰ ਗੁਰਬਾਣੀ ਤੋਂ ਬਾਹਰ ਨਹੀਂ ਜਾਣ ਦਿੱਤਾ, ਫਿਰ ਉਹਦੀ ਬੱਸ ਹੋ ਗਈ ਵੀ ਨਹੀਂ ਇਹ ਤਾਂ ਮੈਨੂੰ ਤੁੱਕਾ ਨਹੀਂ ਪਤਾ। ਪਰ ਮੈਂ ਇਹ ਸੋਚਦਾ ਸੀ ਮੈਂ ਤਾਂ ਉਸ ਬੰਦੇ ਨੂੰ ਪੁੱਛ ਲਿਆ, ਪਰ ਜਿਹੜੀਆਂ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਅਤੇ ਉਹ ਕਹਿੰਦੀਆਂ ਤੁਹਾਡੇ ਕੋਲ ਕੀ ਜਵਾਬ ਆ? ਅਤੇ ਜਦੋਂ ਬੱਚਾ ਤੁਹਾਨੂੰ ਪੁੱਛੂਗਾ ਕਿ ਮੰਮੀ ਵਟ ਇਜ਼ ਦਾ ਗੁਰੂ ਗ੍ਰੰਥ ਸਾਹਿਬ ਜੀ ਸੇਇੰਗ ਅਬਾਊਟ ਦਿਸ, ਕਿ ਦੁਨੀਆ ਕਦੋਂ ਬਣੀਆਂ ਅਤੇ ਕਿਹੜਾ ਤਰੀਕ ਸੀ? ਤੁਹਾਨੂੰ ਪਤਾ ਕ੍ਰਿਸ਼ਨ ਦਾ ਉਹ 7 ਡੇਜ਼ ਥਿਊਰੀ ਹੈ ਨਾ, ਵੀ 5 ਦਿਨ ਰੱਬ ਨੇ ਦੁਨੀਆ ਬਣਾਈ ਅਤੇ 2 ਦਿਨ ਫਿਰ ਆਰਾਮ ਕੀਤਾ ਥੱਕ ਕੇ, ਇਸ ਕਰਕੇ ਸੈਟਰਡੇ ਸੰਡੇ ਦੀ ਛੁੱਟੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਇਹਦੇ ਬਾਰੇ? ਕਿਉਂਕਿ ਬੱਚਿਆਂ ਨੇ ਸਾਨੂੰ ਪੁੱਛਣਾ ਆਪਾਂ ਇਹ ਗੱਲ, ਕਿਉਂਕਿ ਆਹ ਜਿਹੜੀ ਮੈਂ ਫੋਟੋ ਲਾਈ ਹੈ ਨਾ, ਇਹ ਧਰਮਾਂ ਦਾ ਵੱਖਰਾ ਵੱਖਰਾ ਨਜ਼ਰੀਆ ਦੱਸਦੇ ਆ, ਸਾਰੇ ਸਕੂਲ ਦੱਸਦੇ ਆ, ਯੂਨੀਵਰਸਿਟੀਸ ਦੱਸਦੀਆਂ ਆ। ਮੈਂ ਬਲਜੀਤ ਸਿੰਘ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਇਸ ਗੱਲ 'ਤੇ ਕਿ ਆਪਣੇ ਜਿਹੜੇ ਸਕੋਲਰ ਹੈਗੇ ਆ ਉਹ ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਕਿ ਸਾਡਾ ਮਿਸ ਇੰਟਰਪਰੇਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਤੱਕ ਪਹੁੰਚਦੀ ਆ, ਕਿਉਂਕਿ ਉਹ ਜਿਹੜੀ ਚੀਜ਼ ਆ ਉੱਥੋਂ ਚੱਕ ਲੈਂਦੇ ਆ, ਕਦੇ ਦੂਜਿਆਂ ਨੂੰ ਪੁੱਛਦੇ ਨਹੀਂ। ਇਸੇ ਤਰ੍ਹਾਂ ਨਾ BBC ਨੇ ਇੱਕ ਵੀਡੀਓ ਬਣਾਈ ਆ ਛੋਟੀ ਜਿਹੀ ਜੀ, ਇਹ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਆ, ਕਿਉਂਕਿ ਇਹ BBC ਟੀਚ ਦੇ ਨਾਮ ਹੇਠ ਬਣਾਈ ਆ। ਤੁਸੀਂ ਦੇਖਿਓ ਇਹਦੇ ਵਿੱਚ ਉਹਨਾਂ ਨੇ ਸਿੱਖ ਧਰਮ ਬਾਰੇ ਵੀ ਦੱਸਿਆ ਹੋਇਆ। ਕਿਸੇ ਨੇ ਦੇਖੀ ਆ ਪਹਿਲਾਂ ਜੀ?

ਹਾਂਜੀ ਕਿਸੇ ਨੇ ਧਿਆਨ ਧਿਆਨ ਨਹੀਂ ਸੀਗਾ ਕਿ ਸਮਝ ਨਹੀਂ ਆਈ ਇੱਕ ਗੱਲ ਉਹਨਾਂ ਨੇ ਸਹੀ ਕੀਤੀ ਕਿ ਵਾਹਿਗੁਰੂ ਆਪਣੇ ਆਪ ਦੇ ਵਿੱਚ ਬਸ ਆਪ ਹੀ ਸੀ ਇੱਕ ਗੱਲ ਤਾਂ ਉਹ ਠੀਕ ਆ ਕਿਉਂਕਿ ਇਹੀ ਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹ ਦੂਈ ਕੁਦਰਤ ਸਾਜੀਏ ਕਰ ਆਸਨ ਡਟੋ ਜਾਓ ਇੱਕ ਗੱਲ ਤਾਂ ਕਲੀਅਰ ਹੋ ਗਈ ਉਹਨਾਂ ਦੀ ਫਿਰ ਉਹਨਾਂ ਨੇ ਕਿਹਾ ਕਿ ਇੱਕ ਵਾਈਬ੍ਰੇਸ਼ਨ ਹੋਈ ਜਿਹਨੇ ਬਸ ਵਰਡ ਬਣਾਇਆ ਬਸ ਇੰਨੀ ਕੁ ਗੱਲ ਹੀ ਉਹਨਾਂ ਨੇ ਕਰਕੇ ਅੱਗੇ ਚਲੇ ਗਏ ਫਿਰ ਉਹਨਾਂ ਨੇ ਹੋਰ ਸਟੋਰੀ ਸ਼ੁਰੂ ਕਰ ਲਈਆਂ ਪਰ ਇਹਦੇ ਵਿੱਚ ਗੱਲ ਫਿਨਿਸ਼ ਨਹੀਂ ਹੋਈ ਗੁਰੂ ਨਾਨਕ ਜੀ ਨੇ ਕੀ ਕਿਹਾ ਗੁਰੂ ਨਾਨਕ ਜੀ ਨੇ ਆਪਾਂ ਨੂੰ ਹੁਣ ਜਪਜੀ ਸਾਹਿਬ ਦੇ ਵਿੱਚ ਗੱਲ ਦੱਸ ਦੇਣੀ ਆ ਕਿ ਇਹ ਕਿੰਨਾ ਕੁ ਬਹਿਸ ਦਾ ਮਸਲਾ ਕਦੋਂ ਬਣਿਆ ਤੇ ਕਦੋਂ ਫਿਨਿਸ਼ ਹੋਣਾ ਗੁਰੂ ਨਾਨਕ ਜੀ ਨੇ ਇਹਦੇ ਵਿੱਚ ਆਪਾਂ ਨੂੰ ਇੱਕ ਗੱਲ ਕਲੀਅਰ ਕਰ ਦੇਣੀ ਆ ਕਿ ਸੰਸਾਰ ਕਦੋਂ ਬਣਿਆ ਕਿੱਦਾਂ ਬਣਿਆ ਇਹ ਕੋਈ ਨਹੀਂ ਜਾਣਦਾ ਹਰ ਕੋਈ ਝੂਠ ਬੋਲ ਕੇ ਆਪਣੇ ਹਿਸਾਬ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਵਾਹਿਗੁਰੂ ਜੀ ਜਾਣਦੇ ਆ ਕਿਉਂ ਪਿਤਾ ਕ ਜਨਮ ਕੇ ਜਾਣੇ ਪੂਤ ਪੁੱਤ ਕਿੱਦਾਂ ਦੱਸ ਸਕਦਾ ਮੇਰਾ ਡੈਡੀ ਕਿੱਦਾਂ ਜੰਮਿਆ ਸੀ ਕਿਉਂਕਿ ਵਾਹਿਗੁਰੂ ਜੀ ਦੇ ਲਾਓ ਆ ਨਾ ਮੈਮਰੀ ਉਹ ਤਾਂ ਫਿਨਿਸ਼ ਹੋ ਜਾਣੀ ਉਹ ਮੈਮਰੀ ਫਿਰ ਕਿੱਦਾਂ ਦੱਸੂਗਾ ਕੋਈ ਇਹ ਰੱਬ ਜੀ ਦਾ ਲਾਓ ਆ ਅੱਛਾ ਹੁਣ ਗੁਰੂ ਨਾਨਕ ਜੀ ਆਪ ਪਰਮੇਸ਼ਰ ਆ ਤੇ ਗੁਰੂ ਨਾਨਕ ਜੀ ਨਾਲੇ ਲਿਖ ਵੀ ਗਏ ਨਾਲੇ ਕਲੇਮ ਵੀ ਨਹੀਂ ਕਰਕੇ ਗਏ ਸੱਚੇ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਨੂੰ ਪੜਿਓ ਸੱਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤ੍ਰਿਪਵਣ ਸਾਜਿਆ ਘੱਟ ਘੱਟ ਜੋਤ ਸਮੋਏ ਸਭ ਨਾਲੋਂ ਪਹਿਲਾਂ ਜਦੋਂ ਇਹਨੂੰ ਇਹ ਬਿਗ ਬੈਂਗ ਕਹਿੰਦੇ ਆ ਉਹ ਵਾਹਿਗੁਰੂ ਜੀ ਦਾ ਆਪਾਂ ਹੁਕਮ ਕਹਿੰਦੇ ਹਾਂ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਸਭ ਨਾਲੋਂ ਪਹਿਲਾਂ ਗੈਸਿਸ ਬਣੀਆਂ ਪਵਨ ਫਿਰ ਉਸ ਤੋਂ ਬਾਅਦ ਵਿੱਚ ਪਾਣੀ ਬਣਿਆ ਜਲ ਤੇ ਤ੍ਰਿਪਵਣ ਸਾਜਿਆ ਮਹਾਰਾਜ ਕਹਿੰਦੇ ਕਿ ਪਹਿਲਾਂ ਬੰਦੇ ਨੂੰ ਬਣਾਉਣ ਤੋਂ ਉਹਦੀ ਰੋਟੀ ਬਣਾਈ ਆ ਔਰ ਅੱਜ ਵੀ ਇੱਦਾਂ ਹੀ ਆ ਕ੍ਰਿਸ਼ਨ ਕਿਸੇ ਵੀ ਜੀਵ ਨੂੰ ਬਣਾਉਣ ਤੋਂ ਪਹਿਲਾਂ ਉਹਦੀ ਰੋਟੀ ਬਣਾਉਂਦੀ ਆ ਉਹਦੇ ਵਿੱਚ ਉਹਨੂੰ ਪੈਦਾ ਕਰਦੀ ਆ ਫਿਰ ਜਲ ਤੇ ਤ੍ਰਿਪਵਣ ਸਾਜਿਆ ਫਿਰ ਪਾਣੀ ਤੋਂ ਇਹ ਸਾਰੀਆਂ ਬਨਸਪਤੀ ਸਾਡੇ ਖਾਣ ਲਈ ਬਣਾਈਆਂ ਘੱਟ ਘੱਟ ਜੋਤ ਸਮੋਏ ਫਿਰ ਇਹ ਕਹਿੰਦੇ ਸੀ ਨਾ ਫਿਰ ਅੱਲਾ ਨੇ ਸੱਤਵੇਂ ਦਿਨ ਆਰਾਮ ਕੀਤਾ ਮਹਾਰਾਜ ਕਹਿੰਦੇ ਨਹੀਂ ਰੱਬ ਹਜੇ ਵੀ ਤੁਹਾਡੇ ਵਿੱਚ ਹੀ ਆ ਤੁਹਾਡੇ ਕੋਲ ਆ ਅਤੇ ਵਾਹਿਗੁਰੂ ਜੀ ਸਾਰਿਆਂ ਨੂੰ ਨਿਗਾਹ ਦੇ ਹੇਠ ਦੀ ਚਲਾ ਰਹੇ ਆ ਉਹ ਤੁਹਾਡੀ ਲੁੱਕ ਆਫਟਰ ਕਰ ਰਹੇ ਆ ਉੱਪਰ ਇਹ ਨਹੀਂ ਆ ਸੱਤਵੇਂ ਅਸਮਾਨ 'ਤੇ ਨਹੀਂ ਬੈਠੇ ਉਸ ਟੌਪਿਕ ਨੂੰ ਅੱਜ ਵਾਹਿਗੁਰੂ ਜੀ ਕਲੀਅਰ ਕਰਨ ਲੱਗੇ ਸੀ ਇਸ ਇੱਕਵੀਂ ਪੌੜੀ ਦੇ ਵਿੱਚ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਇਹਦੇ ਵਿੱਚ ਕਵਣ ਤਿੰਨ ਤਰ੍ਹਾਂ ਆਇਆ ਜੀ ਵਾਰ ਵੀ ਤਿੰਨ ਤਰ੍ਹਾਂ ਆਇਆ ਆ ਅਕੋਰਡਿੰਗ ਟੂ ਗ੍ਰਾਮਰ ਸੋ ਇਹ ਤਾਂ ਹੋ ਗਿਆ ਨਾ ਕਵਣ ਸਿੰਗੂਲਰਲੀ ਆ ਗਿਆ ਕਿਹੜਾ ਵਿੱਚ ਵਾਟ ਦੂਜਾ ਆ ਗਿਆ ਫੈਮੀਨਨ ਦੇ ਲਈ ਵਰਤ ਹੋਣਾ ਆ ਇਹਦਾ ਮਤਲਬ ਵੀ ਕਿਹੜਾ ਹੋਊਗਾ ਪਰ ਇਹ ਹੋਊਗਾ ਜੇ ਆਪਾਂ ਕਹੀਏ ਕਿਹੜੀ ਇਹ ਕਿਹੜੇ ਦੇ ਲਈ ਨਹੀਂ ਆਊਗਾ ਇਹਦੇ ਅੱਗੇ ਕਿਹੜੀ ਲੱਗੂਗਾ ਇੱਕ ਫੈਮੀਨਨ ਹੋਊਗਾ ਪਰ ਇਹ ਸਿੰਗੂਲਰ ਹੋਊਗਾ ਇਹ ਸਿੰਗੂਲਰ ਦੀ ਕਿਰਿਆ ਹੋਊਗੀ ਸੇਮ ਥਿੰਗ ਵਾਰ ਆ ਇਹ ਆਊਗਾ ਦਿਨ ਦੇ ਲਈ ਇਹ ਵਾਰ ਆ ਇਹ ਬਹੁਵਚਨ ਹੋ ਜਾਊਗਾ ਇਹ ਡੇਜ਼ ਲਈ ਜਾਂ ਟਰਨ ਲਈ ਆਊਗਾ ਇੱਕ ਵਾਰ ਇਹ ਆਊਗਾ ਕਿ ਮੈਂ ਇਹਦੇ ਤੋਂ ਵਾਰਿਆ ਵਾਰਿਆ ਜਾਵਾਂ ਇਹ ਤੋਂ ਵਾਰੀ ਜਾਣਾ ਸੈਕਰੀਫਾਈਸ ਇਹ ਇੱਦਾਂ ਕਰਕੇ ਗ੍ਰਾਮਰ ਦੇ ਵਿੱਚ ਇਹ ਰੂਲਸ ਹੈਗੇ ਆ ਬਹੁਤ ਸਾਰੀਆਂ ਔਂਕੜਾਂ ਦੁਲੈਂਕੜਾਂ ਅਸੀਂ ਨਹੀਂ ਬੋਲਦੇ ਬਹੁਤ ਸਾਰੀਆਂ ਸਿਹਾਰੀਆਂ ਨਹੀਂ ਬੋਲਦੇ ਇਹਦਾ ਮਤਲਬ ਇਹ ਨਹੀਂ ਆ ਕਿ ਉਹਨਾਂ ਦਾ ਕੋਈ ਮੀਨਿੰਗ ਨਹੀਂ ਵਾਹਿਗੁਰੂ ਜੀ ਨੇ ਭਾਰ ਪੂਰਾ ਕਰਨ ਲਈ ਨਹੀਂ ਇਹਦੇ ਉੱਤੇ ਲਾਇਆ ਇਹਨਾਂ ਦੇ ਉੱਤੇ ਕੋਈ ਨਾ ਕੋਈ ਮੀਨਿੰਗ ਆ ਕੋਈ ਵਾਹਿਗੁਰੂ ਜੀ ਨੇ ਗੱਲ ਨੂੰ ਸਮਝਾਉਣ ਦੇ ਲਈ ਉਸ ਚੀਜ਼ ਲਾਈ ਆ ਤਾਂ ਕਿ ਗੁਰਬਾਣੀ ਦੇ ਵਿੱਚ ਕੋਈ ਛੇੜਖਾਨੀ ਨਾ ਕਰ ਸਕੇ ਇਫ ਯੂ ਨੋ ਅਬਾਊਟ ਦਾ ਓਲਡ ਟੈਸਟਾਮੈਂਟ ਐਂਡ ਨਿਊ ਟੈਸਟਾਮੈਂਟਸ ਕੁਰਾਨ ਅੱਲਾ ਨੇ ਆਪ ਲਿਖੀ ਕਿੰਨੇ ਸਾਲਾਂ ਬਾਅਦ ਲਿਖੀ ਮੁਹੰਮਦ ਸਾਹਿਬ ਤੋਂ ਕਿੰਨੇ ਸਾਲਾਂ ਬਾਅਦ ਲਿਖਾਈ ਪਰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਸਾਡੇ ਰਹਿਬਰ ਗੁਰੂ ਨਾਨਕ ਜੀ ਨੇ ਆਪਣੇ ਹੱਥੀ ਲਿਖਿਆ ਤੇ ਵੀ ਆਰ ਵੈਰੀ ਲੱਕੀ ਅਬਾਊਟ ਦਿਸ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਸੋ ਇੱਥੇ ਕਵਣ ਨੂੰ ਔਂਕੜ ਲੱਗੀ ਆ ਇੱਥੇ ਲੱਗੀ ਆ ਇੱਥੇ ਕੀ ਹੋਇਆ ਇੱਥੇ ਚਲੀ ਗਈ ਕਦੀ ਸੋਚਿਆ ਕਦੀ ਦਿਮਾਗ 'ਚ ਆਇਆ ਨਿਤਨੇਮ ਕਰਦੇ ਵੀ ਕਿਉਂ ਲੈ ਗਈ ਓਕੇ ਮੈਂ ਹੁਣੇ ਦੱਸਿਆ ਸੀਗਾ ਨਹੀਂ ਸਿੰਗੂਲਰ ਨਹੀਂ ਭੈਣ ਜੀ ਤੇ ਪਲੂਰਲ ਹੀ ਆਊਗਾ ਹਾਂ
ਥਿੱਤ ਕਿਹੜੀ ਹੋਊਗੀ ਕਿਹੜਾ ਹੋਊਗਾ? ਅੱਛਾ ਵੇਲਾ, ਵੇਲਾ ਤਾਂ ਕਿਹੜਾ ਹੋ ਗਿਆ ਨਾ ਜੀ, ਇਹ ਤਾਂ ਮੈਸਕੁਲਨ ਹੋ ਗਿਆ, ਵਕਤ ਵਕਤ ਵੀ ਮੈਸਕੁਲਨ ਹੋ ਗਿਆ, ਹੁਣ ਥਿੱਤ ਹੋ ਗਈ ਫੈਮਿਨਨ, ਇਸ ਕਰਕੇ ਉਹਦੀ ਔਂਕੜ ਲੈ ਗਈ ਹੈ। ਜੇ ਇੱਕ ਥਿੱਤ ਦੀ ਗੱਲ ਕਰਨੀ ਹੋ ਗਈ ਫਿਰ ਉਹਨੂੰ ਸਿਹਾਰੀ ਲੱਗ ਜੂਗੀ। ਸੋ ਇਸ ਤਰ੍ਹਾਂ ਕਵਣ ਮੀਨ ਕਿਹੜਾ, ਵਾਟ, ਵੇਲਾ, ਟਾਈਮ, ਇਹ ਆਪਾਂ ਵੇਲਾ ਆਪਾਂ ਕਹਿ ਲਈਏ ਆਪਣੇ ਏਸ਼ੀਅਨ ਹਿਸਟਰੀ ਦੇ ਵਿੱਚ ਯੂਜ਼ ਕਰਨ ਵਾਲਾ, ਸਾਡੇ ਭਾਰਤ ਵਿੱਚ ਯੂਜ਼ ਕਰਨ ਵਾਲਾ ਆ, ਪਰ ਵਕਤ ਜਿਹੜਾ ਆ ਇਹ ਪਰਸ਼ੀਅਨ ਸਾਈਡ ਤੋਂ ਆਉਣਾ ਆ, ਇਹਦਾ ਮਤਲਬ ਵੀ ਟਾਈਮ ਹੁੰਦਾ, ਅਤੇ ਇਹਦਾ ਮਤਲਬ ਇੱਕ ਹਿੰਦੂ ਧਰਮ ਵਾਲਾ ਆਪਾਂ ਕਹਿ ਸਕਦੇ ਹਾਂ ਵੇਲਾ, ਅਤੇ ਦੂਸਰਾ ਵਕਤ ਇਸਲਾਮਿਕ ਮੁਸਲਿਮ ਐਕਸਪ੍ਰੈਸ਼ਨ ਟਾਈਮ ਤੋਂ ਆਪਾਂ ਲੈ ਸਕਦੇ ਹਾਂ। ਥਿੱਤ ਹੁੰਦੀਆਂ ਆ ਲੂਨਰ ਕੈਲੰਡਰਸ ਦੇ ਹਿਸਾਬ ਦੇ ਨਾਲ 15 ਥਿੱਤਾਂ ਹੁੰਦੀਆਂ, ਚੜ੍ਹਦੀਆਂ ਅਤੇ ਲੈਂਦੀਆਂ। ਜਦੋਂ ਫੁੱਲ ਮੂਨ ਹੋ ਜਾਂਦਾ ਆ ਫਿਰ ਆਪਾਂ ਉਹਨੂੰ ਪੂਰਨਮਾਸ਼ੀ ਕਹਿ ਦਿੰਦੇ ਹਾਂ, ਜਦੋਂ ਡਾਰਕ ਹੋ ਜਾਂਦਾ ਆ ਫਿਰ ਉਹਨੂੰ ਆਪਾਂ ਹਮਾਵਸ ਕਹਿ ਦਿੰਦੇ ਹਾਂ, ਫੁੱਲ ਮੂਨ ਐਂਡ ਫੁੱਲ ਡਾਰਕ ਦੇ ਵਿੱਚ ਆ ਜਾਂਦਾ, ਫਿਰ ਉਹ ਇਹਨੂੰ ਥਿੱਤ ਕਹਿੰਦੇ ਆ ਵੀ ਕਿਹੜੀ ਥਿੱਤ ਸੀਗੀ, ਕਿਉਂਕਿ ਪੰਡਿਤ ਜਿਹੜੇ ਉਹਨਾਂ ਥਿੱਤੀਆਂ ਦੇ ਵਿੱਚ ਲਾਉਂਦੇ ਆ ਹਿਸਾਬ ਕਿਤਾਬ। ਅਤੇ ਮਹਾਰਾਜ ਕਹਿ ਰਹੇ ਆ ਕਵਣ ਥਿੱਤ ਕਵਣ ਵਾਰ, ਉਹ ਕਿਹੜਾ ਦਿਨ ਸੀ? ਜਿੱਦਾਂ ਉਹਨੇ ਕਹਿਤਾ ਰੱਬ ਨੇ ਇਹ ਦੁਨੀਆ ਸੋਮਵਾਰ ਕ੍ਰੀਏਟ ਕਰਨੀ ਸ਼ੁਰੂ ਕੀਤੀ, ਹੁਣ ਸੋਚਣ ਵਾਲੀ ਗੱਲ ਆ, ਉਦੋਂ ਤਾਂ ਸੋਮ ਮੰਗਲਵਾਰ ਹੁੰਦੇ ਹੀ ਨਹੀਂ ਸੀ, ਸੰਡੇ ਮੰਡੇ ਕਿਹੜੇ ਰੱਬ ਨੇ ਬਣਾਏ, ਇਹ ਤਾਂ ਅਸੀਂ ਆਪਣੀ ਲੋੜ ਲਈ ਨਾਮ ਰੱਖ ਲਏ ਆ, ਪਰ ਉਹ ਜਿਹੜੇ ਬੇਵਕੂਫ ਬਣਾਉਣ ਵਾਲੇ ਆ ਉਹ ਬਣਾਈ ਜਾ ਰਹੇ ਆ। ਹੁਣ ਗੁਰੂ ਸਾਹਿਬ ਜੀ ਨਾਨਕ ਜੀ ਇੱਥੇ ਗੱਲ ਕਰਦੇ ਸੀ ਵਟ ਵਾਜ ਦਾ ਟਾਈਮ, ਵਟ ਵਾਜ ਦਾ ਮੂਮੈਂਟ, ਵਟ ਵਾਜ ਦਾ ਡੇ ਐਂਡ ਵਟ ਵਾਜ ਦਾ ਡੇਟ, ਉਹ ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਕਿਹੜੀ ਥਿੱਤ ਸੀ, ਕਿਹੜਾ ਦਿਨ ਸੀ। ਕਵਣ ਸੁਰਤੀ ਮਾਹ ਕਵਣ, ਇੱਕ ਤਾਂ ਜੀ ਜਿਹੜੇ ਗੁਰਮੁਖ ਪਿਆਰੇ ਪਾਠ ਕਰਦੇ ਉਹ ਕਹਿੰਦੇ ਇਹਨੂੰ ਮਾਹ ਪੜ੍ਹਨਾ, ਮਾਹ ਔਂਕੜ ਬਿਲਕੁਲ ਨਹੀਂ ਬੋਲਣੀ, ਕੁਛ ਗੁਰਮੁਖ ਪਿਆਰੇ ਕਹਿੰਦੇ ਆ ਵੀ ਹਾਹੇ ਦੀ ਔਂਕੜ ਬੋਲਣੀ ਆ, ਦੋਨੋਂ ਪਾਠ ਬਹੁਤ ਵਧੀਆ, ਦੋਨੋਂ ਹੀ ਠੀਕ ਆ, ਪਰ ਹਾਹੇ ਦਾ ਔਂਕੜ ਦਾ ਹੋੜਾ ਨਹੀਂ ਬਣਾਉਣਾ। ਕਵਣ ਸੋ ਰੁੱਤੀ, ਕਵਣ ਸੇ ਰੁੱਤੀ ਮਾਹੋ ਕਵਣ, ਹੁਣ ਮਾਹੋ ਦਾ ਤਾਂ ਹੋੜਾ ਬਣ ਗਿਆ, ਫਿਰ ਕਵਣ ਜੇ ਬੋਲਣੀ ਆ ਤੇ ਨੀਕ ਬੋਲਣੀ, ਕਵਣ ਸੇ ਰੁੱਤੀ ਮਾਹ ਕਵਣ, ਹੁਣ ਮਾਹ ਕਿਉਂਕਿ ਹੋ ਤੇ ਹੋ ਇਹਦਾ ਫਰਕ ਰੱਖਣਾ ਨਾ, ਜੇ ਨਹੀਂ ਬੋਲੀ ਜਾਂਦੀ ਕੋਈ ਗੱਲ ਨਹੀਂ, ਕਿਉਂ ਇਹ ਔਂਕੜ ਹੈਗੀ ਆ ਇੱਕ ਵਚਨ ਦਾ, ਉਹ ਕਿਹੜਾ ਮਹੀਨਾ, ਪਰਟੀਕੁਲਰ ਮਹੀਨੇ ਦੀ ਗੱਲ ਹੋ ਰਹੀ, ਮਹੀਨਿਆਂ ਦੀ ਗੱਲ ਨਹੀਂ ਹੋ ਰਹੀ, ਇਸ ਕਰਕੇ ਸਿੰਗੂਲਰ ਕਰਕੇ ਲੱਗੀ ਹੋਈ ਆ। ਕਵਣ ਸੇ ਰੁੱਤੀ ਮਾਹ ਕਵਣ, ਜਿੱਤ ਹੋਆ ਆਕਾਰ। ਹੁਣ ਗੁਰੂ ਸਾਹਿਬ ਜੀ ਪੁੱਛਦੇ ਕਹਿੰਦੇ ਤੁਹਾਨੂੰ ਪਤਾ ਕਿਹੜੀ ਰੁੱਤ ਸੀ ਉਸ ਦਿਨ? ਕਿਹੜਾ ਮਹੀਨਾ ਸੀ ਉਸ ਦਿਨ ਜਿੱਦਣ ਇਹ ਸਾਰਾ ਕੁਛ ਬਣਾਇਆ, ਜਿਸ ਦਿਨ ਇਹ ਸ਼ੇਪ, ਇਹ ਸਾਡੀ ਧਰਤੀ ਬਣੀ, ਇਹ ਸੂਰਜ ਬਣਿਆ, ਇਹ ਚੰਦਰਮਾ ਬਣਿਆ, ਆਲ ਦਾ ਮਲਟੀਵਰਸ ਆਕਾਰ ਸ਼ੇਪ ਬਣੀ ਆ। ਵਟ ਵਾਜ ਦਾ ਸੀਜ਼ਨ, ਵਟ ਵਾਜ ਦਾ ਮੰਥ ਐਂਡ ਕਿਹੜੀ ਮੂਮੈਂਟ ਸੀ ਉਸ ਟਾਈਮ ਦੇ ਉੱਤੇ, ਮੌਸਮ ਕਿੱਦਾਂ ਦਾ ਸੀ, ਇਹ ਕੌਣ ਦੱਸੂਗਾ? ਵੈਸੇ ਗੁਰਮੁਖ ਪਿਆਰੇ ਕਹਿੰਦੇ ਆ ਕਿ ਆਪਣਾ ਨਵਾਂ ਸਾਲ ਸ਼ੁਰੂ ਹੁੰਦਾ ਆ ਮਾਰਚ ਦੇ ਵਿੱਚ, ਤੇ ਜੇ ਆਪਾਂ ਟ੍ਰੀਜ਼ ਨੂੰ ਦੇਖੀਏ ਤੇ ਉਹਦੇ ਤੇ ਨਵੇਂ ਪੱਤੇ ਆਉਣੇ ਸ਼ੁਰੂ ਹੁੰਦੇ ਆ, ਉੱਥੋਂ ਪਤਾ ਲੱਗਦਾ ਕਿ ਨੇਚਰ ਇੱਥੋਂ ਬਣਨੀ ਸ਼ੁਰੂ ਹੋ ਗਈ ਆ। ਤਾਂ ਗੁਰਮੁਖ ਪਿਆਰੇ ਤਦੇ ਆਪਣੇ ਗੁਰੂ ਸਾਹਿਬ ਜੀ ਨੇ 12 ਮਾਹ ਜਿਹੜਾ ਆ ਆਪਣਾ ਉੱਥੋਂ ਸ਼ੁਰੂ ਕੀਤਾ। ਬਟ ਫਿਰ ਵੀ ਆਪਣਾ ਕੋਈ ਕਲੇਮ ਨਹੀਂ ਹੈ ਇੱਥੇ, ਕਿਉਂਕਿ ਨਾਨਕ ਜੀ ਨੇ ਕਿਹਾ ਤਾਂ ਇੱਥੇ ਐਂਡ ਦੇ ਉੱਤੇ ਇੱਕ ਕਲੇਮ ਦੇਣਾ ਆ ਕਿ ਗੁਰੂ ਦੇ ਸਿੱਖ ਨੇ ਕੀ ਕਰਨਾ। ਇਸ ਕਰਕੇ ਨਹੀਂ ਕਹਿਣਾ ਕਿ ਰੱਬ, ਅਸੀਂ ਤਾਂ ਵੱਡੇ ਹਾਂ ਕਿ ਸਾਨੂੰ ਪਤਾ ਦੁਨੀਆ ਕਦੋਂ ਬਣੀ ਸੀ, ਇਹਦੇ ਨਾਲ ਮੇਰੀ ਜ਼ਿੰਦਗੀ ਨੂੰ ਕੀ ਫਰਕ ਪੈਣਾ ਦੁਨੀਆ ਕਦੋਂ ਬਣੀ ਸੀ ਜੇ ਮੈਨੂੰ ਪਤਾ ਲੱਗ ਵੀ ਗਿਆ ਤਾਂ। ਮੈਨੂੰ ਕੋਈ ਮੇਰਾ ਪਿਆਰਾ ਕਹਿੰਦਾ ਵੀ ਜੇ ਤੁਹਾਨੂੰ ਹਸਿਆਰੀਆਂ ਬਿਹਾਰੀਆਂ ਪਤਾ ਲੱਗ ਗਈਆਂ ਤੁਹਾਡੇ ਜੀਵਨ 'ਚ ਇਹਦਾ ਕੀ ਫਰਕ ਹੋਊਗਾ? ਤੁਸੀਂ ਐਵੇਂ ਸਿਰਫ ਲੋਕਾਂ ਨੂੰ ਵੱਡੇ ਹੋਣ ਲਈ ਦੱਸ ਸਕਦੇ ਵੀ ਤੁਹਾਨੂੰ ਜ਼ਿਆਦਾ ਨੌਲੇਜ ਹੈ। ਮੇਰੇ ਜੀਵਨ 'ਚ ਇਹ ਫਰਕ ਪਊਗਾ ਕਿ ਜਿਹੜਾ ਮੇਰਾ ਮਨ ਹੋਰ ਕੰਮਾਂ ਨੂੰ ਭੱਜਦਾ ਫਿਰਦਾ ਆ ਉਹ ਮੈਂ ਕਿਸੇ ਚੰਗੇ ਪਾਸੇ ਲਾਊਂਗਾ, ਮੈਂ ਗੁਰਬਾਣੀ ਨੂੰ ਹੋਰ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰੂੰਗਾ। ਇਹ ਇਹਨਾਂ ਨੂੰ ਤਾਂ ਸਮਝਣਾ ਆ, ਪਰ ਇਹਨਾਂ ਨੂੰ ਇਹ ਨਹੀਂ, ਇਸ ਕਰਕੇ ਨਹੀਂ ਸਮਝਣਾ ਕਿ ਮੈਂ ਇਹਦੇ ਕਰਕੇ ਬ੍ਰਹਮ ਗਿਆਨੀ ਬਣ ਗਿਆ। ਅਗਲੀ ਲਾਈਨ ਬੜੀ ਪਿਆਰੀ, ਹੁਣ ਮਹਾਰਾਜ ਨੇ ਇਹਦੇ ਨਿਬੇੜਾ ਕਰਨਾ। ਕਵਣ ਇੱਥੋਂ ਤੱਕ, ਇੱਥੇ ਤੱਕ ਸਮਝ ਆ ਗਿਆ ਜੀ?
ਕਿਹੜੀ ਰੁੱਤ ਸੀ, ਕਿਹੜਾ ਟਾਈਮ ਸੀ, ਕਿਹੜਾ ਜਦੋਂ ਇਹ ਸਾਰਾ ਸ਼ੇਪ ਬਣੀ ਆ, ਫੋਰਮ ਬਣਿਆ, ਆਕਾਰ ਮਤਲਬ ਇਹ ਸ਼ੇਪ। ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ। ਕਈ ਗੁਰਮੁਖ ਪਿਆਰੇ ਦਾ ਪਾਠ ਕਰਦੇ ਆ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ।

ਇਸ ਗੱਲ ਦਾ ਕੋਈ ਅੰਦਾਜ਼ਾ ਉਹਨਾਂ ਕੋਲੋਂ ਨਹੀਂ ਲੱਗਿਆ। ਪੰਡਤਾਂ ਨੇ ਉਸ ਵੇਲੇ ਦੀ ਸਾਰ ਨਹੀਂ ਪਾਈ, ਪ੍ਰਮਾਣ ਰੂਪ ਨਹੀਂ ਲਿਖਿਆ ਜਿਹੜਾ ਸਿੱਧ ਹੁੰਦਾ ਹੋਵੇ ਕਿ ਹਾਂ ਆਹ ਵਾਲਾ ਆ। ਆ ਇੱਕ ਫੋਟੋ ਬਣਾਈ ਹੈ ਜਿਹਦੇ 'ਤੇ ਮੈਂ ਕ੍ਰੋਸ ਪਾਇਆ, ਇਹ ਪਤਾ ਕਿਸੇ ਨੂੰ ਕੀ ਫੋਟੋ ਹੋਊਗੀ? ਜਿਹੜੇ ਬੰਦੇ ਸਹਿਜ ਪਾਠ ਕਰਦੇ ਆ ਜਾਂ ਅਖੰਡ ਪਾਠ ਸਾਹਿਬ ਦੀ ਰੌਲ ਲਾਉਂਦੇ ਆ, ਸ਼ਾਇਦ ਉਹਨਾਂ ਨੂੰ ਕਦੀ ਇਹ ਸ਼ਬਦ ਆਇਆ ਹੋਵੇ। ਬ੍ਰਹਮਾ ਜੀ ਆ, ਹਾਂਜੀ ਬ੍ਰਹਮਾ ਜੀ ਆ। ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ ਬੜਾ ਪਿਆਰਾ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਅਗੈ ਅੰਤ ਨ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਪਿਆ। ਇਹ ਸਾਰਾ ਸ਼ਬਦ ਨਾ ਰੱਬ ਜੀ ਦੀ ਸ਼ਕਤੀਆਂ 'ਤੇ ਦੱਸਿਆ ਆ ਵੀ ਤੁਸੀਂ ਰੱਬ ਜੀ ਦੀਆਂ ਸ਼ਕਤੀਆਂ ਜਦੋਂ ਦੱਸਣ ਲੱਗਦੇ ਆ ਨਾ ਉਹਨੂੰ ਛੋਟਾ ਕਰਕੇ ਦੱਸ ਦਿੰਦੇ ਆ, ਵੱਡਾ ਨਹੀਂ ਕਰਦੇ। ਜੇ ਕੋਈ ਬੱਚਾ ਕਹੇ ਨਾ ਯੂਨੋ ਮੇਰਾ ਡੈਡੀ ਬੜਾ ਪਾਵਰਫੁੱਲ ਆ, ਉਹ ਕਹਿੰਦਾ ਕਿੰਨਾ ਕੁ ਪਾਵਰਫੁੱਲ? ਉਹ ਫੋਨ ਚੱਕ ਲੈਂਦਾ। ਜਿਹੜਾ ਸਮਝਦਾਰ ਬੰਦਾ ਹੋਊਗਾ ਕਹਿੰਦਾ ਇਹ ਕਿੱਦਾਂ ਦਾ ਆਪਣੇ ਡੈਡੀ ਦੀ ਐਗਜ਼ਾਮਪਲ ਕਹਿ ਰਿਹਾ, ਫੋਨ ਤਾਂ ਹਰ ਕੋਈ ਚੱਕ ਲੈਂਦਾ। ਆਪਾਂ ਵੀ ਕਿਸੇ ਵੇਲੇ ਆਪਣਾ ਆਪਣਾ ਰੱਬ ਵੱਡਾ ਕਰਨ ਲੱਗੇ, ਸਮਾ ਕੇ ਉਹਨੂੰ ਛੋਟਾ ਕਰਕੇ ਦਿਖਾ ਦਿੰਦੇ ਹਾਂ ਵੱਡੇ ਕਰਨ ਦੀ ਬਜਾਏ। ਇਹਦੇ ਵਿੱਚ ਮਹਾਰਾਜ ਹੁਣ ਇਹੀ ਗੱਲ ਸਮਝਾ ਰਹੇ ਸੀ। ਮੈਂ ਜਦੋਂ ਨਹੀਂ ਸਮਝ ਆਏ ਹੁੰਦੀ ਸੀ ਨਾ ਤੇ ਮੈਂ ਇਸ ਸ਼ਬਦ ਨੂੰ ਸਮਝਦਾ ਹੁੰਦਾ ਸੀ, ਨਾਲ ਮਤਲਬ ਦੇ ਠੇਕ ਵਿਦ ਹੈ। ਪਰ ਜਦੋਂ ਇਸ ਸ਼ਬਦ ਦੀ ਸਮਝ ਆਈ ਤੇ ਨਾਲ ਮਤਲਬ ਹੈਗਾ ਪਾਈਪ। ਬ੍ਰਹਮਾ ਜੀ ਫੁੱਲ ਦੇ ਵਿੱਚੋਂ ਨਿਕਲੇ ਆ ਤੇ ਉਹ ਫੁੱਲ ਜਿਹੜਾ ਆ ਉਹਦੀ ਜਿਹੜੀ ਡੰਡੀ ਆ ਉਹ ਰੱਬ ਜੀ ਦੇ ਨਾਭੀ ਦੇ ਨਾਲ ਲੱਗੀ ਹੋਈ ਆ ਕਹਿੰਦੇ। ਤੇ ਬ੍ਰਹਮਾ ਨੂੰ ਇੱਕ ਦਿਨ ਯਾਦ ਆਇਆ ਕਿ ਮੈਂ ਦੇਖਾਂ ਤਾਂ ਸਹੀ ਕਿ ਜਿਸ ਦੁਨੀਆਂ ਨੂੰ ਮੈਂ ਬਣਾਇਆ, ਕਹਿੰਦੇ ਬ੍ਰਹਮਾ ਨੇ ਸ੍ਰਿਸ਼ਟੀ ਬਣਾਈ, ਉਹ ਉਸੇ ਸ੍ਰਿਸ਼ਟੀ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਖਾਂ ਕਿੱਥੇ ਕੁ ਤੱਕ ਆ ਇਹ, ਕਦੋਂ ਬਣੀ ਆ, ਮੈਂ ਇਹਦਾ ਅੰਤ ਪਾਉਣਾ। ਤੇ ਬ੍ਰਹਮਾ ਜੀ ਉਸ ਨਾਲ ਦੇ ਅੰਦਰ ਜਾਣ ਸ਼ੁਰੂ ਹੋ ਗਏ, ਰੱਬ ਜੀ ਦੀਆਂ ਬਾਤਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਕਿ ਧਰਤੀ ਕਦੋਂ ਬਣੀ ਆ, ਕਿੱਦਾਂ ਬਣੀ ਆ, ਕਿਹਨੇ ਬਣਾਈ ਆ, ਉਹ ਦੇਖਣਾ ਸ਼ੁਰੂ ਕੀਤਾ। ਤੇ ਇਹ ਗੱਲ ਉਹਨਾਂ ਦੇ ਵੇਦਾਂ ਦੇ ਵਿੱਚ ਲਿਖੀ ਆ ਕਿ ਅਖੀਰ ਨੂੰ ਬ੍ਰਹਮਾ ਜੀ ਥੱਕ ਗਏ, ਉਹਨਾਂ ਨੂੰ ਨਹੀਂ ਲੱਭਿਆ ਤੇ ਬ੍ਰਹਮਾ ਜੀ ਕਹਿੰਦੇ ਨਹੀਂ ਇਹਦਾ ਅੰਤ ਨਹੀਂ ਪਾਉਣਾ। ਤੇ ਗੁਰੂ ਸਾਹਿਬ ਗਾਂਹ ਲਿਖਦੇ ਅੱਗੋ ਅੰਤ ਨਾ ਪਾਇਓ ਤਾਕਾ, ਉਹਨੇ ਰੱਬ ਦਾ ਅੰਤ ਨਹੀਂ ਪਾ ਸਕਿਆ, ਕੰਸ ਛੇਦ ਕਿਆ ਵੱਡਾ ਪਿਆ। ਤੇ ਆਪਾਂ ਕਹਿੰਦੇ ਕ੍ਰਿਸ਼ਨ ਬਹੁਤ ਵੱਡਾ ਕਿਉਂ? ਕਹਿੰਦੇ ਕਿਉਂ ਉਹਨੇ ਕੰਸ ਮਾਰ ਦਿੱਤਾ ਸੀ। ਮਹਾਰਾਜ ਕਹਿੰਦੇ ਰੱਬ ਦੀ ਪਾਵਰ ਸਿਰਫ ਇੰਨੀ ਕੀ ਆ, ਉਹਨੇ ਕੰਸ ਮਾਰਤਾ ਸੀ, ਇਹ ਤਾਂ ਕੋਈ ਵੱਡਾ ਨਹੀਂ ਹੋਇਆ। ਤੁਹਾਡਾ ਧਰਮ ਸਿਰਫ ਇਸੇ ਕਰਕੇ ਵੱਡਾ ਕਿਉਂਕਿ ਉਹ ਦੱਸ ਦਿੰਦੇ ਦੁਨੀਆਂ ਕਦੋਂ ਬਣੀ ਆ ਜੀ ਤੇ ਕਦੋਂ ਮੁੱਕ ਜਾਣੀ ਆ ਜੀ, ਇਹ ਤਾਂ ਕੋਈ ਵੱਡਿਆਂ ਵਾਲੀ ਗੱਲ ਨਾ ਹੋਈ। ਵੱਡਾ ਤਾਂ ਉਹ ਆ ਜਿਹੜਾ ਕੌਡੇ ਰਾਕਸ਼ਸ ਨੂੰ ਦੱਸ ਸਕਦਾ ਹੋਵੇ ਕਿ ਤੇਰੇ ਅੰਦਰ ਕੀ ਚੱਲਦਾ ਤੇ ਤੇਰੇ ਬਾਹਰ ਕੀ ਚੱਲਦਾ, ਸੱਜਣ ਠੱਗ ਨੂੰ ਕਹਿਤਾ ਹੋਵੇ ਤੇਰੇ ਅੰਦਰ ਕੀ ਚੱਲਦਾ ਤੇਰੇ ਬਾਹਰ ਕੀ ਚੱਲਦਾ, ਤਾਂ ਲਾਈਫ ਚੇਂਜ ਕਰਕੇ ਰੱਖ ਦਿੱਤੀ, ਉਹ ਵੱਡਾ ਆ। ਇਹ ਵੱਡਾ ਨਹੀਂ ਹੈਗਾ ਜਿਹੜਾ ਸਾਇੰਸ ਸਮਝਾਈ ਜਾਂਦਾ। ਤੁਸੀਂ ਸਰਚ ਕਰਕੇ ਦੇਖ ਸਕਦੇ ਹਾਂ, ਇਹ ਸਟੋਰੀਜ਼ ਬਹੁਤ ਸਾਰੇ ਹਿੰਦੂ ਗ੍ਰੰਥਾਂ ਦੇ ਵਿੱਚ ਮਿਲਦੀ ਆ ਜੀ। ਬਹੁਤ ਸਾਰੀਆਂ ਨਾ ਜਦੋਂ ਅਸੀਂ ਗੁਰਬਾਣੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਇਹ ਸਟੋਰੀਆਂ ਪੜ੍ਹਨੀਆਂ ਪੈਂਦੀਆਂ, ਗੌਤਮ ਨਾਰ ਅਹਿਲਿਆ ਵਾਲੀ ਸਟੋਰੀ ਹੋਈ ਜਾਂ ਹੋਰ, ਨਹੀਂ ਤਾਂ ਉਦੋਂ ਬਾਅਦ ਇਹ ਇਹ ਜਿਹੜੇ ਪ੍ਰਕਲਨ ਆਉਂਦੇ ਗੁਰਬਾਣੀ ਦੇ ਸਮਝ ਨਹੀਂ ਆਉਂਦੇ। ਜਾਂ ਫਿਰ ਕੋਈ ਵਧੀਆ ਸਾਨੂੰ ਬਜ਼ੁਰਗ ਮਿਲਿਆ ਹੋਵੇ ਜਿਹਨੇ ਗੁਰਬਾਣੀ ਹੰਡਾਈ ਹੋਵੇ, ਫਿਰ ਉਹ ਸਾਨੂੰ ਦੱਸਦੇ ਆ ਕਿ ਹਾਂ ਇਹਦੀ ਇਹ ਮੀਨਿੰਗ ਹੈ। ਅੱਗੇ ਚੱਲੀਏ ਜੀ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਮੁਸਲਮਾਨ ਵੀਰਾਂ ਨੇ ਇੱਕ ਵਾਰੀ ਟੀਕਾ ਕੀਤਾ ਜਪਜੀ ਸਾਹਿਬ ਜੀ ਦਾ, ਤੇ ਉਹਨਾਂ ਨੇ ਇਸ ਲਾਈਨ ਨੂੰ ਲਿਖਿਆ ਕਿ ਜਿਹੜੇ ਕਾਦੀਆਂ ਪਿੰਡ ਦੇ ਵਿੱਚ ਮੁਸਲਮਾਨ ਰਹਿੰਦੇ ਆ ਉਹਨਾਂ ਨੂੰ ਸਿੱਖਾਂ ਨੂੰ ਨਾਨਕ ਜੀ ਹੁਕਮ ਕਰਕੇ ਗਏ ਇਹਨਾਂ ਦੀ ਪ੍ਰੋਟੈਕਸ਼ਨ ਕਰਨੀ, ਇਹਨਾਂ ਨੂੰ ਕਦੀ ਵਕਤ ਨਹੀਂ ਪਾਉਣਾ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਵੇਲੇ ਟੀਕਾ ਬਣਿਆ ਸੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਨੇ ਵੱਡੀ ਮੀਟਿੰਗ ਸੱਦ ਲਈ ਤੇ ਉਹਨਾਂ ਨੇ ਫਿਰ ਵਕਤ ਦੇ ਤੱਤੇ ਨੂੰ ਔਂਕੜ ਲਿਖਣ ਦੇ ਨੰਨੇ ਨੂੰ ਸਿਹਾਰੀ ਇਹ ਸਾਰੀਆਂ ਚੀਜ਼ਾਂ ਨੂੰ ਇਹ ਗੱਲ ਫਿਰ ਸਿੱਧ ਕੀਤੀ ਵੀ ਇਸ ਵਕਤ ਦਾ ਮਤਲਬ ਟਾਈਮ ਆ, ਇਹਦਾ ਮਤਲਬ ਔਖਾ ਸਮਾਂ ਨਹੀਂ ਆ, ਇਹਦਾ ਮਤਲਬ ਕਿਸੇ ਨੂੰ ਮਾਰਨ ਤੋਂ ਨਹੀਂ ਆ। ਵਕਤ ਦਾ ਮਤਲਬ ਉਹ ਟਾਈਮ ਜਦੋਂ ਬਣਿਆ, ਕਿਉਂਕਿ ਪਤਾ ਕੀ ਆ ਜਿਹੜਾ ਬੰਦਾ ਇੱਕ ਲਾਈਨ ਦਾ ਮੀਨਿੰਗ ਕੱਢਣਾ ਸ਼ੁਰੂ ਕਰੂਗਾ ਨਾ ਤੇ ਉਹ ਆਉਣਾ ਨਹੀਂ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਐਂਡ ਤੇ ਪੌੜੀ ਦੇ ਜਾ ਕੇ ਨੰਬਰ ਪਾਇਆ ਕਿ ਇਹਦੇ ਇਕੱਠੀ ਦਾ ਮੀਨਿੰਗ ਬਣਨਾ ਆ, ਇਹਨੂੰ ਤੁਸੀਂ ਇੱਦਾਂ ਨਹੀਂ ਵਿੱਚੋਂ ਕੱਢ ਕੇ ਮੀਨਿੰਗ ਕਰ ਸਕਦੇ। ਕਾਦੀਆਂ ਮਤਲਬ ਕਾਜ਼ੀਆਂ,
ਕਾਜ਼ੀ ਜਿਹੜੇ ਹੁੰਦੇ

ਜਿਨ੍ਹਾਂ ਨੇ ਕੁਰਾਨ ਲਿਖੀ ਆ, ਜੇ ਜਿਨ੍ਹਾਂ ਨੇ ਲਿਖਣ ਜਿਨ੍ਹਾਂ ਨੇ ਲਿਖੀ ਆ ਕੁਰਾਨ ਦੇ ਵਿੱਚ, ਲਿਖਣ ਵਿੱਚ, ਨੰਨੇ ਦੀ ਸਿਆਰੀ ਦੱਸਦੀ ਲਿਖਣ ਵਿੱਚ, ਜਿਨ੍ਹਾਂ ਨੇ ਕੁਰਾਨ, ਕਹਿੰਦੇ ਜੇ ਵਕਤ ਕਾਜ਼ੀਆਂ ਨੂੰ ਪਤਾ ਹੁੰਦਾ ਤੇ ਕਾਜ਼ੀਆਂ ਨੇ ਵੀ ਇਹ ਗੱਲ ਕੁਰਾਨ ਦੇ ਵਿੱਚ ਸਟੱਡੀ ਕਰਕੇ ਇਹ ਗੱਲ ਲਿਖੀ ਹੋਣੀ ਸੀਗੀ ਕੁਰਾਨ ਦੇ ਵਿੱਚ ਕਿ ਕਦੋਂ ਬਣਿਆ, ਪਰ ਉਹਨਾਂ ਨੂੰ ਵੀ ਇਸ ਗੱਲ ਦਾ ਗਿਆਤ ਨਹੀਂ ਆ, ਉਹਨਾਂ ਕੋਈ ਰਿਟਨ ਪਰੂਫ ਨਹੀਂ ਹੈ। ਹੁਣ ਨਾਨਕ ਜੀ ਆਪਣੀ ਗੱਲ ਗਾਂ ਕਰਨ ਲੱਗੇ ਆ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਥਿਤ ਮਤਲਬ ਮੈਂ ਤੁਹਾਨੂੰ ਆ ਜਿੱਦਾਂ ਹੁਣ ਥੋੜ੍ਹੀ ਜਿਹੀ ਫੋਟੋ ਬਣਾ ਕੇ ਦੱਸੀ ਆ ਕਿ ਇੱਥੋਂ ਨਿਊ ਮੂਨ ਦੀ ਸਟਾਰਟ ਹੁੰਦੀ ਆ, ਇੱਧਰੋਂ 15 ਚੱਲਣੀਆਂ ਆ, ਇੱਥੇ ਜਾ ਕੇ 15 ਫਿਨਿਸ਼ ਹੋ ਜਾਣੀਆਂ, ਫਿਰ ਇੱਧਰ ਨੂੰ ਆਉਣੀਆਂ, ਅਤੇ ਇੱਦਾਂ 15 ਦਿਨ ਉਹ ਥਿਤ ਦੇ ਮੰਨਦੇ ਆ ਲੂਨਰ ਕੈਲੰਡਰ ਦੇ। ਥਿੱਤੀ ਯੋਗੀ ਮਤਲਬ ਜਿਹੜੇ ਯੋਗ ਮਤ ਨਾਲ ਸੰਬੰਧਿਤ ਹੁੰਦੇ ਸੀਗੇ ਹਿੰਦੂ ਧਰਮ ਦਾ ਹੀ, ਸੈਕਿੰਡ ਪਾਰਟ, ਮਹੀਨਾ, ਮਾਹ, ਨਾ ਕੋਈ। ਦ ਡੇ ਐਂਡ ਦ ਡੇਟ ਆਰ ਨੋਟ ਨੋਨ ਟੂ ਦ ਯੋਗੀਸ, ਨੋਟ ਦ ਮੰਥ ਔਰ ਦ ਸੀਜ਼ਨ। ਕੋਈ ਯੋਗੀ ਵੀ ਜਗਤ ਦੀ ਰਚਨਾ ਬਾਰੇ, ਵਾਰ ਬਾਰੇ, ਕਿਹੜਾ ਦਿਨ ਸੀਗਾ, ਸੰਡੇ ਮੰਡੇ ਕਿਹੜਾ ਦਿਨ ਸੀ, ਨਹੀਂ ਜਾਣਦਾ, ਤੇ ਨਾ ਉਹ ਕੋਈ ਮਹੀਨਾ ਹੀ ਦੱਸ ਸਕਦਾ ਆ। ਹੁਣ ਨਾਨਕ ਜੀ ਫਿਰ ਤੁਸੀਂ ਤਾਂ ਦੱਸੋ ਨਾ, ਤੁਸੀਂ ਤਾਂ ਰੱਬ ਆ, ਫਿਰ ਤੁਸੀਂ ਦੱਸੋ ਵੀ ਤੁਸੀਂ ਦੱਸ ਦਿਓ ਫਿਰ ਸੱਚ ਕੀ ਆ। ਹੁਣ ਗੁਰੂ ਨਾਨਕ ਜੀ ਕਹਿੰਦੇ ਸਿੱਖ ਨੇ ਪਤਾ ਕੀ ਕਹਿਣਾ, ਜਾ ਕਰਤਾ ਸਿਰ ਠੀਕ ਸਾਜੇ, ਮੈਨੂੰ ਆਵਾਜ਼ ਆਈ ਸੀ ਜਾ ਕਰਤਾ, ਜਾ ਨਹੀਂ ਬੋਲਣਾ, ਇਹ ਪ੍ਰਨਾਉਨ ਆ, ਜਾ ਕਰਤਾ ਸਿਰ ਠੀਕੋ ਸਾਜੇ, ਇਹਦਾ ਮੀਨਿੰਗ ਹੈ ਜੀ ਜਿਹੜਾ ਕਰਤਾ, ਜਿਹੜਾ ਇਹ ਸ੍ਰਿਸ਼ਟੀ ਦਾ ਕਰਨ ਵਾਲਾ ਆ, ਜਿਹੜਾ ਇਸ ਸ੍ਰਿਸ਼ਟੀ ਦਾ ਕਰਤਾ ਆ। ਜੇ ਜਾਂ ਹੋਊਗਾ ਫਿਰ ਇਹਦਾ ਮਤਲਬ ਹੋਊਗਾ ਜਾਂ ਤੂੰ ਜਾਣਦਾ ਜਾਂ ਮੈਂ ਜਾਣਦਾ, ਕੰਡੀਸ਼ਨ ਆ ਗਈ ਵਿੱਚ, ਇਹ ਕੰਡੀਸ਼ਨ ਨਹੀਂ ਹੈਗੀ। ਇਸ ਕਰਕੇ ਇਹਨੂੰ ਜਾਂ ਨਹੀਂ ਪੜ੍ਹਨਾ, ਇਹਨੂੰ ਹਮੇਸ਼ਾ ਜਾ ਪੜ੍ਹਨਾ। ਜਾ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਉੱਥੇ ਜਾ ਕਉ ਪੜ੍ਹਨਾ, ਉੱਥੇ ਜਾਂ ਕਉ ਨਹੀਂ ਹੋਣਾ, ਜਾ ਕਉ ਮਤਲਬ ਜਿਸ ਬੰਦੇ ਨੂੰ, ਇਹ ਪ੍ਰਨਾਉਣ ਦੇ ਲਈ ਹੁੰਦਾ। ਜਾ ਕਰਤਾ, ਜਿਹੜਾ ਜਿਹੜਾ ਕਰਤਾ ਆ ਇਹ ਸ੍ਰਿਸ਼ਟੀ ਦਾ, ਸ੍ਰਿਸ਼ਟੀ ਮੀਨ ਸ੍ਰਿਸ਼ਟੀ ਮੀਨ ਕ੍ਰੀਏਸ਼ਨ, ਸ੍ਰਿਸ਼ਟੀ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ। ਨਾਨਕ ਜੀ ਨੇ ਹੁਣ ਗੱਲ ਮੁਕਾਤੀ, ਕਹਿੰਦੇ ਇੱਕ ਗੱਲ ਯਾਦ ਰੱਖਿਓ, ਉਹਦੇ ਬਾਰੇ ਹਰ ਕੋਈ ਆਈਡੀਏ ਲਾ ਰਿਹਾ ਅਤੇ ਆਪਣੇ ਆਈਡੀਏ ਨੂੰ ਸੱਚ ਦੱਸ ਰਿਹਾ ਬਸ। ਅਤੇ ਜੇ ਆਪਣੇ ਪੁਰਾਣੇ ਇੱਕ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਗੱਲਾਂ ਦਾ ਕੜਾਹ ਬਣਾਉਣਾ ਤਾਂ ਘੇ ਘੱਟ ਕਾਹਨੂੰ ਪਾਉਣਾ, ਜਿੰਨਾ ਮਰਜ਼ੀ ਪਾਈ ਚੱਲੋ। ਬਸ ਇਹੀ ਕੁਛ ਚੱਲਦਾ। ਇਹੀ ਰੀਜ਼ਨ ਸੀ ਕਿ ਮਰਨ ਤੋਂ ਬਾਅਦ ਦੀਆਂ ਗੱਲਾਂ ਹਰੇਕ ਧਰਮ 'ਚ ਬਹੁਤ ਜ਼ਿਆਦੀਆਂ ਆ ਅਤੇ ਜਨਮ ਵੇਲੇ ਦੀਆਂ ਗੱਲਾਂ ਬਹੁਤ ਘੱਟ ਆ, ਕਿਉਂਕਿ ਮਰਨ ਤੋਂ ਬਾਅਦ ਤਾਂ ਕੋਈ ਚੈਲੇਂਜ ਹੀ ਨਹੀਂ ਕਰ ਸਕਦਾ। ਉਹ ਦੱਸਦੇ ਸੀਗੇ ਕਿ ਉਹ ਜੀ ਪਹਿਲਾਂ ਤੁਹਾਡੇ ਡੈਡੀ ਨੂੰ ਆ ਇੱਥੇ ਜਾਣਾ ਪੈਣਾ, ਇੰਨੇ ਦਿਨ ਉਹਨੇ ਨੰਗੇ ਤੁਰਨਾ ਹੈ, ਉਦੋਂ ਗਾਂ ਉਹਨੂੰ ਜੁੱਤੀ ਦੀ ਲੋੜ ਪੈਣੀ ਹੈ, ਇੱਕ ਜੁੱਤੀ ਲਿਆ ਦਿਓ, ਫਿਰ ਉਹਦੇ ਕੱਪੜੇ ਜਿਹੜੇ ਉਹ ਫਟ ਜਾਣੇ ਆ ਝਾੜੀਆਂ ਵਿੱਚ ਦੀ ਲੰਘ ਕੇ, ਹੁਣ ਤੁਸੀਂ ਧੋਤੀ ਦਾਨ ਕਰੋ, ਹੁਣ ਤੁਸੀਂ ਇੱਕ ਕੁੜਤਾ ਦਾਨ ਕਰ ਦਿਓ, ਫਿਰ ਕਿਉਂਕਿ ਉਹ ਕਿਸੇ ਨੂੰ ਨਹੀਂ ਸੀ ਦਿਖਦਾ, ਉਹ ਸਿਰਫ ਪੰਡਿਤ ਜੀ ਨੂੰ ਦਿਸਦਾ ਆ ਕਿ ਇੰਨੇ ਦਿਨ ਬਾਅਦ ਆਹ ਕੀ ਹੁੰਦਾ, ਇੰਨੇ ਦਿਨ ਬਾਅਦ ਆਹ ਕੀ ਹੁੰਦਾ। ਅਸੀਂ ਕਿਸੇ ਗੁਰਦੁਆਰਾ ਸਾਹਿਬ ਵੱਲੋਂ ਹੀ ਕੋਈ ਮਰ ਗਿਆ ਸੀਗਾ ਅਤੇ ਉਹਨਾਂ ਦੇ ਬੱਚੇ ਜਿਹੜੇ ਸੀਗੇ ਦੇ ਨੋਟ ਅਵੇਅਰ ਅਬਾਊਟ ਦਾ ਸਿੱਖ ਕਲਚਰ ਔਰ ਦੇ ਨੋਟ ਅਵੇਅਰ ਅਬਾਊਟ ਦਾ ਸਿੱਖ ਕੋਡ ਆਫ ਕੰਡਕਟ, ਰਹਿਤ ਮਰਿਆਦਾ ਬਾਰੇ ਵੀ ਉਹਨਾਂ ਨੂੰ ਕੁਛ ਜ਼ਿਆਦਾ ਨਹੀਂ ਸੀ ਪਤਾ। ਓਬੀਅਸਲੀ ਜੇ ਜ਼ਿਆਦਾ ਨਹੀਂ ਪਤਾ ਤਾਂ ਉਹ ਕਿਹਦੇ ਕੋਲ ਪੁੱਛਣਗੇ, ਗ੍ਰੰਥੀ ਸਿੰਘਾਂ ਕੋਲ ਪੁੱਛਣਗੇ, ਹੋਰ ਕਿਹਦੇ ਕੋਲ ਪੁੱਛਣਗੇ ਜੀ। ਵੈਰੀ ਗੁੱਡ, ਗੂਗਲ ਨੂੰ ਪੁੱਛਣਗੇ, ਹੈ ਨਾ, ਵੀ ਸਾਡੇ ਬਾਪੂ ਚੜ੍ਹਾਈ ਕਰ ਗਿਆ, ਉਹ ਕੀ ਹੋਊਗਾ ਹੁਣ ਉਹਦੇ ਨਾਲ। ਉਹਨੇ ਕਿਹਾ ਵੀ ਮੈਂ ਕਿਊਰੀਅਸ ਹਾਂ ਕਿ ਉਹਦੇ ਨਾਲ ਕੀ ਹੋਊਗਾ। ਅੱਛਾ ਜੀ, ਉਹ ਖੁੱਲ੍ਹ ਗਿਆ ਜੀ ਉੱਥੇ ਗੂਗਲ 'ਤੇ ਵੀ ਕਿੰਨੇ ਦਿਨ ਹੋ ਗਏ ਆ, ਓਕੇ ਅੱਜ ਤੁਹਾਡੇ ਡੈਡੀ ਨੇ ਆਹ ਨਦੀ ਪਾਰ ਕਰਨੀ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੇ ਆਹ ਕਰਨਾ, ਫਿਰ ਉਹਨੇ ਆਹ ਕਰਨਾ, ਉਹ ਕਰਨਾ, ਉਹ ਸਾਰਾ ਕੁਛ ਉਹ ਗੂਗਲ ਨੇ ਉਹਨੂੰ ਦਿਖਾਇਆ। ਅਤੇ ਜਦੋਂ ਅਸੀਂ ਗਏ ਤਾਂ ਉਹਨੇ ਕਿਹਾ ਕਿ ਮੈਂ ਇਹ ਚੀਜ਼ਾਂ ਪੜ੍ਹੀਆਂ ਆ ਕਿ ਆਹ ਆਹ ਚੀਜ਼ਾਂ ਦੀ ਮੇਰੇ ਡੈਡੀ ਨੂੰ ਲੋੜ ਪੈਣੀ।
ਹੁਣ ਥਿੰਕ ਕਰਨ ਵਾਲੀ ਗੱਲ ਆ ਕਿ ਧਰਮੀ ਧਰਮ ਕਰੇ ਗਾਵਾਵੈ ਮੰਗੈ ਮੋਖ ਦੁਆਰ ਜਤੀ ਸਦਾਵੈ ਜੁਗਤ ਨ ਜਾਣੈ ਛੱਡ ਬਹਿ ਕਰਵਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ। ਹਰ ਕੋਈ ਬੰਦਾ ਕਹਿੰਦਾ ਜੋ ਮੈਂ ਕਹਿੰਦਾ ਇਹੀ ਸੱਚ ਹੈ, ਬਸ ਇਹ ਹੋਣਾ ਹੀ ਹੋਣਾ, ਕੋਈ ਘੱਟ ਕਹਿੰਦਾ ਹੀ ਨਹੀਂ ਆਪਣੇ ਆਪ ਨੂੰ। ਪਰ ਜਿਹੜੇ ਵਾਹਿਗੁਰੂ ਜੀ ਨੇ ਗੁਰਬਾਣੀ ਲਿਖੀ ਆ, ਜੋ ਉਹਦੇ ਵਿੱਚ ਲਿਖਿਆ ਉਹੀ ਸੱਚ ਆ। ਬੰਦਾ ਝੂਠਾ ਹੋ ਸਕਦਾ, ਗੁਰੂ ਨਾਨਕ ਜੀ ਝੂਠ ਨਹੀਂ ਹੋ ਸਕਦਾ। ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਏ, ਬਸ ਉਹ ਆਪ ਹੀ ਜਾਣਦੇ ਆ। ਨਾਨਕ ਜੀ ਕਹਿੰਦੇ ਕੋਈ ਉਹਦੇ ਆਈਡੀਏ ਨਹੀਂ ਲਾ ਸਕਦਾ। ਜਿੱਦਾਂ ਆਪਾਂ ਹੁਣ ਜਿਹੜੀ ਗੱਲ ਕੀਤੀ ਸੀ, ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ। ਵਾਹਿਗੁਰੂ ਜੀ ਨੇ ਸਾਰਾ ਕੁਛ ਇੱਕ ਸੂਤ ਚ ਪਰੋ ਕੇ ਰੱਖ ਦਿੱਤਾ ਆ, ਤੇ ਉਹ ਸੂਤ ਕਿਹੜਾ ਆ? ਧੌਲ ਧਰਮ ਸੰਤੋਖ ਥਾਪ। ਧਰਤੀ ਥੱਕ ਨਹੀਂ ਰਹੀ, ਸੰਤੋਖ ਦੇ ਵਿੱਚ ਆ, ਘੁੰਮੀ ਜਾ ਰਹੀ ਹੈ। ਉਹਨੂੰ ਜੋ ਰੱਬ ਨੇ ਡਿਊਟੀ ਦਿੱਤੀ ਉਹ ਕਰੀ ਜਾਂਦੀ ਅੱਖਾਂ ਬੰਦ ਕਰਕੇ। ਮੈਂ ਉਦਣ ਵੀ ਗੱਲ ਕੀਤੀ ਸੀ ਨਾ, ਆਪਣੇ ਫੈਮਿਲੀ 'ਚ ਪਤਾ ਕੀ ਪ੍ਰੋਬਲਮ ਹੁੰਦੀ ਹੈ। ਹੁਣ ਮਾਡਰਨ ਫੈਮਿਲੀਆਂ ਹੋ ਗਈਆਂ, ਸਾਡੀ ਮਾਂ ਨੇ ਜਾਂ ਸਾਡੀ ਦਾਦੀ ਨੇ ਇਹ ਨਹੀਂ ਸੀ ਸਾਡੇ ਦਾਦੇ ਨੂੰ ਕਦੀ ਕਿਹਾ ਵੇਅਰ ਇਜ਼ ਮਾਈ ਲਾਈਫ। ਅੱਜ ਕੱਲ੍ਹ ਬੀਬੀਆਂ ਕਹਿੰਦੀਆਂ ਮੇਰੀ ਤਾਂ ਨਿਆਣੇ ਪਾਲਦੇ ਲੰਘ ਗਏ, ਮੇਰੀ ਲਾਈਫ ਕਿੱਥੇ ਆ? ਅਤੇ ਕਦੀ ਸਾਡੇ ਦਾਦੇ ਨੇ ਕਦੀ ਬਾਪੂ ਨੇ ਇਹ ਨਹੀਂ ਸੀ ਕਿਹਾ ਵੀ ਮੇਰੀ ਕਮਾਉਂਦੇ ਲੰਘ ਗਏ। ਹੁਣ ਐਵਰੀਵਨ ਵਾਂਟਸ ਦੇਅਰ ਓਨ ਸਪੇਸ। ਸੰਤੋਖ ਮੁੱਕ ਗਿਆ, ਹੁਣ ਸੇਵਾ ਦਾ ਭਾਵ ਨਹੀਂ ਰਹਿ ਗਿਆ ਜ਼ਿੰਦਗੀ ਦੇ ਵਿੱਚ। ਹਰ ਕੋਈ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁਛ ਇੱਦਾਂ ਦਾ ਹੋਵੇ ਕਿ ਮੈਨੂੰ ਆਪਣਾ ਇੰਜੋਏਮੈਂਟ ਕਰਨ ਲਈ ਸਮਾਂ ਚਾਹੀਦਾ, ਬੱਚੇ ਜਿੱਥੇ ਜਾਂਦੇ ਜਾਣ। ਮਹਾਰਾਜ ਕਹਿੰਦੇ ਇਹ ਸੰਤੋਖ ਜਿਹੜਾ ਆ ਨਾ, ਸੰਤੋਖ ਦੇ ਵਿੱਚ ਆ ਅਤੇ ਜਿਹੜੀ ਜਿਹੜੀ ਸੇਵਾ ਵਾਹਿਗੁਰੂ ਨੇ ਤੈਨੂੰ ਲਾਈ ਆ ਉਹ ਕਰ, ਫਜ਼ੂਲ ਦੇ ਵਿੱਚ ਟਾਈਮ ਨਾ ਵੇਸਟ ਕਰ। ਤੂੰ ਆਪਣੇ ਪੇ ਦਾ ਜਨਮ ਨਹੀਂ ਦੇਖ ਸਕਣਾ,

ਨਾਨਕ ਜੀ ਆਪਣੀ ਗੱਲ ਕਰਨ ਲੱਗੇ ਜੀ, ਕਿਵ ਮਤਲਬ ਹਾਉ, ਆਖਾਂ ਕਵਾਂ, ਸਾਲਾ ਹੀ ਵਾਹਿਗੁਰੂ ਜੀ ਦੀ ਭਗਤੀ ਕਰਨੀ, ਉਹਨੂੰ ਸਲਾਹ ਹੋਣਾ, ਸਾਲਾ ਹੀ ਵਾਹਿਗੁਰੂ ਜੀ ਉਹ ਮੈਂ ਤੁਹਾਨੂੰ ਕਿੱਦਾਂ ਸਲਾਹ ਵਾਂ। ਕਿਉਂ ਵਰਨੀ, ਵਰਨੀ ਮਤਲਬ ਹੁੰਦਾ ਵਰਣਨ ਕਰਨਾ। ਅਸੀਂ ਜਦੋਂ ਪੰਜਾਬੀ 'ਚ ਪੇਪਰ ਦਿੰਦੇ ਹੁੰਦੇ ਸੀ, ਉਹਦੇ 'ਚ ਹੁੰਦਾ ਸੀ 150 ਸ਼ਬਦਾਂ 'ਚ ਇਹਦਾ ਵਰਣਨ ਕਰੋ। ਜਾਣਾ ਮਤਲਬ, ਮੈਂ ਬੱਚਿਆਂ ਨੂੰ ਜਦੋਂ ਪੁੱਛਦਾ ਹੁੰਦਾ ਜਾਣਾ, ਕਹਿੰਦੇ ਦੈਟ ਮੀਨ ਗੋ। ਜਾਣਾ ਮਤਲਬ ਜਾਣਨਾ। ਹਾਉ ਕੈਨ ਵੀ ਸਪੀਕ ਅਬਾਊਟ ਹਿਮ, ਹਾਉ ਕੈਨ ਵੀ ਪ੍ਰੇਜ਼ ਹਿਮ। ਮੈਂ, ਮੈਨੂੰ ਪਤਾ ਹੀ ਨਹੀਂ ਵਾਹਿਗੁਰੂ ਕਿੰਨੇ ਕੁ ਵੱਡੇ ਆ, ਤੇ ਮੈਂ ਕਵਾਂ ਕਿੱਦਾਂ ਹੁਣ, ਮੈਨੂੰ ਇਹ ਨਹੀਂ ਸਮਝ ਆਉਂਦੀ। ਮੈਂ ਜਿਹੜੀ ਆਪ ਜੀ ਨੂੰ ਐਗਜ਼ਾਮਪਲ ਦਿੱਤੀ ਵੀ ਮੇਰਾ ਡੈਡੀ ਫੋਨ ਚੱਕ ਲੈਂਦਾ, ਤੇ ਹੁਣ ਉਹ ਬੰਦਾ ਕਹੂਗਾ ਵੀ ਇਹ ਬੇਇੱਜ਼ਤੀ ਕਰ ਰਿਹਾ ਆਪਣੇ ਡੈਡੀ ਦੀ, ਕਿ ਉਹਦਾ ਪ੍ਰੇਜ਼ ਕਰ ਰਿਹਾ। ਵਾਹਿਗੁਰੂ ਮੈਨੂੰ ਤਾਂ ਸਮਝ ਹੀ ਕੁਛ ਨਹੀਂ। ਕਿਉਂ ਵਰਨੀ, ਮੈਂ ਤੁਹਾਨੂੰ ਕਿੱਦਾਂ ਐਕਸਪਲੇਨ ਕਰਾਂ ਕਿ ਰੱਬ ਕੀ ਆ, ਕਿ ਵਜਾਣਾ, ਮੈਂ ਤੁਹਾਨੂੰ ਜਾਣ ਕਿੱਦਾਂ ਸਕਦਾ, ਕਿਸ ਤਰ੍ਹਾਂ ਉਸ ਕਰਤੇ ਦੀ ਸਿਫਤ ਸ਼ਲਾਘਾ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਉਹਦਾ ਵਿਸਤਾਰ ਵਰਣਨ ਕੀਤਾ ਜਾ ਸਕਦਾ, ਕੁਐਸਚਨ ਮਾਰਕ। ਹੁਣ ਇਸ ਲਾਈਨ ਦੇ ਵਿੱਚ ਦੋ ਸਵਾਲ ਆ ਜੀ। ਇੱਕ ਨਾ ਮੇਰੇ ਕੋਲ ਬੁੱਕ ਪਈ ਆ, ਮੈਨੂੰ ਹੁਣ ਯਾਦ ਭੁੱਲ ਗਿਆ ਉਹਨਾਂ ਨੇ ਕਿੰਨੇ ਸਵਾਲ ਬਣਾਏ ਆ। ਜਿੱਥੇ ਜਿੱਥੇ ਜਪਜੀ ਸਾਹਿਬ ਦੇ ਵਿੱਚ ਕੁਐਸਚਨ ਮਾਰਕ ਆਇਆ, ਉਹਨਾਂ ਨੇ ਉੱਥੇ ਉੱਥੇ ਉਹਦੇ ਸਵਾਲ ਬਣਾਏ ਆ ਵੀ ਜਪਜੀ ਸਾਹਿਬ ਦੇ ਵਿੱਚ ਇੰਨੇ ਸਵਾਲ ਆ। ਮੈਂ ਇੱਕ ਦਿਨ ਕਾਊਂਟ ਕਰਨੇ ਸ਼ੁਰੂ ਕੀਤੇ ਸੀਗੇ ਵੀ ਦੇਖੀ ਦੇਖਦੇ ਹਾਂ ਨਾ, ਕਿਉਂਕਿ ਪਹਿਲਾਂ ਹੀ ਪਹਿਲੀ ਪੌੜੀ 'ਚ ਸਵਾਲ ਆ ਜਾਂਦੇ ਆ, ਫਿਰ ਥਰਡ ਪੌੜੀ 'ਚ ਸਵਾਲ ਆ ਜਾਂਦੇ ਆ, ਹੁਣ ਇਹਦੇ ਵਿੱਚ ਇਸੇ ਲਾਈਨ ਦੇ ਵਿੱਚ ਦੋ ਸਵਾਲ ਆ ਗਏ। ਇਹਦਾ ਮਤਲਬ ਇਹ ਨਹੀਂ ਆ ਨਾਨਕ ਜੀ ਨੂੰ ਪਤਾ ਨਹੀਂ ਆ, ਪਰ ਨਾਨਕ ਜੀ ਦੱਸ ਰਹੇ ਆ ਕਿ ਆਪਾਂ ਕਿੰਨੀ ਨਿਮਰਤਾ 'ਚ ਰਹਿਣਾ, ਰੱਬ ਲਈ ਕਿਸੇ ਗੱਲ 'ਤੇ ਕਲੇਮ ਨਹੀਂ ਕਰਨਾ ਕਿ ਬਸ ਮੈਨੂੰ ਆਹ ਪਤਾ ਆ। ਅਤੇ ਭਗਤਾਂ ਨੂੰ ਅਤੇ ਵਾਹਿਗੁਰੂ ਜੀ ਨੂੰ ਸਭ ਕੁਛ ਪਤਾ ਹੁੰਦਾ, ਐਵਰੀਥਿੰਗ ਦੇ ਨੋਜ਼, ਐਂਡ ਦੇ ਗੋਟ ਪਾਵਰ ਟੂ ਡੂ ਐਵਰੀਥਿੰਗ। ਇੰਨਾ ਵੀ ਗੱਲ ਆ ਵੀ ਉਹ ਉਹ ਉਸ ਚੀਜ਼ ਨੂੰ ਬਦਲਣ ਦੀ ਵੀ ਤਾਕਤ ਰੱਖਦੇ ਆ। ਇੱਕ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਆ ਜੀ, ਜੇ ਕਿਤੇ ਤੁਸੀਂ ਪੜ੍ਹਿਆ ਨਾ, ਅਤੇ ਆਹ ਫੋਟੋ ਦੇ ਨਾਲ ਉਹ ਮੈਚ ਹੋ ਜਾਣਾ। ਕਿਹੜਾ ਸ਼ਬਦ ਸੀ ਮੈਂ ਦੱਸਿਆ ਸੀ ਇੱਕ ਵਾਰੀ ਜੀ ਖਾਲਸਾ ਕਲੱਬ ਦੇ ਵਿੱਚ, ਕਿਸੇ ਨੂੰ ਯਾਦ ਹੋਵੇ। ਨਾਮਾ ਸੁਲਤਾਨੇ ਬੰਨ੍ਹ ਲਿਆ, ਨਾਮਦੇਵ ਜੀ ਨੂੰ ਸੁਲਤਾਨ ਨੇ ਬੰਨ੍ਹ ਲਿਆ ਸੀ। ਕਿਉਂ ਬੰਨਿਆ ਸੀਗਾ? ਕਿਉਂਕਿ ਉਹਨਾਂ ਦੀ ਸ਼ਿਕਾਇਤ ਕੀਤੀ ਰਾਜੇ ਕੋਲੋਂ, ਕਹਿੰਦੇ ਨਾਮਦੇਵ ਆਪਣੇ ਆਪ ਨੂੰ ਭਗਤ ਸਦਾਈ ਜਾਂਦਾ ਹੈ, ਇਹਦੇ ਕੋਲ ਕੁਛ ਵੀ ਨੀਗਾ, ਇਹ ਇਹ ਬੰਦਿਆਂ ਨੂੰ ਟੀਜ਼ ਕਰ ਰਿਹਾ, ਇਹ ਬੰਦਿਆਂ ਨੂੰ ਮੂਰਖ ਬਣਾ ਰਿਹਾ ਆ, ਇਹਨੂੰ ਬੰਨ੍ਹ ਲਓ ਸੁਲਤਾਨ, ਇਹਨੂੰ ਸਜ਼ਾ ਦਿਓ, ਇਹ ਆਪਣੇ ਆਪ ਨੂੰ ਹਿੰਦੂ ਕਹਿੰਦਾ ਆ, ਇਹ ਮੁਸਲਮਾਨਾਂ ਨੂੰ ਵੀ ਮਾੜਾ ਕਹਿੰਦਾ ਆ, ਕਿਉਂਕਿ ਭਗਤ ਨਾਮਦੇਵ ਜੀ ਕੋਲ ਮੁਸਲਮਾਨ ਵੀ ਜਾਣ ਲੱਗ ਪਏ ਸੀਗੇ, ਹਿੰਦੂ ਵੀ ਜਾਂਦੇ ਸੀ, ਅਤੇ ਉਹਨਾਂ ਨੇ ਬੰਨ੍ਹ ਲਿਆ, ਅਤੇ ਬੰਨ੍ਹ ਕੇ ਕਹਿੰਦੇ ਬਿਸਮਿਲ ਮਾ ਗਾਏ ਦੇ ਜਵਾਏ ਨਾਤਰ ਗਰਦਮ ਮਾਰੋਂ ਠਾਏ, ਕਹਿੰਦੇ ਜਾਂ ਤਾਂ ਗਾਂ ਜਿੰਦੀ ਕਰਦੇ, ਜੇ ਨਹੀਂ ਤਾਂ ਤੇਰੀ ਧੌਣ ਵੱਢ ਦੇਣੀ। ਰੁਦਨ ਕਰੇ ਨਾਮੇ ਕੀ ਮਾਈ, ਛੋੜ ਰਾਮ ਕੇ ਨਾ ਭੱਜ ਖਦਾਈ। ਕਹਿੰਦੇ ਵੀ ਉਹ ਨਾਮਦੇਵ ਜੀ ਨੇ ਉਹਨਾਂ ਨੂੰ ਆਪਸ਼ਨ ਦਿੱਤੀ ਵੀ ਜੇ ਤੇਰੇ ਸ਼ਕਤੀ ਹੈ ਨਹੀਂ ਇਹਨੂੰ ਜਿੰਦੇ ਕਰਨ ਦੀ, ਤੂੰ ਮੁਸਲਮਾਨ ਬਣ ਜਾ, ਰਾਮ ਰਾਮ ਛੱਡ ਦੇ ਅਤੇ ਅੱਲਾ ਅੱਲਾ ਕਰਨ ਲੱਗ ਪਾ। ਹੁਣ ਰਾਮਦੇਵ ਜੀ ਦੀ ਮਾਰ ਹੁੰਦੀ ਆ, ਰੁਦਨ ਕਰੇ ਨਾਮੇ ਕੀ ਮਾਈ, ਛੋੜ ਰਾਮ ਕੇ ਨਾ ਭਜੇ ਖੁਦਾਈ। ਕਹਿੰਦੇ ਰਾਮ ਰਾਮ ਕਹਿਣਾ ਛੱਡ ਦੇ ਪੁੱਤ, ਤੂੰ ਹੀ ਤਾਂ ਕਹਿੰਦਾ ਅੱਲਾ ਰਾਮ ਇੱਕੋ ਹੀ ਆ, ਫਿਰ ਤੂੰ ਅੱਲਾ ਅੱਲਾ ਕਰਨ ਲੱਗ ਪਾ। ਤੇ ਨਾਮਦੇਵ ਜੀ ਕਹਿੰਦੇ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਈ, ਪਿੰਡ ਭਰੇ ਤਾਂ ਹਰ ਗੰਗਾਈ। ਕਹਿੰਦੇ ਨਾ ਤੂੰ ਮੇਰੀ, ਇਹ ਇਹ ਮੇਰੀ ਮਾਂ ਹੀ ਨਹੀਂ, ਕਹਿੰਦੇ ਇਹਨੂੰ ਲੈ ਜਾਓ ਇੱਥੋਂ। ਕਹਿੰਦੇ ਉਹ ਆਪਣੀ ਮੌਜ ਦੇ ਵਿੱਚ ਆ ਕੇ ਭਾਵੇਂ ਭਾਵਾਂ ਉਹਨੂੰ ਅੱਲਾ ਕਵਾਂ ਭਾਵਾਂ ਉਹਨੂੰ ਰਾਮ ਕਵਾਂ, ਪਰ ਇਹ ਧੱਕਾ ਕਰਦੇ ਆ, ਧੱਕਾ ਨਹੀਂ ਕਦੀ ਰੱਬ ਦਾ ਭਗਤ ਸਹਿੰਦਾ ਹੁੰਦਾ। ਸੋ ਉਸ ਸ਼ਬਦ ਦੇ ਵਿੱਚ ਫਿਰ ਉਹਨਾਂ ਨੇ ਜਦੋਂ ਰੱਬ ਆਇਆ ਨਾ, ਰੱਬ ਨੂੰ ਰੱਬ ਜੀ ਨੇ ਦਰਸ਼ਨ ਦਿੱਤੇ ਭਗਤ ਨਾਮਦੇਵ ਜੀ ਨੇ, ਤਾਂ ਉਹਨਾਂ ਨੇ ਸਵਾਲ ਪੁੱਛੇ ਨਾਮਦੇਵ ਦੱਸ ਕੀ ਚਾਹੀਦਾ, ਇਹ ਗਾਂ ਜਿੰਦੀ ਕਰ ਦਵਾਂ ਜਾਂ ਧਰਤੀ ਪੁੱਠੀ ਕਰ ਦਵਾਂ, ਤੂੰ ਚਾਹੁੰਦਾ ਕੀ ਆ, ਮੈਂ ਉਹੀ ਕਰ ਦਿੰਦਾ, ਤੇ ਅੱਜ ਸਾਰੇ ਦੇਖ ਲੈਣ ਕਿ ਰੱਬ ਦੇ ਨਾਲ ਨਾਮਦੇਵ ਜੀ ਇੱਕ ਮਿਕ ਹੋਏ ਆ। ਤੇ ਨਾਮਦੇਵ ਜੀ ਨੇ ਬੜੀ ਪਿਆਰੀ ਗੱਲ ਕਹੀ, ਨਾਮਦੇਵ ਜੀ ਕਹਿੰਦੇ ਵਾਹਿਗੁਰੂ ਮੈਂ ਤੇਰੀ ਕੁਦਰਤ ਦੇ ਵਿੱਚ ਕੁਛ ਵੀ ਇਦਾਂ ਦਾ ਨਹੀਂ ਕਰਨਾ ਚਾਹੁੰਦਾ ਜਿਹੜਾ ਤੁਹਾਡੇ ਕਾਨੂੰਨ ਦੇ ਉਲਟ ਹੋਵੇ, ਤੁਸੀਂ ਇੱਦਾਂ ਕਰੋ ਬਸ ਇੱਕ ਮਰੀ ਕਾਂ ਦਾ ਦੁੱਧ ਦੇ ਦਿਓ ਮੈਨੂੰ, ਤਾਂ ਕਿ ਮੈਂ ਰਾਜੇ ਨੂੰ ਦਿਖਾ ਦੇਵਾਂ ਕਿ ਆਹ ਦੇਖੋ ਆਹ ਗਾਂ ਨੇ ਦੁੱਧ ਦਿੱਤਾ ਮਰੀ ਨੇ, ਕਿਉਂਕਿ ਮਰੀ ਗਾਂ ਦੁੱਧ ਨਹੀਂ ਦੇ ਸਕਦੀ ਸੀ। ਤੇ ਉਹ ਮਰੀ ਹੋਈ ਗਾਂ ਦਾ ਜਦੋਂ ਦੁੱਧ ਆਇਆ ਤੇ ਨਾਮਦੇਵ ਨੇ ਉਹ ਰਾਜੇ ਦੇ ਅੱਗੇ ਰੱਖਿਆ,
ਉਹ ਸ਼ਬਦ ਦੇ ਵਿੱਚ ਬੜੀ ਪਿਆਰੀ ਅਖੀਰ ਦੇ ਉੱਤੇ ਗੱਲ ਲਿਖੀ ਹੈ ਨਾ, ਨਾਮਦੇਵ ਜੀ ਨੇ ਜਦੋਂ ਉਹਦੇ ਅੱਗੇ ਰੱਖਿਆ ਤੇ ਉਹ ਦੌੜ ਗਿਆ, ਕਹਿੰਦਾ ਵੀ ਅੱਜ ਤਾਂ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੋ ਗਈ, ਇਹ ਲੋਕਾਂ ਨੇ ਮੈਨੂੰ ਗਲਤ ਨਾਮਦੇਵ ਬਾਰੇ ਇਨਫੋਰਮੇਸ਼ਨ ਦਿੱਤੀ ਤੇ ਮੈਂ ਝੂਠਾ ਰਾਜਾ ਬਣ ਗਿਆ, ਤੇ ਉਹਨੇ ਆ ਕੇ ਜਦੋਂ ਨਾਮਦੇਵ ਜੀ ਕੋਲ ਸੌਰੀ ਫੀਲ ਕੀਤੀ ਤੇ ਨਾਮਦੇਵ ਜੀ ਨੇ ਕਿਹਾ ਤੇਰੀ ਸੌਰੀ ਦੀ ਮੈਨੂੰ ਲੋੜ ਨਹੀਂ, ਸਾਚ ਸ਼ੀਲ ਚਾਲੋ ਸੁਲਤਾਨ, ਇਹ ਸਾਰੇ ਸ਼ਬਦ ਦਾ ਐਸੈਂਸ ਸੀ ਕਿ ਜੇ ਰੱਬ ਨੇ ਤੈਨੂੰ ਰਾਜੇ ਵਾਲੀ ਡਿਊਟੀ ਦਿੱਤੀ ਹੈ ਨਾ, ਸੱਚ ਤੇ ਪਹਿਰਾ ਦੇ, ਉਹ ਕੰਮ ਕਰ ਜਿਹੜੇ ਰੱਬ ਜੀ ਤੇਰੇ ਕੋਲ ਕਰਾਉਣਾ ਚਾਹੁੰਦੇ ਆ, ਤੂੰ ਇਨਸਾਫ ਕਰਿਆ ਕਰ, ਲੋਕਾਂ ਦੀਆਂ ਗੱਲਾਂ ਸੁਣ ਕੇ ਭਗਤਾਂ ਨੂੰ ਤੰਗ ਨਾ ਕਰਿਆ ਕਰ। ਹੁਣ ਜੇ ਚਾਹੁੰਦੇ ਤੇ ਨਾਮਦੇਵ ਜੀ ਉਦੋਂ ਕਹਿ ਸਕਦੇ ਸੀ, ਦੇਖਿਆ ਤੁਹਾਨੂੰ ਪਤਾ ਲੱਗ ਗਿਆ ਨਾ ਮੈਂ ਰੱਬ ਆ। ਨਾਮਦੇਵ ਜੀ ਨੇ ਫਿਰ ਵੀ ਕਿਹਾ ਮੇਰੇ ਕੋਲ ਕੁਛ ਨਹੀਂ, ਕਰ ਹੈ ਰਾਮ ਹੋਏ ਹੈ ਸੋਏ ਹਮਰਾ ਕੀ ਆ ਕਛੂ ਨਾ ਹੋਏ, ਇਹ ਆ ਭਗਤਾਂ ਦੀ ਗੱਲ। ਤੇ ਜਿਹੜੇ ਬੰਦਿਆਂ ਨੂੰ ਕੁਛ ਨਾ ਕੁਛ ਮਾੜੀ ਮੋਟੀ ਗੱਲ ਮਿਲ ਜਾਂਦੀ ਆ, ਉਹ ਫਿਰ ਕਰਨ ਲੱਗ ਪੈਂਦੇ ਆਈ ਨੋ ਐਵਰੀਥਿੰਗ, ਮੈਨੂੰ ਪਤਾ ਤੇਰੇ ਨਾਲ ਕੱਲੂ ਕੀ ਹੋਣਾ, ਮੈਨੂੰ ਪਤਾ ਉਹਦੇ ਨਾਲ ਕੀ ਹੋਣਾ ਸੀਗਾ, ਕਿਉਂਕਿ ਉਹ ਫਿਊਚਰ ਦੱਸਣਾ ਸ਼ੁਰੂ ਕਰ ਲੈਂਦੇ ਆ। ਇਸ ਨੂੰ ਸ਼ਬਦ ਨੂੰ ਹੁਣ ਆਖੀਰ ਦੇ ਵਿੱਚ ਨਾਨਕ ਜੀ ਇਸ ਗੱਲ ਨੂੰ ਮੁਕਾਉਣ ਲੱਗੇ ਆ, ਨਾਨਕ ਆਖਣ ਸਭ ਕੋ ਆਖੈ, ਹਰ ਕੋਈ ਆਖਦਾ ਆ, ਕੀ ਆਖਦੇ ਆ ਜੀ, ਇੱਕ ਦੂ ਇੱਕ ਸਿਆਣਾ, ਹਰ ਕੋਈ ਰੱਬ ਜੀ ਬਾਰੇ ਗੱਲਾਂ ਕਰ ਰਿਹਾ, ਹਰ ਕੋਈ ਰੱਬ ਜੀ ਬਾਰੇ ਗੱਲਾਂ ਕਰ ਰਿਹਾ, ਤੇ ਹਰ ਕੋਈ ਕਹਿ ਰਿਹਾ ਆ ਆਈ ਐਮ ਦ ਬੈਸਟ, ਸਾਡਾ ਰਿਲੀਜਨ ਬੈਸਟ ਆ, ਬਸ ਵੀ ਨੋ ਐਵਰੀਥਿੰਗ, ਅਸੀਂ ਸਾਰਿਆਂ ਤੋਂ ਉੱਤੇ ਹਾਂ, ਤੁਸੀਂ ਕਿਸੇ ਵੀ ਰਿਲੀਜਨ ਨਾਲ ਗੱਲ ਕਰਕੇ ਦੇਖ ਲਓ। ਇੱਕ ਵਾਹਿਗੁਰੂ ਜੀ ਗੁਰੂ ਨਾਨਕ ਜੀ ਦਾ ਘਰ ਇੱਦਾਂ ਦਾ ਆ ਜਿਹਦੇ ਵਿੱਚ ਆਪਾਂ ਰਾਮ ਵੀ ਬੋਲਣਾ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਇੱਥੇ ਆਪਾਂ ਅੱਲਾ ਵੀ ਬੋਲਦੇ ਹਾਂ, ਤੂੰ ਕਰ ਮੈਂ ਰਾਮਤ ਸਾਈ ਅੱਲਾ ਹਰਾਮ ਜੀਵੋਂ ਤੇਰੇ ਨਾਈ, ਨਾ ਇੱਥੇ ਅੱਲਾ ਕਹਿਣ ਤੇ ਪਾਬੰਦੀ, ਨਾ ਰਾਮ ਕਹਿਣ ਤੇ, ਮੋਸਕ ਜਾ ਕੇ ਤੁਸੀਂ ਰਾਮ ਨਹੀਂ ਬੋਲ ਸਕਣਾ ਤੇ ਮਸੀਤ ਜਾ ਕੇ, ਮਸੀਤ ਜਾ ਕੇ ਤੁਸੀਂ ਰਾਮ ਨਹੀਂ ਤੇ ਉੱਥੇ ਜਾ ਕੇ ਤੁਸੀਂ ਅੱਲਾ ਨਹੀਂ ਬੋਲ ਸਕਣਾ, ਉਹਨਾਂ ਨੇ ਚੱਕ ਕੇ ਬਾਹਰ ਮਾਰਨਾ ਆਪਾਂ ਨੂੰ। ਇਹ ਨਾਨਕ ਜੀ ਦਾ ਹੀ ਦਰ ਆ ਜਿੱਥੇ ਨਾਨਕ ਜੀ ਆਪਾਂ ਨੂੰ ਇਹ ਗੱਲ ਸਿਖਾਉਂਦੇ ਆ ਕਿ ਹਰ ਕੋਈ ਬੰਦਾ ਹਰੇਕ ਧਰਮ ਰੱਬ ਜੀ ਨੂੰ ਆਪਣੇ ਹਿਸਾਬ ਨਾਲ ਸਿਆਣਾ ਬਣ ਬਣ ਕੇ ਦੱਸਣਾ ਚਾਹੁੰਦਾ ਆ ਵੀ ਮੈਂ ਸਭ ਨਾਲੋਂ ਵੱਡਾ ਬਈ। ਨਾਨਕ ਜੀ ਇਹ ਕਹਿ ਰਹੇ, ਨਾਨਕ ਆਖਣ ਸਭ ਕੋ ਆਖੇ, ਇਹੀ ਗੱਲਾਂ ਹਰ ਕੋਈ ਕਰੀ ਜਾਂਦਾ ਕਿ ਇੱਕ ਦੂ ਇੱਕ ਸਿਆਣਾ, ਬਈ ਮੈਂ ਹੀ ਬੈਸਟ ਆ, ਮੈਂ ਹੀ ਬੈਸਟ ਆ, ਜੋ ਮੈਂ ਗੱਲ ਕਹਿਤੀ ਰੱਬ ਪ੍ਰਤੀ ਇਹੀ ਵਧੀਆ। ਪਰ ਉਹ ਕਿੱਦਾਂ ਜਾਣਨ ਆਪਾਂ ਸਿੱਖ ਨੇ ਕੀ ਕਹਿਣਾ। ਹੁਣ ਨਾਨਕ ਜੀ ਇੱਥੇ ਗੱਲ ਮੁਕਾਉਣ ਲੱਗੇ ਆ ਕਿ ਅਸਲ ਦੇ ਵਿੱਚ ਗੱਲ ਕੀ ਆ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਵੱਡਾ ਸਾਹਿਬ ਵੱਡੀ ਨਾਈ, ਉਹਦਾ ਨਾਮ ਵੀ ਵੱਡਾ ਆ। ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਗ੍ਰੇਟ ਆ, ਬਸ ਇੰਨਾ ਹੀ ਕਹਿ ਸਕਦੇ, ਵੱਡਾ ਵੱਡਾ ਕਹਿ ਉਹਨੂੰ, ਉਹਨੂੰ ਕਿਸੇ ਬਾਉਂਡਰੀ ਚ ਨਾ ਪਾ। ਸਾਹਿਬ ਮਤਲਬ ਓਨਰ, ਇਸ ਧਰਤੀ ਦਾ ਜਿਹੜਾ ਬਣਾਉਣ ਵਾਲਾ ਓਨਰ ਮਾਸਟਰ, ਵੱਡੀ ਨਾਈ ਉਹਦਾ ਨਾਮ ਵੀ ਬੜਾ ਵੱਡਾ ਆ। ਕਿਹੜਾ ਆ ਨਾਮ ਵਾਹਿਗੁਰੂ ਜੀ? ਉਹਦਾ ਨਾਮ ਰਾਮ ਰਾਮ ਆ, ਉਹਦਾ ਨਾਮ ਹਰੇ ਹਰੇ ਆ, ਉਹਦਾ ਨਾਮ ਭਗਤ ਵਛਲ ਆ, ਉਹਦਾ ਨਾਮ ਬੀਠਲ ਆ, ਕੀ ਆ? ਵਾਹਿਗੁਰੂ ਜੀ ਕਹਿੰਦੇ ਉਹਦੇ ਸਾਰੇ ਨਾਮ ਬੜੇ ਵੱਡੇ ਆ। ਕੀਤਾ ਜਾਕਾ ਹੋਊਗਾ, ਇਹ ਕ੍ਰੀਏਸ਼ਨ ਜਿੰਨੀ ਵੀ ਕ੍ਰੀਏਟ ਕੀਤੀ ਹੈ ਸਾਰੀ ਉਸ ਵਾਹਿਗੁਰੂ ਜੀ ਦੀ ਕੀਤੀ ਆ, ਤੇ ਬਸ ਉਹਨੂੰ ਆਪਾਂ ਕੀ ਕਹਿਣਾ, ਵਾਹਿਗੁਰੂ ਜੀ ਬਹੁਤ ਵੱਡੇ ਆ। ਉਹ ਅਕਾਲ ਪੁਰਖ ਵੱਡਾ ਸਾਹਿਬ ਆ, ਵੱਡੇ ਨਾਮ ਵਾਲਾ, ਜਿਸ ਦਾ ਕੀਤਾ ਹੋਇਆ ਸਭ ਕੁਛ ਹੁੰਦਾ। ਕਿਸੇ ਨੇ ਬੱਚੇ ਨੇ ਸਵਾਲ ਪੁੱਛਿਆ ਸੀ ਕਿ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਰਾਮ ਰਾਮ ਜਪਣਾ ਜਾਂ ਹਰੇ ਕ੍ਰਿਸ਼ਨਾ ਹਰੇ ਰਾਮ ਜਪਣਾ ਇਜ਼ ਅ ਸੇਮ ਥਿੰਗ, ਇਜ਼ ਅ ਸੇਮ ਥਿੰਗ। ਭਾਈ ਵੀਰ ਸਿੰਘ ਜੀ ਇਹਦੇ ਬਾਰੇ ਲਿਖਦੇ ਆ, ਭਾਈ ਵੀਰ ਸਿੰਘ ਜੀ ਇਹਦੇ ਬਾਰੇ ਲਿਖਦੇ ਆ ਕਿ ਵਾਹਿਗੁਰੂ ਵਾਹਿਗੁਰੂ ਕਹਿਣਾ ਤੇ ਰਾਮ ਰਾਮ ਕਹਿਣਾ ਸੇਮ ਥਿੰਗ ਹੈਗੀ ਆ, ਤੇ ਉਹ ਕਹਿੰਦੇ ਵੀ ਨਹੀਂ। ਉਹਨਾਂ ਨੇ ਇੱਕ ਐਗਜ਼ਾਮਪਲ ਬਹੁਤ ਸੋਹਣੀ ਦਿੱਤੀ, ਇੱਕ ਪੁਲਿਸਮੈਨ ਹੁੰਦੇ ਨਾ ਇੰਡੀਆ ਦੇ ਵਿੱਚ, ਉਹਨਾਂ ਦੇ ਸਟਾਰ ਲੱਗੇ ਹੁੰਦੇ ਆ, ਤੇ ਜਿਹਦੇ 3 ਸਟਾਰ ਲੱਗੇ ਹੋਣ ਉਹਨੂੰ SHO ਕਹਿੰਦੇ ਆ, ਉਦੋਂ ਬਾਅਦ ਸ਼ੇਰ ਲੱਗਾ ਹੁੰਦਾ ਉਹਨੂੰ DSP ਕਹਿੰਦੇ ਆ। ਕਹਿੰਦੇ ਜੇ ਕੋਈ DSP ਨੂੰ ਹੌਲਦਾਰ ਕਹੀ ਜਾਵੇ ਤਾਂ ਕੀ ਹੋਊਗਾ? ਹੈ ਤਾਂ ਪੁਲਿਸਮੈਨ ਹੀ ਆ, ਉਹਨੂੰ ਹੌਲਦਾਰ ਕਹਿ ਦਿਓ, ਉਹਨੂੰ ਸਿਪਾਹੀ ਕਹਿ ਦਿਓ, ਨਹੀਂ ਗੱਲ ਨਹੀਂ ਬਣੂਗੀ ਨਾ। ਜਦੋਂ ਤੁਸੀਂ ਰਾਮ ਕਹਿੰਦੇ ਨਾ, ਮਤਲਬ ਵਾਹਿਗੁਰੂ ਜੀ ਪ੍ਰੈਜੈਂਟ ਐਵਰੀਵੇਅਰ, ਰਮਿਆ ਹੋਇਆ, ਬਸ
ਜਦੋਂ ਤੁਸੀਂ ਕਹਿੰਦੇ ਨਾ ਵਾਹ, ਇਹਦਾ ਮਤਲਬ ਗ੍ਰੇਟ ਆ। ਉਹਨੂੰ ਕਿਸੇ ਬਾਉਂਡਰੀ ਚ ਨਹੀਂ ਲਿਆਂਦਾ ਤੇ ਗੁਰੂ ਦੁਆਰਾ ਪ੍ਰਾਪਤ ਹੁੰਦਾ ਹਨੇਰੇ ਤੋਂ ਲਾਈਟ ਤੱਕ ਲੈ ਕੇ ਆਉਣ ਵਾਲੇ ਵਾਹਿਗੁਰੂ ਜੀ ਆ। ਤੇ ਉਹ ਕਹਿੰਦੇ ਸੀ ਇਹਦਾ ਮੇਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਜੀ ਨੇ ਆਪਾਂ ਨੂੰ ਇਹ ਸ਼ਬਦ ਬਖਸ਼ਿਆ ਵਾਹਿਗੁਰੂ ਦਾ ਜਪਣ ਦੇ ਲਈ। ਇਸ ਕਰਕੇ ਭਾਈ ਵੀਰ ਸਿੰਘ ਜੀ ਨੇ ਉਸ ਬੁੱਕ ਦੇ ਵਿੱਚ ਬੜੀਆਂ ਪਿਆਰੀਆਂ ਹੋਰ ਗੱਲਾਂ ਵੀ ਇਸੇ ਸਵਾਲ ਤੇ ਲਿਖੀਆਂ। ਨਾਨਕ

ਪੁਰਾਤਨ ਗ੍ਰੰਥਾਂ ਵਿੱਚ ਜਿੱਥੇ ਮੈਂ ਬਿੰਦੀ ਲਾਈ ਆ ਇੱਥੇ ਲੱਗੀ ਆ ਜੀ, ਪ੍ਰਿੰਟਿੰਗ ਪ੍ਰੈਸ ਦੀ ਮਿਸਟੇਕ ਕਰਕੇ ਇਹ ਹੋੜੇ ਦਾ ਕਨੌੜਾ ਬਣ ਗਿਆ। ਇਹਦਾ ਮਤਲਬ ਆਪਾ ਉਹ ਨਹੀਂ ਹੈਗਾ, ਇਹਦਾ ਮਤਲਬ ਆਪੋ ਆ, ਆਪਣੇ ਆਪ ਤੋਂ ਦੱਸਿਆ। ਨਾਨਕ ਜੀ ਕਹਿੰਦੇ ਜੇ ਕੋਈ ਬੰਦਾ ਫਿਰ ਵੀ ਇਹੀ ਕਹੀ ਜਾਵੇ ਮੈਨੂੰ ਹੀ ਪਤਾ, ਮੈਨੂੰ ਹੀ ਪਤਾ, ਆਈ ਨੋ ਐਵਰੀਥਿੰਗ, ਤੇ ਅੱਗੇ ਗਿਆ ਦਰਗਾਹ ਦੇ ਵਿੱਚ ਗਿਆ, ਉਹ ਸੋਹਣਾ ਨਹੀਂ ਲੱਗਣਾ, ਉਹਨੂੰ ਆਪਣੇ ਆਪ ਤੇ ਬੜੀ ਸ਼ਰਮ ਆਊਗੀ। ਜੇ ਹੇ ਨਾਨਕ, ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਵਾਹਿਗੁਰੂ ਦੀ ਵਡਿਆਈ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰੇ, ਯਤਨ ਕਰੇ, ਉਹ ਅਕਾਲ ਪੁਰਖ ਦੇ ਦਰ ਦੇ ਉੱਤੇ ਜਾ ਕੇ ਆਦਰ ਨਹੀਂ ਪਾਉਂਦਾ। ਕਿਉਂ ਨਹੀਂ ਪਾਉਂਦਾ? ਕਿਉਂਕਿ ਜਦੋਂ ਉਹਨੇ ਦੇਖਿਆ ਉਹ ਵਾਹਿਗੁਰੂ ਜੀ ਨੂੰ ਇੰਨਾ ਕੁ ਦੱਸ ਰਿਹਾ ਕਿ ਨਹੀਂ ਉਹਦਾ ਆਕਾਰ ਬਸ ਇੰਨਾ ਆ, ਤੇ ਜਦੋਂ ਉਹਨੇ ਜਾ ਕੇ ਇੰਨਾ ਵੱਡਾ ਦੇਖਿਆ ਉਹ ਕਹਿੰਦਾ ਉਹ ਵਾਹਿਗੁਰੂ, ਮੈਂ ਤਾਂ ਬਹੁਤ ਗਲਤ ਦੱਸਦਾ ਰਿਹਾ, ਮੈਂ ਤਾਂ ਬਹੁਤ ਕੁਛ ਗਲਤ ਕਹਿੰਦਾ ਰਿਹਾ। ਮਸਕੀਨ ਜੀ ਨੇ ਲਾਸਟ ਟਾਈਮ ਦੇ ਉੱਤੇ ਗੱਲ ਕਹੀ ਸੀ, ਕਹਿੰਦੇ ਮੈਂ ਜਿੰਨੀਆਂ ਰਿਕਾਰਡਿੰਗਾਂ ਪੁਰਾਣੀਆਂ ਸੁਣ ਰਿਹਾ ਤੇ ਮੈਨੂੰ ਜੀ ਕਰਦਾ ਇਹ ਸਾਰੀਆਂ ਡਿਲੀਟ ਹੋ ਜਾਣੇ, ਸਾਰੀਆਂ ਮਿਟ ਜਾਣ, ਕਿਉਂਕਿ ਜੋ ਹੁਣ ਮੇਰੀ ਅੰਡਰਸਟੈਂਡਿੰਗ ਆ ਉਹ ਪਿਛਲੀ ਗਲਤ ਹੋ ਗਈ ਆ। ਜਿਹੜੇ ਰੱਬ ਦੇ ਭਗਤ ਆ ਉਹ ਇੱਦਾਂ ਦੇ ਹੁੰਦੇ ਆ, ਰੱਬ ਦੇ ਭਗਤ ਕੋਈ ਕਲੇਮ ਨਹੀਂ ਕਰਦੇ। ਨਾਨਕ ਜੇ ਕੋ ਆਪਾਂ ਜਾਣੇ ਅੱਗੇ ਗਿਆ ਨਾ ਸੋ ਹੈ, ਉਹ ਸੋਹਣਾ ਨਹੀਂ ਲੱਗਣਾ। ਤੇ ਨਾਨਕ ਜੀ ਕਹਿੰਦੇ ਫਿਰ ਆਪਾਂ ਕਰਨਾ ਕਿ ਉਹਨੂੰ ਬਸ ਵੱਡਾ ਵੱਡਾ ਕਹਿ, ਉਹਦੇ ਚੱਕਰਾਂ ਚ ਨਾ ਪੈ, ਰੱਬ ਕੀ ਕਰ ਸਕਦਾ, ਰੱਬ ਕਦੋਂ ਕਰ ਸਕਦਾ, ਰੱਬ ਨੇ ਆਹ ਕਿਉਂ ਕੀਤਾ, ਰੱਬ ਆਹ ਕਿਉਂ ਨਹੀਂ ਕਰਦਾ। ਜਿੱਥੇ ਆਉਂਦਾ ਨਾ ਲਿਖਿਆ ਕਰਤਾ ਪੁਰਖ, ਮੀਨ ਉਹ ਕ੍ਰੀਏਟਰ ਵੀ ਆ ਤੇ ਉਹ ਵਾਈਜ਼ ਵੀ ਆ, ਉਹਨੂੰ ਪਤਾ ਆ ਵੀ ਜੇ ਦੋ ਅੱਖਾਂ ਲਾਉਣੀਆਂ ਸੀ ਤਾਂ ਦੋ ਪਿੱਛੇ ਕਿਉਂ ਨਹੀਂ ਲਾਈਆਂ। ਕਹਿਣ ਵਾਲੇ ਕਹਿ ਹੀ ਸਕਦੇ ਆ, ਜੇ ਇੱਕ ਨੱਕ ਨਾ ਸਰਦਾ ਸੀ ਦੂਜਾ ਕਿਉਂ ਲਾਤਾ ਨਾਲ, ਇੱਕ ਕੰਨ ਨਾਲ ਵੀ ਤਾਂ ਸਰਦਾ ਹੀ ਆ, ਇੱਕ ਬੰਦ ਕੀਤੇ ਦੋ ਪਾਸੇ ਕੀ ਇਸ ਰਾਊਂਡ ਸਿਸਟਮ ਬਣਾਉਣ ਦੀ ਲੋੜ ਪੈ ਗਈ ਮਹਾਰਾਜ। ਵਾਹਿਗੁਰੂ ਜੀ ਬਹੁਤ ਸਿਆਣੇ ਆ ਜੀ, ਉਹ ਕਰਤਾ ਪੁਰਖ ਆ। ਜਿਹੜੇ ਐਵੋਲੂਸ਼ਨ ਵਾਲੇ ਮੰਨਦੇ ਆ ਉਹ ਕਹਿੰਦੇ ਬੰਦੇ ਬਾਂਦਰਾਂ ਤੋਂ ਬਣ ਗਏ ਨਾ, ਤੇ ਉਹ ਬੰਦਿਆਂ ਨੂੰ ਪੁੱਛਦੇ ਸੀ ਅੱਜ ਬਾਂਦਰਾਂ ਤੋਂ ਬੰਦੇ ਕਿਉਂ ਨਹੀਂ ਬਣਦੇ, ਅੱਜ ਬਾਂਦਰ ਦਾ ਬਾਂਦਰ ਹੀ ਰਹੀ ਜਾਂਦਾ। ਐਵੋਲੂਸ਼ਨ ਮੰਨ ਰਿਹਾ ਉਹ, ਡੀ ਐਨ ਏ ਚੇਂਜ ਹੋਇਆ, ਇਹ ਹੌਲੀ ਹੌਲੀ ਪਹਿਲਾਂ ਇੰਨਾ ਕੁ ਝੁਕਿਆ, ਫਿਰ ਇੱਦਾਂ ਹੋ ਗਿਆ, ਫਿਰ ਇੱਦਾਂ ਹੋਇਆ, ਫਿਰ ਇੱਦਾਂ ਹੋ ਗਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਇਸ ਗੱਲ ਨਾਲ ਸਹਿਮਤ ਹੈਗੇ ਨਾ। ਡਾਰਵਿਨ ਦੀ ਥਿਊਰੀ ਹੋਊਗੀ, ਇਹ ਡਾਰਵਿਨ ਦੀ ਥਿਊਰੀਆਂ ਚੇਂਜ ਹੁੰਦੀਆਂ ਰਹਿਣੀਆਂ, ਆਪਸ ਵਿੱਚ ਹੀ ਲੜੀ ਮਰੀ ਜਾਣੇ ਆ। ਸੰਤਨ ਕੀ ਸੁਣ ਸਾਚੀ ਸਾਖੀ, ਜੋ ਬੋਲੇ ਸੋ ਪੇਖੀ ਆਖੀ। ਨਾਨਕ ਜੀ ਨੇ ਜੋ ਅੱਖਾਂ ਦੇ ਨਾਲ ਰੱਬ ਦੇ ਦਰ ਤੇ ਹੁੰਦਾ ਦੇਖਿਆ, ਸੱਚ ਖੰਡ ਦੇਖਿਆ, ਧਰਮ ਖੰਡ ਦੇਖਿਆ, ਸਰਮ ਖੰਡ ਦੇਖਿਆ, ਉਹ ਸਾਰੇ ਲਿਖ ਦਿੱਤੇ ਆ। ਮੈਨੂੰ ਦੱਸਦੇ ਨਹੀਂ, ਮੈਂ ਉਹਨਾਂ ਦੇ ਮੀਨਿੰਗ ਗਲਤ ਕੱਢਣ ਦੀ ਟਰਾਈ ਕਰ ਰਿਹਾ, ਮੈਂ ਉਹਨੂੰ ਅੰਡਰ ਐਸਟੀਮੇਟ ਕਰਨ ਦੀ ਟਰਾਈ ਕਰ ਰਿਹਾ, ਕਿਉਂਕਿ ਮੈਨੂੰ ਸਮਝ ਨਹੀਂ ਆਉਂਦੇ ਜੀ। ਆਪਾਂ ਸਿਰਫ ਇਸ ਕਲਾਸ ਦੇ ਵਿੱਚ ਥੋੜ੍ਹੀ ਵਿਕੈਬਲਰੀ ਸਿੱਖਣ ਦੀ ਕੋਸ਼ਿਸ਼ ਕੀਤੀ ਆ। ਅਰਥ ਨਾਨਕ ਜੀ ਜਾਣਦੇ ਆ, ਅਰਥ ਨਹੀਂ ਆਪਾਂ ਕੱਢ ਸਕਦੇ। ਆਪਾਂ ਉਨੇ ਕੁ ਅਰਥ ਕੀਤੇ ਜਿੰਨੇ ਕੁ ਅੱਖਰਾਂ ਦਾ ਸਮਝ ਆ ਗਿਆ ਕਿ ਇਸ ਅੱਖਰ ਦਾ ਆਹ ਮਤਲਬ ਹੈ, ਇਸ ਅੱਖਰ ਦਾ ਆਹ ਮਤਲਬ ਹੈ, ਇਸ ਅੱਖਰ ਦਾ ਆਹ ਮਤਲਬ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ। ਸੋ ਇਸ ਪੌੜੀ ਦੇ ਵਿੱਚ, ਸਾਰੀ ਪੌੜੀ ਦੇ ਵਿੱਚ ਆਪਾਂ ਦੇਖਿਆ ਸੀ ਮਹਾਰਾਜ ਨੇ ਤੀਰਥ ਤਪ ਦਇਆ ਦਾਤਾਂ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲਨਾ। ਪਹਿਲਾਂ ਦੋ ਚੀਜ਼ਾਂ ਕੰਪੇਅਰ ਕੀਤੀਆਂ ਸੀ, ਬਿਕੋਜ਼ ਉਹ ਬੰਦੇ ਕਰਮ ਕਰਨਾ ਸਿਖਾ ਰਹੇ ਸੀ, ਤੇ ਕਰਮ ਕਰਨ ਦੇ ਵਿੱਚ ਕਹਿ ਰਹੇ ਸੀ ਤੀਰਥਾਂ ਤੇ ਜਾਓ ਜੀ, ਉੱਥੇ ਜਾ ਕੇ ਨਹਾ ਕੇ ਆਓ, ਤੁਹਾਡੇ ਪਾਪ ਉਤਰ ਜਾਣਗੇ। ਤੇ ਮਹਾਰਾਜ ਕਹਿੰਦੇ ਨਹੀਂ, ਅੰਦਰਲੇ ਤੀਰਥ ਤੇ ਜਾਣਾ, ਗੁਰੂ ਦੇ ਸਿੱਖ ਨੇ ਤੀਰਥ ਮਲ ਨਾ ਆਓ, ਇੱਥੇ ਜਾ ਕੇ ਮਲ ਮਲ ਕੇ ਨਹਾਉਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਕੇ ਨਹਾਉਣਾ। ਫਿਰ ਗਾਂ ਗੁਰੂ ਸਾਹਿਬ ਜੀ ਨੇ ਗੱਲ ਸ਼ੁਰੂ ਕਰ ਲਈ ਸੀ ਨਾ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰਤੀ ਮਾਹ, ਕਵਣ ਜਿਤ ਹੋਆ ਕਾਰ, ਵੇਲਾ ਪਾਈਆਂ ਪੰਡਤੀ ਜੇ ਹੋਵੇ ਲੇਹ ਪੁਰਾਣ। ਹੁਣ ਜਦੋਂ ਸਵੇਰ ਨੂੰ ਪਾਠ ਕਰੋਗੇ ਨਾ, ਇੱਕਵੀਂ ਪੌੜੀ ਦੀ ਵਿਚਾਰ ਜੇ ਤਾਂ ਦਿਮਾਗ ਦੇ ਵਿੱਚ ਦੁਬਾਰਾ ਆਈ ਤੇ ਇਹ ਯਾਦ ਰਹਿ ਜੂਗੀ। ਜੇ ਇਹ ਯਾਦ ਨਿਤਨੇਮ ਕੀਤਾ ਉਦਾਂ ਹੀ ਜਿੱਦਾਂ ਰੋਜ਼ ਰੋਜ਼ ਕਰ ਰਹੇ ਹਾਂ, ਫਿਰ ਇਹ ਯਾਦ ਨਹੀਂ ਰਹਿਣੀ, ਫਿਰ ਵੋਕੈਬਲਰੀ ਯਾਦ ਭੁੱਲ ਜਾਣੀ ਆ। ਜਿੰਨੀ ਵਾਰੀ ਮਰਜ਼ੀ ਯਾਦ ਕਰ ਲਓ ਇਹ ਉਨੀ ਵਾਰੀ ਭੁੱਲ ਜਾਣੀ ਆ, ਪੱਕੀ ਗੱਲ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਜਿਹੜਾ ਨਿਤ ਦਾ ਨੇਮ ਕਰਨਾ ਆ, ਰੋਜ਼ ਦਾ ਨੇਮ ਕਰਨਾ ਆ ਇਸ਼ਨਾਨ ਕਰਕੇ, ਜੇ ਤਾਂ ਉਹਦੇ ਵਿੱਚ ਧਿਆਨ ਲਾਉਣਾ ਪਿਆ, ਜੇ ਆਪਾਂ ਇਹ ਸੋਚ ਕੇ ਕਰਾਂਗੇ ਫਿਰ ਵੋਕੈਬਲਰੀ ਯਾਦ ਹੋ ਜੂਗੀ, ਫਿਰ ਯਾਦ ਨਹੀਂ ਭੁੱਲਦੀ। ਪਰ ਜੇ ਆਪਾਂ ਅਗੇਨ ਕਿ ਤੁਸੀਂ ਦੇਖਣਾ ਕਿ ਮਨ ਨੂੰ ਕਿਹੜੇ ਪਾਸੇ ਲਾਉਣਾ ਹੈ,
ਵਾਇਲ ਵੀ ਡੂਇੰਗ ਨਿਤ ਨੇਮ ਵਾਇਲ ਵੀ ਡੂਇੰਗ ਸਿਮਰਨ ਕੀ ਮਨ ਦੇ ਵਿੱਚ ਚੱਲ ਕੀ ਰਿਹਾ ਆ। ਇੱਕ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਪਾਂ ਕੰਮ ਵੀ ਕਰ ਰਹੇ ਸੀ, ਕੀ ਹੋਇਆ ਬੰਦ ਕੀਤੇ ਨੀ ਹਲੇ ਕਰ ਦੋ ਕਰ। ਤੇ ਮੈਂ ਇੱਕ ਸਾਡੇ ਟੀਚਰ ਆ ਜਿਹੜੇ ਗੁਰਬਾਣੀ ਗਰਾਮਰ ਕਰਾਉਂਦੇ ਆ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੈਂ ਨਾ ਸਿਮਰਨ ਸ਼ੁਰੂ ਕੀਤਾ ਜਦੋਂ ਮੈਂ ਕੰਮ ਕਰਦਾ ਹੁੰਦਾ, ਹੁਣ ਕੀ ਹੈ ਕਿ ਜਦੋਂ ਅਸੀਂ ਵਾਇਰਿੰਗ ਕਰਦੇ ਹਾਂ ਤਾਂ ਉਹਦੇ 'ਤੇ ਪੜ੍ਹਨਾ ਪੈਂਦਾ, ਅਤੇ ਜਦੋਂ ਪੜ੍ਹਦੇ ਹਾਂ ਤਾਂ ਸਿਮਰਨ ਚੇਤੇ ਭੁੱਲ ਜਾਂਦਾ, ਅਤੇ ਇਹ ਵੀ ਨਹੀਂ ਚੇਤਾ ਹੁੰਦਾ ਕਿ ਮੈਂ 2 ਮਿੰਟ ਬਾਅਦ ਸ਼ੁਰੂ ਕਰ ਲਵਾਂ, ਘੰਟੇ ਬਾਅਦ ਯਾਦ ਆਉਂਦਾ ਮੈਂ ਤਾਂ ਸਿਮਰਨ ਹੀ ਸ਼ੁਰੂ ਕੀਤਾ ਸੀ। ਅੱਛਾ, ਫਿਰ ਮੈਂ ਕਿਹਾ ਮੈਂ ਇੱਕ ਹੋਰ ਕੰਮ ਸ਼ੁਰੂ ਕਰ ਲਿਆ ਵੀ ਸਿਮਰਨ ਰਹਿਣ ਦਿੰਦੇ ਹਾਂ, ਜਪਜੀ ਸਾਹਿਬ ਸ਼ੁਰੂ ਕਰਾਂਗੇ ਵੀ ਜਿੱਥੇ ਐਂਡ ਹੋਊਗਾ ਪਤਾ ਤਾਂ ਲੱਗ ਜੂਗਾ, ਕਿਉਂਕਿ ਜੇ ਤਾਂ ਤੁਸੀਂ ਹੈਗੇ ਮਸ਼ੀਨ 'ਤੇ ਖੜ੍ਹੇ ਫਿਰ ਤਾਂ ਭਾਵੇਂ ਜਿੰਨੇ ਵਾਰੀ ਮਰਜ਼ੀ ਜਪਜੀ ਸਾਹਿਬ ਕਰੀ ਚੱਲੋ। ਹੁਣ ਜਿਹੜੀ ਬੀਬੀ ਨਰਸ ਹੈ ਉਹਨੇ ਦਵਾਈ ਪੜ੍ਹ ਕੇ ਦੇਣੀ ਆ, ਉਹਨੇ ਪੇਸ਼ੈਂਟ ਦੀ ਗੱਲ ਵੀ ਸੁਣਨੀ ਆ। ਇਸੇ ਤਰ੍ਹਾਂ ਹੀ ਹੁਣ ਮੈਂ ਵਾਇਰਿੰਗ ਕਰਨੀ ਆ, ਜੇ ਉੱਧਰ ਉੱਧਰ ਲੱਗ ਗਈ ਤਾਂ ਉਹ ਜਾਣ ਦਾ ਖਤਰਾ ਆ ਉੱਥੇ ਤਾਂ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜਪਜੀ ਸਾਹਿਬ ਸ਼ੁਰੂ ਕੀਤਾ, ਉਹ ਵੀ ਮੈਨੂੰ 2-2.5 ਘੰਟਿਆਂ ਬਾਅਦ ਚੇਤੇ ਆਉਂਦਾ ਹੁੰਦਾ ਸੀ, 5ਵੀਂ ਪੌੜੀ ਤੋਂ ਬਾਅਦ 6ਵੀਂ ਤਾਂ ਕੀਤੀ ਨਹੀਂ ਹਲੇ। ਵੀ ਤੁਸੀਂ ਜਿਹੜੀ ਗੱਲ ਕਹੀ ਵੀ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਵੀ ਕਬੀਰ ਸਾਹਿਬ ਨਾਲੇ ਕੰਮ ਵੀ ਕਰੀ ਜਾਂਦੇ ਆ ਅਤੇ ਨਾਮਦੇਵ ਜੀ ਕੰਮ ਵੀ ਕਰੀ ਜਾਂਦੇ ਆ ਅਤੇ ਵਾਹਿਗੁਰੂ ਨਾਲ ਚਿੱਤ ਵੀ ਲੱਗਾ, ਇੱਦਾਂ ਕਿੱਦਾਂ ਹੋ ਸਕਦਾ। ਉਹਨਾਂ ਨੇ ਬੜੀ ਪਿਆਰੀ ਗੱਲ ਕਹਿੰਦੀ, ਕਹਿੰਦੇ ਅਮਰੀਕ ਸਿੰਘ ਗੱਲ ਇਹ ਆ, ਕਿਸੇ ਵੇਲੇ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਅਤੇ ਸਾਨੂੰ ਲੱਗਦਾ ਇਹ ਚੀਜ਼ ਪੋਸੀਬਲ ਨਹੀਂ। ਇਹ ਚੀਜ਼ ਪੋਸੀਬਲ ਆ ਕਿ ਤੁਸੀਂ ਦਵਾਈਆਂ ਵੀ ਪੜ੍ਹੀ ਚੱਲੋ ਅਤੇ ਵਾਹਿਗੁਰੂ ਵਾਹਿਗੁਰੂ ਵੀ ਅੰਦਰ ਚੱਲੀ ਜਾਵੇ, ਤੁਸੀਂ ਸਿਮਰਨ ਵੀ ਕਰੀ ਚੱਲੋ ਅਤੇ ਦਵਾਈਆਂ ਵੀ ਪੜ੍ਹੀ ਚੱਲੋ, ਇਹ ਹੋ ਸਕਦਾ। ਉਹਨਾਂ ਨੇ ਉਹਦੀ ਇਗਜ਼ਾਮਪਲ ਦਿੱਤੀ, ਕਿ ਮੈਨੂੰ ਸਾਹ ਆ ਰਿਹਾ ਨਾ, ਮੈਂ ਤਾਂ ਸੋਚਿਆ ਹੀ ਨਹੀਂ ਕਿੰਨੇ ਸਾਹ ਲੈਣੇ ਆ, ਮੇਰੀਆਂ ਅੱਖਾਂ ਬਲਿੰਕ ਹੋ ਰਹੀਆਂ, ਮੈਂ ਤਾਂ ਬਲਿੰਕ ਕਰਨ ਬਾਰੇ ਸੋਚ ਵੀ ਨਹੀਂ ਰਿਹਾ, ਕਦੋਂ ਕਦੋਂ ਬਲਿੰਕ ਹੋਈ ਜਾਂਦੀਆਂ ਆਪੇ। ਇੱਕ ਸਟੇਜ ਆਉਂਦੀ ਆ ਗੁਰਮੁਖ ਪਿਆਰਿਆਂ ਦੇ ਉੱਤੇ, ਜਦੋਂ ਸਟੇਜ ਆਉਂਦੀ ਆ ਤੇ ਇਹ ਫਿਰ ਹੱਥ ਕੰਮ ਕਰਦੇ ਆ, ਦਿਮਾਗ ਉਹ ਵੀ ਕੰਮ ਕਰਦਾ ਆ, ਪਰ ਅੰਦਰ ਵਾਲਾ ਸਿਮਰਨ ਚੱਲੀ ਜਾਂਦਾ। ਰੰਗਲੇ ਸੱਜਣ ਕਿਤਾਬ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ, ਉਹਨਾਂ ਨੇ ਉਹਦੇ ਵਿੱਚੋਂ ਕੋਟ ਕੀਤੀ ਸੀ ਰੰਗਲੇ ਸੱਜਣ ਦੇ ਵਿੱਚੋਂ। ਉਹ ਕਹਿੰਦੇ ਜਿਹੜਾ ਸਿੰਘ ਖੰਡ ਪਾਠ ਕਰ ਰਿਹਾ ਸੀ ਨਾ, ਅਸੀਂ ਜਿੰਨੇ ਉਹਦੇ ਆਲੇ ਦੁਆਲੇ ਬੈਠੇ ਸੀ, ਉਹਦੇ ਖੰਡ ਪਾਠ ਦੀ ਬਾਣੀ ਦੇ ਨਾਲ ਨਾਲ ਸਾਨੂੰ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਸੁਣ ਰਹੀਆਂ ਸੀ, ਜਿਹੜੀਆਂ ਉਹਦਾ ਸਾਹ ਕਰ ਰਿਹਾ ਸੀਗਾ। ਹੁਣ ਆਪਾਂ ਕਿਸੇ ਇੱਦਾਂ ਦੇ ਗੁਰਮੁਖ ਪਿਆਰੇ ਦੇ ਦਰਸ਼ਨ ਨਹੀਂ ਕੀਤੇ ਤੇ ਸਾਨੂੰ ਲੱਗਦਾ ਵੀ ਹੱਥ ਪਾਉਣ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੋ ਨਹੀਂ ਸਕਦਾ। ਜੇ ਮੈਂ ਨਹੀਂ ਕਰ ਸਕਦਾ, ਜੇ ਮੈਂ 100 ਕਿਲੋ ਦਾ ਭਾਰ ਨਹੀਂ ਚੱਕ ਸਕਦਾ, ਤਾਂ ਮਤਲਬ ਇਹ ਥੋੜੀ ਆ ਵੀ ਕੋਈ ਵੀ ਨਹੀਂ ਚੱਕ ਸਕਦਾ। ਕੀਰਤਨ ਕਰ ਸਿੰਘ ਕੀਰਤਨ ਕਰ ਰਹੇ ਆ, ਵਿੱਚ ਵਾਹਿਗੁਰੂ ਦੀ ਧੁਨੀ ਨਹੀਂ ਲਾ ਰਹੇ, ਪਰ ਤੁਸੀਂ ਉਹਨਾਂ ਦੇ ਕੀਰਤਨ ਦੇ ਵਿੱਚ ਉਹ ਕਹਿ ਰਹੇ ਕਿ ਵਾਹਿਗੁਰੂ ਸੁਣ ਸਕਦੇ ਹੁੰਦੇ ਸੀਗੇ, ਉਹਨਾਂ ਗੁਰਸਿੱਖਾਂ ਦੇ ਉਹਨਾਂ ਨੇ ਦਰਸ਼ਨ ਕੀਤੇ ਆ। ਅੱਜ ਤਾਂ ਸਾਨੂੰ ਬੋਲਣਾ ਪੈ ਰਿਹਾ ਉੱਚੀ ਉੱਚੀ, ਪਰ ਉਹ ਜਿਹੜਾ ਸੁੱਤੇ ਸਿੱਧ ਬੋਲਣਾ ਆ ਉਹ ਵਾਹਿਗੁਰੂ ਜੀ ਨੇ ਅੰਦਰੋਂ ਕਢਾਉਣਾ ਆ, ਅਤੇ ਇਹ ਰੱਬ ਜੀ ਦੀ ਕਿਰਪਾ ਨਾਲ ਹੀ ਹੋ ਸਕਦਾ। ਸੋ ਅੱਜ ਦੀ 21ਵੀਂ ਪੌੜੀ ਜੀ ਇਹਦੇ ਨਾਲ ਕੰਪਲੀਟ ਹੁੰਦੀ ਆ। ਜਦੋਂ ਵੀ ਫਿਰ ਕੱਲ੍ਹ ਟਾਈਮ ਹੋਇਆ 22ਵੀਂ ਪੌੜੀ ਆਪਾਂ ਕਰਾਂਗੇ। ਅਗੇਨ ਇਹ ਸਿਰਫ ਵੋਕੈਬਲਰੀ ਆ, ਇਹਦੇ ਸ਼ਬਦ ਸਿੱਖਿਓ, ਜੇ ਆਪਾਂ ਸ਼ਬਦਾਰਥ ਸਿੱਖਾਂਗੇ ਤਾਂ ਹੀ ਗੁਰਬਾਣੀ 'ਚ ਸਮਝਾਂਗੇ, ਨਹੀਂ ਤਾਂ ਨਹੀਂ ਸਮਝਾਂਗੇ। ਤੁਸੀਂ ਪੁੱਤ ਯੰਗ ਆ, ਜੇ ਤੁਹਾਡੇ ਕੋਲ ਗੁਰਬਾਣੀ ਦੀ ਵੋਕੈਬਲਰੀ ਹੋਊਗੀ ਇਹਨਾਂ ਬੁੜਿਆਂ ਨਾਲੋਂ ਛੇਤੀ ਤੁਹਾਨੂੰ ਸਮਝ ਆਉਣੀ, ਕਿਉਂਕਿ ਸਾਡੀ ਜਿੱਦਾਂ ਜਿੱਦਾਂ ਵੱਡੇ ਹੋਈ ਜਾਂਦੇ ਨੇ ਮੈਮਰੀ ਭਰੀ ਜਾਂਦੀ ਆ। ਕਮ ਸੇ ਕਮ ਤੁਸੀਂ ਕਾਪੀ ਪੈੱਨ ਲੈ ਕੇ ਨਾ ਜਪਜੀ ਸਾਹਿਬ ਦੀ ਵੋਕੈਬਲਰੀ ਲਿਖ ਲਓ। ਮੈਂ ਇੱਕ ਦਿਨ ਇੱਕ ਬੱਚੇ ਨੂੰ ਪੁੱਛਿਆ ਸੀ, ਮੈਂ ਕਿਹਾ ਪੁੱਤ ਓੜਕ ਕੀ ਹੁੰਦਾ, ਓੜਕ ਭਾਲ ਥੱਕੇ ਨਹੀਂ ਪਤਾ, ਬੜੇ ਆਈਡੀਆ ਲਾਏ ਉਹਨੇ, ਓੜਕ ਨਹੀਂ ਸਮਝ ਆਈ। ਤੇ ਓੜਕ ਸ਼ਬਦ ਸਾਡਾ ਪੰਜਾਬੀ ਦਾ ਆਮ ਸ਼ਬਦ ਆ, ਭਾਈ ਰਣਜੀਤ ਸਿੰਘ ਦੀਆਂ ਬੁੱਕਾਂ ਦੇ ਵਿੱਚ, ਜੇਲ੍ਹ ਚਿੱਠੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰੀ ਉਹਨਾਂ ਨੇ ਓੜਕ ਸ਼ਬਦ ਵਰਤਿਆ, ਤੇ ਪੌੜੀ ਸ਼ੁਰੂ ਹੁੰਦੀ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਰ, ਪਰ ਓੜਕ ਸ਼ਬਦ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਸਾਡੇ ਕੋਲ ਵੋਕੈਬਲਰੀ ਨਹੀਂ ਹੈਗੀ, ਔਰ ਆਮ ਪੰਜਾਬੀ ਵਾਲੀ ਵੋਕੈਬਲਰੀ ਆ। ਗੁਰਬਾਣੀ ਦੇ ਅਰਥ ਬਹੁਤ ਦੂਰ ਆ ਹੱਲੇ,
ਉਹਨੂੰ ਛੱਡੋ ਹੱਲੇ, ਆਪਾਂ ਸਿਰਫ ਆਪਣੀ ਵੋਕੈਬਲਰੀ ਗੇਨ ਕਰ ਲਈਏ ਕਿ ਇਹ ਸ਼ਬਦ ਆਹ ਅਰਥ ਆ, ਇਹਦਾ ਆਹ ਅਰਥ ਆ। ਜਿੱਥੇ ਨਹੀਂ ਪਤਾ ਲੱਗਦਾ ਹੁੰਦਾ ਉੱਥੋਂ ਦੇਖ ਲਓ, ਕੋਈ ਗੱਲ ਨਹੀਂ, ਫਿਰ ਸ਼ੁਰੂ ਕਰ ਲਓ, ਨੋਟ ਰੱਖ ਲਓ ਨਾਲ, ਕਾਪੀ ਪੈਨ ਰੱਖ ਲਓ, ਇੱਦਾਂ ਹੀ ਸਿੱਖ ਹੋਣੇ ਆ, ਹੋਰ ਤਰ੍ਹਾਂ ਨਹੀਂ। ਇਹਦਾ ਕੋਈ ਹੋਰ ਕੋਈ ਇਹਦਾ ਸ਼ਾਰਟਕੱਟ ਨਹੀਂ ਹੈਗਾ, ਇਹਦੀ ਮਿਹਨਤ ਆ। ਜਿਹੜਾ ਆਪਾਂ ਤਿੰਨ ਪਿੱਲਰ ਦੇਖੀ ਸੀ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹਨਾਂ ਦੇ ਵਿੱਚ ਜਿਹੜੀ ਕਿਰਤ ਆ ਨਾ, ਉਹ ਸਾਨੂੰ ਮਿਹਨਤੀ ਬਣਾਉਂਦੀ ਆ। ਅਤੇ ਉਹ ਮਿਹਨਤੀ ਬਣਾਉਣਾ, ਮਿਹਨਤ ਇਕੱਲੀ ਇਹ ਨਹੀਂ ਆ ਜਿਹੜੇ ਬਾਹਰ ਜਾ ਕੇ ਕੰਮ ਕਰਨਾ ਆ, ਮਿਹਨਤ ਇਹ ਵੀ ਆ, ਮਿਹਨਤ ਹੀ ਕਰਨੀ ਪੈਣੀ ਆ ਕਿ ਮੇਰੇ ਲਈ ਪਾਠ ਕੋਈ ਤੀਜਾ ਬੰਦਾ ਕਰੇ। ਗਿਆਨੀ ਜੀ ਮੈਂ 1,000 ਪਾਉਂਡ ਦੇ ਦੂੰ, ਤੁਸੀਂ ਮੇਰਾ ਅਖੰਡ ਪਾਠ ਕਰ ਦਿਓ, ਕਿਉਂਕਿ ਈਜ਼ੀ ਚੀਜ਼ ਲੱਭ ਲਈ ਨਾ, ਰੋਜ਼ ਦਾ ਨਿਤਨੇਮ ਕਰਨਾ ਪੈ ਰਿਹਾ। ਉਹ ਕਹਿੰਦੇ ਨਹੀਂ, ਇਹ ਇੱਕ ਕਿਤਾਬ ਆ ਜੀ ਪੂਰੀ ਬਣੀ ਹੋਈ, ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ ਉਹ ਆਹ ਪਾਠ ਦਾ ਪਾਠ ਕਰਾ ਲਵੇ ਕਿਸੇ ਕੋਲੋਂ, 100 ਜਪਜੀ ਸਾਹਿਬ ਦੇ ਪਾਠ ਦਾ ਫਲ ਉਹਨੂੰ ਮਿਲ ਜਾਂਦਾ। ਇਹ ਇਹ ਵੀ ਇੱਕ ਕਿਤਾਬ ਆ। ਅਤੇ ਮੈਂ ਉੱਥੇ ਦੇਖ ਰਿਹਾ ਸੀ ਵੀ ਨਾਨਕ ਜੀ ਨੇ ਤਾਂ ਸਾਨੂੰ ਕਿਰਤੀ ਬਣਾਇਆ, ਮਿਹਨਤੀ ਬਣਾਇਆ ਵੀ ਤੂੰ ਆਪਣਾ ਪਾਠ ਆਪ ਕਰ, ਪਰ ਨਹੀਂ, ਆਪਾਂ ਦੂਸਰੇ ਪਾਸੇ ਨੂੰ ਹੋ ਗਿਆ ਕਿ ਸਾਡਾ ਕੋਈ ਕਰਕੇ ਦੇ ਦੇਵੇ, ਨਹੀਂ ਆਪਾਂ ਨੂੰ ਆਪਣਾ ਆਪ ਕਰਨਾ ਪੈਣਾ। ਹਾਂਜੀ, ਫਿਰ ਸੁਣ ਸਕਦੇ ਹਾਂ, ਫਿਰ ਸੁਣ ਸਕਦੇ ਹਾਂ, ਕੋਈ ਗੱਲ ਨਹੀਂ। ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਹੁੰਦਾ ਕਿ ਠੀਕ ਆ, ਹੁਣ ਜਿਨ੍ਹਾਂ ਦੀ ਏਜ ਵੱਧ ਗਈ ਆ ਉਹ ਤਾਂ ਆਪਾਂ ਠੀਕ ਆ, ਹੈ ਨਾ, ਉਹ ਤਾਂ ਸੁਣ ਲਓ, ਕੋਈ ਗੱਲ ਨਹੀਂ। ਪਰ ਜਿਹੜੇ ਬੱਚੇ ਆ ਨਾ, ਉਹ ਡਰਾਈਵਿੰਗ ਵੀ ਸਿੱਖਦੇ ਆ, ਉਹ ਸਵਿਮਿੰਗ ਵੀ ਸਿੱਖਦੇ ਆ, ਉਹ ਕਰਾਟੇ ਵੀ ਸਿੱਖਦੇ ਆ, ਸਭ ਕੁਛ ਸਿੱਖਦੇ ਆ, ਅਤੇ ਗੁਰਬਾਣੀ ਕਿਉਂ ਨਹੀਂ ਸਿੱਖ ਸਕਦੇ? ਆਪਣੇ ਕੋਲ ਇੱਕ ਵਾਰੀ ਕਿਹੜੇ ਗੁਰਮੁਖ ਪਿਆਰੇ ਆਏ ਸੀ ਮੈਨੂੰ ਯਾਦ ਨਹੀਂ, ਅਤੇ ਜਦੋਂ ਉਹ ਆਏ ਨਾ, ਅਤੇ ਆਪਾਂ ਉਹਨਾਂ ਨਾਲ ਗੱਲ ਕਰ ਰਹੇ ਸੀ ਵੀ ਆਪਾਂ ਸਪੈਨਿਸ਼ ਦੇ ਵਿੱਚ ਗੁਰਬਾਣੀ ਦਾ ਟੀਕਾ ਕਰਾ ਰਹੇ ਹਾਂ। ਉਹ ਕਹਿੰਦੇ ਜਿੰਨੇ ਪੈਸੇ ਬਰਬਾਦ ਤੁਸੀਂ ਸਪੈਨਿਸ਼ ਦੇ ਵਿੱਚ ਟੀਕਾ ਕਰਨ ਲਈ ਲਾ ਰਹੇ ਹੋ ਨਾ, ਇੰਨਾ ਸਪੈਨਿਸ਼ ਦੇ ਵਿੱਚੋਂ ਨਾਲ ਉਹਨਾਂ ਨੂੰ ਪੰਜਾਬੀ ਸਿਖਾ ਲਓ, ਕਿਉਂਕਿ ਗੁਰਬਾਣੀ ਸਪੈਨਿਸ਼ 'ਚ ਨਹੀਂ ਹੋਣੀ, ਤੁਹਾਡੇ ਕੋਲ ਸਿਰਫ ਮੀਨਿੰਗ ਸਪੈਨਿਸ਼ 'ਚ ਹੋਣੇ ਆ। ਗੁਰਬਾਣੀ ਗੁਰਮੁਖੀ 'ਚ ਪੜ੍ਹਨੀ ਪੈਣੀ ਆ। ਗੁਰਮੁਖੀ ਵਾਲੇ ਸਕੂਲ ਵੱਧ ਖੋਲ ਲਓ ਤਾਂ ਕਿ ਸਪੈਨਿਸ਼ ਬੰਦੇ ਜਿਹਨੇ ਜਿਹਨੂੰ ਮਹਾਰਾਜ ਦੀ ਚਟੇਕ ਲੱਗਣੀ ਆ ਨਾ, ਉਹਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਲੈਣੀ ਆ। ਠੀਕ ਆ, ਸਾਡੀ ਮਦਰ ਲੈਂਗੁਏਜ ਜਿਨ੍ਹਾਂ ਦੀ ਨਹੀਂ ਹੈਗੀ ਉਹ ਸੁਣ ਸਕਦੇ ਆ। ਮੈਂ ਨਾ ਇੱਕ ਵਾਰੀ ਗੁਰਦੁਆਰਾ ਸਾਹਿਬ ਇੱਦਾਂ ਹੀ ਕਿਸ ਸਟੇਜ ਤੋਂ ਬੇਨਤੀ ਕੀਤੀ ਸੀ ਕਿ ਮਰਨ ਤੋਂ ਪਹਿਲਾਂ ਹਰ ਕੋਈ ਬੰਦਾ ਆਪਣਾ ਇੱਕ ਸਹਿਜ ਪਾਠ ਜ਼ਰੂਰ ਕਰ ਲਵੇ, ਕਿਉਂਕਿ ਜਿਹੜੇ ਬਾਅਦ 'ਚ ਗਿਆਨੀਆਂ ਨੇ ਕਰਨੇ ਉਹ ਪੂਰੇ ਅੰਗ ਨਹੀਂ ਹੋਣੇ। ਮੈਂ ਤਾਂ ਸਹਿਜ ਸੁਭਾਅ ਗੱਲ ਕੀਤੀ ਸੀ, ਬਾਬਾ ਜੀ ਆਉਂਦੇ ਹੁੰਦੇ ਇੱਥੇ ਇੱਕ ਆਪਣੇ ਕੋਲ, ਉਹ ਮੈਨੂੰ ਕਹਿੰਦੇ ਮੈਂ ਕਰ ਨਹੀਂ ਸਕਦਾ, ਮੇਰੇ ਨਾ ਆਹ ਫੋਨ ਲੈ ਲਾ, ਇਹਦੇ ਵਿੱਚ ਸਾਰਾ ਭਰ ਦੇ, ਮੈਂ ਆਪਣੇ ਜੀਂਦੇ ਜੀ ਆਪਣਾ ਪਾਠ ਆਪ ਕਰਕੇ ਜਾਣਾ। ਅਤੇ ਉਹਨਾਂ ਨੇ ਉਹ ਪਾਠ ਸਾਰਾ ਸੁਣਿਆ, ਤਕਰੀਬ ਮੇਰਾ ਖਿਆਲ 6 ਮਹੀਨੇ ਲਾਏ। ਉਹ ਕਹਿੰਦੇ ਵੀ ਰੋਜ਼ ਤਾਂ ਮੇਰਾ ਇਹ ਨੇਮ ਬਣ ਗਿਆ, ਹੁਣ ਮੈਨੂੰ ਵਧੀਆ ਲੱਗ ਰਿਹਾ, ਮੈਨੂੰ ਸੁਣ ਰਿਹਾ ਨਾ, ਅਤੇ ਹੁਣ ਮੈਨੂੰ ਲੱਗਦਾ ਤੀਜਾ ਚੌਥਾ ਉਹ ਪਾਠ ਸੁਣਦੇ ਆ। ਆਪਣਾ ਪਾਠ ਐਟਲੀਸਟ ਇੱਕ ਪਾਠ ਤਾਂ ਆਪਣਾ ਇੱਦਾਂ ਦਾ ਸੁਣ ਲਓ, ਟਿਕਾ ਕੇ ਜਾਂ ਕਰ ਲਓ, ਜਿਹਦੇ ਵਿੱਚ ਵਾਹਿਗੁਰੂ ਨਾਲ ਗੱਲਾਂ ਹੋ ਜਾਣ। ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀ ਹੈ। ਅਤੇ ਨਿਤਨੇਮ ਜਿਹੜਾ ਆ ਉਹ ਇੰਨਾ ਕੁ ਵੋਕੈਬਲਰੀ ਉਹਦੀ ਕਰ ਲਈਏ ਆਪਾਂ ਕਿ ਸਾਨੂੰ ਜੋ ਮਹਾਰਾਜ ਕਹਿ ਰਹੇ ਆ ਉਹ ਗੱਲ ਸਮਝ ਤਾਂ ਪੈ ਜਾਵੇ। ਨਿਤਨੇਮ ਬਹੁਤ ਪੱਖੀ ਆ, ਇਹ ਸਾਨੂੰ ਐਨਰਜੀ ਵੀ ਦਿੰਦਾ, ਇਹ ਬਿਨਾਂ ਬੋਲੇ ਇਹ ਬਿਨਾਂ ਸਮਝੇ ਵੀ ਅਸਰ ਕਰਦਾ, ਪਰ ਨਾਲ ਇਹਨੇ ਸਮਝਣਾ ਵੀ ਪੈਣਾ ਆ। ਇਹ ਵੀ ਇੱਕ ਪੱਖ ਆ ਇਹਦਾ, ਮੋਬਾਈਲ ਉਹੀ ਆ, ਉਹਦੇ ਵਿੱਚ ਬੈਟਰੀ ਵੀ ਆ, ਉਹਦੇ ਵਿੱਚ ਸਿਮ ਵੀ ਆ, ਉਹਦੇ ਵਿੱਚ ਰੇਂਜ ਵੀ ਆ, ਉਹਦੇ ਵਿੱਚ ਕਈ ਕੁਛ ਆ, ਅਤੇ ਆਪਾਂ ਇਕੱਲੀ ਬੈਟਰੀ ਨੂੰ ਮੋਬਾਈਲ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਦੇ ਵਿੱਚ ਪਾਰਸ ਕਲਾ ਆ, ਪਰ ਜਿੱਥੇ ਵੋਕੈਬਿਲਿਟੀ ਦੀ ਗੱਲ ਆਉਂਦੀ ਹੈ ਉੱਥੋਂ ਆਪਾਂ ਪੱਲਾ ਨਹੀਂ ਝਾੜਨਾ, ਉਹਨੂੰ ਸਮਝਣਾ ਹੈ। ਸਾਡੇ ਅੱਜ ਇੱਕ ਸੇਵਾਦਾਰ ਦਾ ਜੀ ਜਨਮਦਿਨ ਸੀ ਇਸ ਵੀਕ, ਸਾਡੇ ਇੱਕ ਸੇਵਾਦਾਰ ਦਾ ਜਨਮਦਿਨ ਸੀ ਇਸ ਵੀਕ, ਉਹਨਾਂ ਲਈ ਆਪਾਂ ਇੱਕ ਸ਼ਬਦ ਪੜ੍ਹ ਕੇ ਅਰਦਾਸ ਕਰਨੀ ਆ। ਜਿਹੜਾ ਮੈਂ ਸ਼ਬਦ ਪੜ੍ਹਨ ਲੱਗਾ ਉਹ ਮੈਂ ਆਪਣੇ ਲਈ ਪੜ੍ਹਦਾ ਹੁੰਦਾ। ਵਾਹਿਗੁਰੂ ਜੀ, ਉਹ ਜ਼ਿੰਦਗੀ ਬੀਤਦੀ ਜਾਂਦੀ ਆ, ਇੱਥੇ ਹੈਪੀ ਬਰਥਡੇ ਵਾਲਾ ਕੋਈ ਕੰਮ ਨਹੀਂ ਹੈਗਾ। ਲੋਕ ਕਹੀ ਜਾਂਦੇ ਹੈਪੀ ਬਰਥਡੇ, ਹੈਪੀ ਉਹਦਾ ਹੋਊਗਾ ਜਿਹਦਾ ਇਹ ਜਿਹੜਾ ਕੰਮ ਕਰਨਾ ਉਹ ਕੰਪਲੀਟ ਹੋ ਗਿਆ। ਮੈਂ ਤਾਂ ਹਲੇ ਅੱਧਾ ਅਧੂਰਾ ਫਿਰਦਾ। ਵਾਹਿਗੁਰੂ ਜੀ ਕਿਰਪਾ ਕਰੋ, ਮੇਰੇ ਕੋਲ ਉਹ ਕੰਮ ਕਰਾ ਲਓ ਜਿਹੜੇ ਤੁਹਾਨੂੰ ਚੰਗੇ ਲੱਗਦੇ। ਵਾਹਿਗੁਰੂ ਜੀ,

फोकट धर्म लखो कर परमा फोकट धर्म फोकट धर्म।

ਇੱਕ ਡੋਹਿਕ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਓ।

नानक कह सुन बिना सुहागना मूं दस दिखा।

0: भस्म न फिरे चित।
1: डिठी हाव टंडोल हिक सुबाज ना कोई,

ਮਨ ਹਰ ਕੀਰਤ ਕਰ ਸਦਹੂ, ਮਨ ਹਰ ਕੀਰਤ ਕਰ ਸਦਹੂ।

सो सबना का प्यारा और केती चक चक आवे।

सादे दुख ना व्यापे कोई जल थल मैयल।

ਤਰਸ ਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ।